ਪਿਆ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੇ ਸਰਣਾ ਜੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਤਹੀ ਪ੍ਰਾਪਤ ਮਾਨੁਕ ਦੇ ਹੁਰੀਆ ਗੋਪਿਨ ਮਿਰਣ ਕੇ ਤ੍ਰਿਵਰਿਆ ਅਵਰ ਕਾਜ ਤਿਰਕ ਤੈਨਾ ਕਾਮ ਮਿਰ ਸਾਧ ਸੰਗਤ ਪਜ ਕੇਵਲ ਨਾਮ ਸਰਨ ਜਾਮਲਾ ਫੌਜਰ ਤਣ ਕੈ ਜਨਮ ਬਿਰਥਾ ਜਾਤ ਰੰਗ ਮੈ ਖਿਲਹਾਓ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਜਿਸ ਏਕ ਬਹਾਦਰ ਸਿਮਰਿਆ ਕਰਨਾ ਨਿਤ ਦਾਵੇ ਧਾਏ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਛੋਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ, ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋ ਦਰ ਰਹਿਰਾਜ ਸਾਹਿਬ ਜੀ।

ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਕਦਮ ਕਦਮ ਲੇਖੇ ਵਿੱਚ ਲਾਉਣਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਚਰਨ ਕਮਲਾਂ ਦਾ ਪਿਆਰ ਬਾਣੀ ਬਾਣੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਭੁੱਲ ਚੁੱਕ ਮਾਫ਼ ਕਰਨੇ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨੋਂ ਵਡਭਾਗੇ ਹਨ, ਜਿੱਥੇ ਆਪ ਜੀਆਂ ਨੇ ਸ਼ਬਦ ਚੌਂਕੀ ਉਪਰੰਤ ਸੋਧਾ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਗੁਰਦੁਆਰਾ ਸਾਹਿਬ ਵਿਖੇ ਨਵੇਂ ਅਸਥਾਨਾਂ ਦਾ ਨੀਂਹ ਪੱਥਰ 20 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ ਰੱਖਿਆ ਜਾਏਗਾ, ਜਿਸ ਸੰਬੰਧ ਵਿੱਚ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਆਪ ਸੰਗਤਾਂ ਨੂੰ ਰੋਜ਼ਾਨਾ ਹੀ ਸੰਧਿਆ ਸਮੇਂ ਦੇ ਸਮੇਂ 7:30 ਤੋਂ 8:30 ਵਜੇ ਤੱਕ ਲੈ ਕੇ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਦੇ ਨੇ। ਅੱਜ ਵੀ ਭਾਈ ਸਾਹਿਬ ਦਾ ਸਮਾਂ 7:30 ਤੋਂ 8:30 ਵਜੇ ਤੱਕ ਹੋਵੇਗਾ ਔਰ ਆਉਣ ਵਾਲੀ 23 ਸਤੰਬਰ ਤੱਕ ਭਾਈ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। 20 ਸਤੰਬਰ ਦਿਨ ਐਤਵਾਰ ਦੁਪਹਿਰ 12 ਵਜੇ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਗੁਰਚਰਨ ਸਿੰਘ ਜੀ 5 ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਬੇਨਤੀ ਕਰਕੇ ਨਵੇਂ ਅਸਥਾਨਾਂ ਦਾ ਨੀਂਹ ਪੱਥਰ ਰੱਖਣਗੇ। ਆਪ ਸਮੂਹ ਸੰਗਤਾਂ ਨੂੰ ਸਿਮਰ ਬੇਨਤੀ ਕੀਤੀ ਜਾਂਦੀ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਪੀੜ ਸਾਹਿਬ ਵਾਲੇ। ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਅਨੇਕਾਂ ਭੁਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਜੋ ਬਖਸ਼ ਲੈਣਾ। ਸੋ ਅਗਲੇ ਸਮੇਂ ਵਾਸਤੇ ਭਾਈ ਪਰਮਿੰਦਰ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਸ਼ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸੱਜਦੇ ਦੀਵਾਨਾਂ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ। ਆਪ ਜੀ ਰੋਜ਼ਾਨਾ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਤੋ ਗੁਰੂ ਪਿਆਰੇ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਆਉਣ ਵਾਲੀ 20 ਸਤੰਬਰ ਦੇ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਨਵੀਂ ਇਮਾਰਤ ਦਾ ਜੋ ਨੀਂਹ ਪੱਥਰ ਸਮਾਗਮ ਹੋਣ ਜਾ ਰਿਹਾ ਹੈ, ਤੋ ਦਿਨ ਐਤਵਾਰ 20 ਤਰੀਕ ਨੂੰ ਦੁਪਹਿਰ 12 ਵਜੇ ਅਰਦਾਸ ਤੋਂ ਉਪਰੰਤ ਨੀਂਹ ਪੱਥਰ ਰੱਖਿਆ ਜਾਏਗਾ। ਇਹਦੇ ਸੰਬੰਧ ਵਿੱਚ ਵਿਸ਼ੇਸ਼ ਤੌਰ 'ਤੇ ਜੋ ਗੁਰਮਤਿ ਸਮਾਗਮ ਉਲੀਕੇ ਗਏ ਹਨ, ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਉਹ ਸਾਡੇ ਪਾਸ ਇੱਥੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਪਹੁੰਚ ਗਏ ਨੇ। ਤੋ ਆਉਣ ਵਾਲੀ 23 ਤਰੀਕ ਤੱਕ ਇਸ ਜਿਹੜੇ ਦੀਵਾਨ ਨੇ ਇਹ ਸਮਾਗਮ ਇਸੇ ਤਰ੍ਹਾਂ ਰੋਜ਼ਾਨਾ ਚੱਲਿਆ ਕਰਨਗੇ। ਤੋ ਸ਼ਾਮ ਦੇ ਦੀਵਾਨਾਂ ਵਿੱਚ 7:30 ਤੋਂ 8:30 ਵਜੇ ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਦਾ ਕੀਰਤਨੀ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਿਆ ਕਰੇਗਾ। ਤੋ ਅੱਜ ਦੇ ਸਮਾਗਮ ਵਿੱਚ ਵੀ ਭਾਈ ਸਾਹਿਬ ਜੀ ਦੇ ਜਥੇ ਨੇ 7:30 ਤੋਂ 8:30 ਭਾਈ ਸਾਹਿਬ ਜੀ ਦੇ ਜਥੇ ਦੀ ਹਾਜ਼ਰੀ ਹੈ। ਉਦੋਂ ਪਹਿਲਾਂ ਆਓ ਜਿੱਥੇ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਨੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਦੀ ਚੀਮਾ ਕਲਾ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

ਉੱਠ ਫਰੀਦਾ ਯੂਜੂ ਸਾਜ

0: जुगो जुग अटल, चवर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसां पातशाहियां दी जोत। साहिब सच्चे पातशाह सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच शामा वेले दे सज्जे विशेष दीवाना दियां हाजरियां भर रहे अति सत्कार योग सन्मान योग सतसंगी जनों, सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के सतगुरु की अमृतमई बाणी दे कीर्तन मेरे तों पहलां गुरु घर के रागी जथे पासों सरवण कर रहे सी। तो आओ सात संगत कुछ कु समय लई गुरबाणी दी लड़ीवार चल रही विचार दे नाल जुड़न दा यतन करिए। लड़ीवार विचार जिहड़ी है वह बाबा फरीद साहब जी दे श्लोकां दी चल रही है। तो जिन्ने शरीर आप सतगुरां दे हजूर बैठे हो, दर घर दी मर्यादा नूं मुख रखदिआं फतेह दी सांझ पाईए जी। वाहिगुरू जी का खालसा, वाहिगुरू जी की फतेह। बाबा शेख फरीद साहब ने जो विचार साडे सन्मुख अज इन्हां श्लोकां दे रूप विच रखे ने, उन्हां ने उस बंदे का जिक्र किया है जिहड़ा कदी भी उस रब नूं अकाल पुरख नूं अल्लाह नूं चेते नहीं करता। फरीद साहब कहिंदे ने ये रीत कोई चंगी नहीं, जिहड़ा तेरा ये सुभाअ है ना, ये कोई उत्तम नहीं है। जदों असीं सतगुरु की बाणी नूं पढ़दे हाँ तो गुरु अर्जन साहब महाराज सुखमणी साहब की बाणी दे विच वार वार मनुख नूं इह गल कहिंदे ने भी हे मनुख, जिस अकाल पुरख की कृपा द्वारा तू 36 प्रकार के पदार्थ भोजन सुख माणदा है, उस अकाल पुरख नूं सदा चेते करिया कर। बहुत सारे बचन उन्होंने वरते ने जिथे उन्होंने जेड़ा मुढ़ला शब्द है वह वरते है जेह प्रसाद। जेह प्रसाद का अर्थ है जी की कृपा द्वारा। महाराज कहिंदे ने जे प्रसाद छत्ती अमृत खाहे, तिस ठाकुर को रख मन माहे। तो गुरुदेव महाराज ने बाणी दे विच वार वार इन्हां गल्लां दा जिक्र करदिआं इह वी बोल रखे ने भी हे मनुख, जिस रब ने तेनूं जिंद दित्ती, जीओ पाए तन साजिआ रखिआ बणत बणाए, अखीं देखै जेवा बोलै कन्नी सुरत समाए, जिन रच रचिया तिसै ना जाणै अंधा अंध कमाए, जिन्ने तेरी रचना रची है तू उन्हूं जानदा नहीं। धन गुरु अमरदास महाराज अपनी बाणी आनंद साहब दे विच इह गल कहिंदे ने जदों अपने शरीर नूं मुखातब हो के बोलदे ने, ए शरीरा मेरिया इस जग मैं आए कै, क्या तुद कर्म कमाया। कि कर्म कमाया तुद शरीरा जां तू जग मैं आया, जिन हर तेरा रचन रचिया, जिस हरी ने तेरी रचना रची है, जिन हर तेरा रचन रचिया सो हर मन ना वसाया। उस हरी नूं उस अकाल पुरख नूं तू अपने मन दे विच वसाया नहीं। तो शेख फरीद साहब ने भी इहो बोल रखिया, उन्हें आख्या फरीदा बेनवाजा कुत्तिया, अपने तन लई उन्होंने शब्द की वरत्या जी कुत्ता। अच्छा कमाल की गल वेखो, जदों तुसी सतगुरु की बाणी नूं पढ़ोगे ना ते महापुरखां ने अपने आप लई बड़े कई बार ऐसे शब्द वरते ने जिन्हां नूं आपां ਘਟੀਆ ਦਰਜੇ ਦੇ ਸਮਝਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼੍ਰੀ ਰਾਗ ਵਿੱਚ ਇੱਕ ਬਚਨ ਹੈ, ਉੱਥੇ ਉਹ ਕਹਿੰਦੇ ਨੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹੁਣ ਹਰਾਮ ਖੋਰ ਆਮ ਤੌਰ ਉੱਤੇ ਕੀ ਹੈ? ਗਾਲ ਹੈ। ਤੁਸੀਂ ਕਿਸੇ ਨੂੰ ਕੱਢ ਦਿਓ ਤੇ ਹੋ ਸਕਦਾ ਹੈ ਬਹੁਤ ਵੱਡੀ ਲੜਾਈ ਹੋ ਜਾਵੇ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਤੇਰੇ ਕੀਤੇ ਹੋਏ ਨੂੰ ਜਾਣਿਆ ਨਹੀਂ, ਮੈਂ ਹਰਾਮ ਖੋਰ ਹਾਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਮੈਂ ਕਿਹੜਾ ਮੂੰਹ ਲੈ ਕੇ ਤੇਰੇ ਅੱਗੇ ਆਵਾਂ, ਮੈਂ ਬੜਾ ਦੁਸ਼ਟ ਹਾਂ, ਮੈਂ ਬੜਾ ਚੋਰ ਹਾਂ। ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਚੋਰ ਵੀ ਹਾਂ ਤੇ ਦੁਸ਼ਟ ਵੀ ਹਾਂ, ਮੈਂ ਕਿਹੜੇ ਮੂੰਹ ਨਾਲ ਤੇਰੇ ਅੱਗੇ ਆਵਾਂ। ਤੁਸੀਂ ਬਾਬਾ ਕਬੀਰ ਸਾਹਿਬ ਦੇ ਬਚਨ ਪੜ੍ਹੋ, ਉਹਨਾਂ ਨੇ ਆਖਿਆ ਮੈਂ ਰੱਬ ਜੀ ਤੇਰੇ ਘਰ ਦਾ ਚੋਰ ਹਾਂ। ਸੰਦਕ ਤੋਹੇ ਸਾਧ ਨਹੀਂ ਕਹੀਓ, ਬਾਬਾ ਰਵਿਦਾਸ ਸਾਹਿਬ ਨੂੰ ਪੜ੍ਹ ਲਓ, ਉਹਨਾਂ ਆਖਿਆ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪਾਂਤੀ। ਆਖਿਆ ਮੇਰੀ ਜਿਹੜੀ ਸੰਗਤ ਹੈ ਬੜੀ ਭੈੜੀ ਹੈ, ਮੈਂ ਬੜੇ ਨੀਵੇਂ ਅਸਲੇ ਦਾ ਹਾਂ, ਮੇਰੀ ਸੰਗਤ। ਅੱਛਾ ਕਮਾਲ ਹੈ, ਰੂਹਾਨੀਅਤ ਦੇ ਸਿਖਰਲੇ ਤਾਲ ਉੱਤੇ ਬੈਠੇ ਹੋਏ ਮਹਾਂਪੁਰਖ ਕੀ ਕਹਿ ਰਹੇ ਨੇ, ਮੇਰੀ ਸੰਗਤ ਪੋਚ ਸੰਗਤ ਮੇਰੀ ਘਟੀਆ, ਸੋਚ ਦਿਨ ਰਾਤੀ, ਮੇਰੀ ਜਿਹੜੀ ਸੋਚ ਹੈ ਉਹ ਵੀ ਦਿਨ ਰਾਤ ਨੀਚ ਰਹਿੰਦੀ ਹੈ, ਦਿਨ ਰਾਤ ਮੈਂ ਮਾੜਾ ਚਿਤਵਦਾ ਹਾਂ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ, ਮੇਰਾ ਜਿਹੜਾ ਕਰਮ ਹੈ ਨਾ ਉਹ ਕੁਟਿਲਤਾ ਹੈ। ਕੁਟਿਲਤਾ ਕਹਿੰਦੇ ਨੇ ਜੀ ਕੁਟਲ ਨੀਤੀ ਵਾਲੇ ਬੰਦੇ ਨੂੰ। ਆਪਾਂ ਆਮ ਇੱਕ ਸ਼ਬਦ ਵਰਤਦੇ ਹਾਂ ਜਿਹੜੀ ਰਾਜਨੀਤੀ ਹੈ, ਆਖਿਆ ਇਹਦੇ ਵਿੱਚ ਬੰਦਾ ਕੁਟਲ ਚਾਹੀਦਾ ਹੈ, ਜਿਹਨੂੰ ਚਾਲਾਂ ਚੱਲਣੀਆਂ ਆਉਂਦੀਆਂ ਨੇ, ਜਿਹਨੂੰ ਸਾਜ਼ਿਸ਼ਾਂ ਕਰਨੀਆਂ ਆਉਂਦੀਆਂ ਨੇ, ਆਪਾਂ ਕਹਿੰਦੇ ਬੰਦਾ ਬੜਾ ਕੁਟਿਲ ਹੈ। ਇੱਕ ਹਿੰਦੁਸਤਾਨ ਦਾ ਬੜਾ ਪ੍ਰਸਿੱਧ ਵਿਦਵਾਨ ਹੋਇਆ ਜਿਹਨੂੰ ਚਾਣਕੀਆ ਕਹਿੰਦੇ ਸੀ, ਉਹਨੇ ਰਾਜਨੀਤਿਕ ਸ਼ਾਸਤਰ ਲਿਖਿਆ ਤੇ ਉਸ ਬੰਦੇ ਦੇ ਨਾਂ ਦੇ ਉੱਤੇ ਇੱਕ ਸ਼ਾਸਤਰ ਹੈ ਜਿਹਨੂੰ ਕੁਟਿਲਿਆ ਸ਼ਾਸਤਰ ਵੀ ਕਿਹਾ ਜਾਂਦਾ ਹੈ, ਵੀ ਜਿਹਨੇ ਵਿੰਗੀ ਟੇਢੀ ਚਾਲ ਚੱਲ ਕੇ ਆਪਣੇ ਕਾਰਜ ਨੂੰ ਸਿੱਧ ਕਰਨਾ ਹੈ। ਹੁਣ ਬਾਬਾ ਰਵਿਦਾਸ ਜੀ ਕਹਿੰਦੇ ਨੇ ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ, ਮੇਰਾ ਜਿਹੜਾ ਜਨਮ ਹੈ ਉਹ ਵੀ ਕੋਈ ਚੰਗਾ ਨਹੀਂ, ਚੰਗੀ ਭਾਂਤ ਵਾਲਾ ਨਹੀਂ, ਮਾੜੀ ਭਾਂਤ ਵਾਲਾ ਹੈ, ਮੇਰਾ ਜਨਮ ਕੁਭਾਂਤੀ। ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਤੋ ਸ਼ੇਖ ਫਰੀਦ ਸਾਹਿਬ ਨੇ ਇੱਥੇ ਆਖਿਆ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਨਮਾਜ਼ ਤੂੰ ਸੱਖਣੇ ਮਨੁੱਖ ਲਈ ਸ਼ਬਦ ਵਰ ਦਿੱਤਾ ਲੋਭੀ ਕੁੱਤਾ। ਜਦੋਂ ਤੁਸੀਂ ਬਾਣੀ ਨੂੰ ਪੜ੍ਹਦੇ ਜਾਓਗੇ, ਗੁਰਦੇਵ ਦਾ ਇੱਕ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਬੰਦਾ ਜਿਹੜੀ ਬੰਦੇ ਦੀ ਸ਼ਕਲ ਹੈ ਨਾ, ਇੱਕ ਤੇ ਸੁਖਮਨੀ ਸਾਹਿਬ ਜੀ ਆਪਾਂ ਸਪਸ਼ਟ ਪੜ੍ਹ ਦਿੰਦੇ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ, ਸੁਭਾਅ ਕਰਕੇ ਬੰਦਾ ਪਸ਼ੂ ਦੇ ਤਾਲ ਉੱਤੇ ਜੀ ਰਿਹਾ ਹੈ ਪਰ ਜਾਤ ਮਨੁੱਖ ਦੀ ਹੈ। ਤੋ ਮਹਾਰਾਜ ਨੇ ਇੱਕ ਬਚਨ ਰੱਖਿਆ, ਆਖਿਆ ਮਾਨਸ ਮੂਰਤ ਨਾਨਕ ਨਾਮ। ਮਹਾਰਾਜ ਨੇ ਆਖਿਆ ਮੇਰੀ ਜਿਹੜੀ ਮੂਰਤ ਹੈ, ਮੇਰੀ ਜਿਹੜੀ ਸ਼ਕਲ ਹੈ ਉਹ ਕਿਹੜੀ ਹੈ? ਮਨੁੱਖਾਂ ਵਾਲੀ, ਮਾਨਸਾਂ ਵਾਲੀ। ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ, ਪਰ ਮੈਂ ਕਰਨੀ ਕਰਕੇ ਆਚਰਨ ਕਰਕੇ ਜਿਹੜਾ ਬਿਹੇਵੀਅਰ ਹੈ ਮੇਰਾ ਉਹ ਕੁੱਤੇ ਵਰਗਾ ਹੈ। ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ। ਬਾਬਾ ਜੀ ਨੇ ਕਿਹਾ ਮੈਂ ਉਹ ਕੁੱਤਾ ਹਾਂ ਜਿਹੜਾ ਦਰ ਦਰ ਦੇ ਉੱਤੇ ਭਟਕ ਰਿਹਾ ਹਾਂ, ਕਰਨੀ ਕਰਕੇ, ਕਿਰਦਾਰ ਕਰਕੇ, ਸੁਭਾਅ ਕਰਕੇ। ਗੁਰਪ੍ਰਸਾਦ ਜਾਣੈ ਮਹਿਮਾਨ ਤਾਂ ਕਿਸ ਦਰਗਾਹ ਪਾਵੈ ਮਾਨ। ਤੋ ਬਾਬਾ ਜੀ ਨੇ ਕਿਹਾ ਫਰੀਦਾ ਬੇਨਿਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਇਹ ਰੀਤ ਚੰਗੀ ਨਹੀਂ। ਰੀਤ ਦਾ ਅਰਥ ਹੁੰਦਾ ਜ਼ਿੰਦਗੀ ਜਿਉਣ ਦਾ ਤਰੀਕਾ, ਪਰੰਪਰਾ ਜਿਹਨੂੰ ਆਪਾਂ ਕਹਿੰਦੇ। ਕਬਹੀ ਚੱਲ ਨ ਆਇਆ ਪੰਜੇ ਵਖਤ ਮਸੀਤ। ਹੁਣ ਮੁਸਲਮਾਨ ਪੰਜ ਨਮਾਜ਼ਾਂ ਪੜ੍ਹਦਾ ਤੇ ਪੰਜ ਵਖਤ ਉਹਨੂੰ ਕਿੱਥੇ ਜਾਣਾ ਪੈਂਦਾ? ਮਸੀਤ ਵਿੱਚ ਜਾਣਾ ਪੈਂਦਾ। ਹੁਣ ਇਹ ਉਦਾਹਰਣ ਹੈ, ਇਹਨੂੰ ਥੋੜ੍ਹਾ ਜਿਹਾ ਮੈਂ ਆਪਾਂ ਰਲ ਮਿਲ ਕੇ ਇਹਨੂੰ ਸਮਝ ਲੈਂਦੇ ਹਾਂ। ਸ਼ੇਖ ਫਰੀਦ ਸਾਹਿਬ ਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਇਸਲਾਮੀ ਕਲਚਰ ਦੇ ਨਾਲ ਸੰਬੰਧਿਤ ਹੈ। ਜਿਹੜੇ ਸ਼ੇਖ ਫਰੀਦ ਸਾਹਿਬ ਨੇ ਉਹਨਾਂ ਦੀ ਜਿਹੜੀ ਪਿੱਠ ਭੂਮੀ ਹੈ ਉਹ ਇਸਲਾਮੀ ਹੈ। ਇਸ ਕਰਕੇ ਉਹਨਾਂ ਦੀ ਬਾਣੀ ਦੇ ਵਿੱਚ ਜਿੰਨੀਆਂ ਉਦਾਹਰਨਾਂ ਵਰਤੀਆਂ ਗਈਆਂ ਨੇ ਨਾ ਸਾਧ ਸੰਗਤ, ਉਹ ਇਸਲਾਮੀ ਕਲਚਰ ਦੇ ਨਾਲ ਸੰਬੰਧਿਤ ਨੇ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕੀਤਾ ਹੈ ਉਹਨਾਂ ਨੂੰ ਪਤਾ ਹੋਵੇਗਾ ਵੀ ਜਦੋਂ ਭੱਟਾਂ ਦੇ ਸਵਈਏ ਪੜ੍ਹੇ ਜਾਂਦੇ ਨੇ ਨਾ ਤੇ ਭੱਟ ਜਾਤ ਦੇ ਬ੍ਰਾਹਮਣ ਸਨ, ਉਹਨਾਂ ਦੇ ਸਾਰੇ ਸਵਈਆਂ ਵਿੱਚ ਜਿੰਨੀਆਂ ਉਦਾਹਰਨਾਂ ਵਰਤੀਆਂ ਗਈਆਂ ਸਾਰੀਆਂ ਹਿੰਦੂ ਮਤ ਦੇ ਦੇਵੀ ਦੇਵਤਿਆਂ ਦੀਆਂ ਵਰਤੀਆਂ ਗਈਆਂ ਨੇ। ਜਨਕ ਰਾਜੇ ਦੀ ਵਰਤੀ ਗਈ, ਕਲਯੁੱਗ ਦਾ ਜ਼ਿਕਰ ਆਇਆ, ਸਤਯੁੱਗ ਦਾ ਜ਼ਿਕਰ ਆਇਆ। ਜਿਵੇਂ ਆਪਾਂ ਪੜ੍ਹਦੇ ਸਤਯੁੱਗ ਤੈ ਮਾਣਿਓ ਬਲਿਓ ਛਲਿਓ ਬਲ ਬਾਵਣ ਪਾਇਓ, ਤੋ ਜਿੰਨੀਆਂ ਉਦਾਹਰਨਾਂ ਵਰਤੀਆਂ ਗਈਆਂ ਉਹ ਕਿਹਦੀਆਂ ਵਰਤੀਆਂ ਗਈਆਂ? ਕਿਉਂਕਿ ਜਿਹੜੇ ਬੈਕਗ੍ਰਾਉਂਡ ਵਿੱਚੋਂ ਜਿਹੜੇ ਕਲਚਰ ਵਿੱਚੋਂ ਬੰਦਾ ਆਇਆ ਹੋਵੇ ਉਹਦਾ ਉਹਦੇ ਉੱਤੇ ਇੱਕ ਅਸਰ ਹੁੰਦਾ, ਇੱਕ ਪ੍ਰਭਾਵ ਹੁੰਦਾ। ਹੁਣ ਇਸੇ ਤਰੀਕੇ ਨਾਲ ਜਦੋਂ ਧੰਨ ਗੁਰੂ ਨਾਨਕ ਸਾਹਿਬ ਵੀ ਈਵਨ ਜੇ ਕਿਸੇ ਕਿਸਾਨ ਨਾਲ ਵੀ ਗੱਲ ਕਰਦੇ ਨੇ ਨਾ ਤੇ ਉਹਨਾਂ ਨੂੰ ਸਮਝਾਉਣ ਦੇ ਲਈ ਜਿਹੜੀ ਉਦਾਹਰਨ ਦਿੱਤੀ ਜਾਂਦੀ ਹੈ ਉਹ ਕਿਰਸਾਨੀ ਕਿੱਤੇ ਨਾਲ ਸੰਬੰਧਿਤ ਦਿੱਤੀ ਜਾਂਦੀ। ਜਿਵੇਂ ਬਾਬਾ ਜੀ ਨੇ ਕਿਹਾ ਕਿਰਸਾਨੀ ਕਿਰਸਾਨ ਕਰੇ, ਲੋਚੈ ਜੀਉ ਲਾਏ, ਹਲ ਜੋਤੈ ਉੱਦਮ ਕਰੇ, ਮੇਰਾ ਪੁੱਤ ਧੀ ਖਾਏ, ਕਿਰਸਾਨੀ ਦੀ ਉਦਾਹਰਨ ਦੇ ਦਿੱਤੀ। ਜਾਂ ਆਪਾਂ ਪੜ੍ਹਿਆ ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਵ ਨਿਤ ਦੇ ਪਾਣੀ, ਜਦੋਂ ਕਿਰਸਾਨ ਨਾਲ ਗੱਲ ਕੀਤੀ। ਜੇ ਵਪਾਰੀ ਨਾਲ ਗੱਲ ਕੀਤੀ ਤੇ ਬਾਬਾ ਜੀ ਨੇ ਕਿਹਾ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਣ ਹੈ ਲੈਸੀ ਵਸਤ ਸੰਭਾਲ। ਤੋ ਸਿਆਣਾ ਟੀਚਰ ਸਿਆਣਾ ਉਸਤਾਦ ਉਹ ਹੀ ਹੁੰਦਾ ਜਿਹੜਾ ਬੱਚੇ ਦੇ ਲੈਵਲ ਤੇ ਹੋ ਕੇ ਉਹਨੂੰ ਗੱਲ ਸਮਝਾ ਦੇਵੇ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਸਿਆਣੇ ਵਿਦਵਾਨ ਨੇ, ਸਿਆਣੇ ਉਸਤਾਦ ਨੇ। ਜਿੱਥੇ ਗੁਰਦੇਵ ਮਹਾਰਾਜ ਪੰਡਿਤ ਨੂੰ ਮਿਲੇ ਨੇ ਉੱਥੇ ਉਹਦੀ ਭਾਸ਼ਾ ਵਿੱਚ ਵੀ ਬਾਬੇ ਨੇ ਗੱਲ ਕਰ ਲਈ। ਜਿੱਥੇ ਕਿਤੇ ਬੜੇ ਮੌਲਵੀ ਵਿਦਵਾਨ ਨੂੰ ਮਿਲੇ ਉੱਥੇ ਵੀ ਬਾਬੇ ਨੇ ਕਹਿ ਦਿੱਤਾ ਵੀ ਯਾ ਕਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹਕਾ ਕਬੀਰ ਕਰੀਮ ਤੂੰ ਬੇਐ ਪਰਵ ਦਗਾਰ। ਤੋ ਜਿਹਦੇ ਨਾਲ ਮਿਲਿਆ। ਹੁਣ ਸ਼ੇਖ ਫਰੀਦ ਸਾਹਿਬ ਨੇ ਜਦੋਂ ਗੱਲ ਕੀਤੀ ਨਾ ਜੀ ਤੇ ਉਹਨਾਂ ਨੇ ਇਸਲਾਮੀ ਕਲਚਰ ਦੀਆਂ ਉਦਾਹਰਨਾਂ ਵਰਤੀਆਂ। ਜਿਵੇਂ ਜਦੋਂ ਤੁਸੀਂ ਸ਼ੇਖ ਫਰੀਦ ਸਾਹਿਬ ਦੇ ਸਲੋਕ ਪੜ੍ਹੋਗੇ ਨਾ ਤੇ ਸ਼ੇਖ ਫਰੀਦ ਸਾਹਿਬ ਨੇ ਮੌਤ ਲਈ ਅਜ਼ਰਾਇਲ ਫਰਿਸ਼ਤੇ ਦੀ ਗੱਲ ਕੀਤੀ ਹੈ, ਉਹਨਾਂ ਨੇ ਮਲਕਲ ਦੀ ਗੱਲ ਕੀਤੀ ਹੈ। ਜਿਵੇਂ ਪਹਿਲਾਂ ਹੀ ਉਹਨਾਂ ਦਾ ਸਲੋਕ ਹੈ ਵੀ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤੋਂ ਮਲਕਲ ਕੀ ਹੈ? ਮੌਤ ਦਾ ਫਰਿਸ਼ਤਾ ਹੈ, ਉਹਨਾਂ ਦੀ ਬੈਕਗ੍ਰਾਉਂਡ ਇਹ ਹੈ। ਤੋ ਇੱਥੇ ਪੰਜ ਨਮਾਜ਼ਾਂ ਦੀ ਗੱਲ ਉਹਨਾਂ ਨੇ ਕਰ ਦਿੱਤੀ ਕਿਉਂਕਿ ਮੁਸਲਮਾਨ ਲਈ ਇਹ ਗੱਲ ਜ਼ਰੂਰੀ ਬਣ ਜਾਂਦੀ ਹੈ ਵੀ ਉਹ ਪੰਜ ਨਮਾਜ਼ਾਂ ਪੜ੍ਹਨ ਲਈ ਪੰਜ ਟਾਈਮ ਉੱਤੇ ਕਿੱਥੇ ਜਾਂਦਾ ਹੈ? ਮਸੀਤ ਵਿੱਚ ਜਾਂਦਾ ਹੈ। ਤੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਪੰਜ ਨਮਾਜ਼ਾਂ ਹੈਗੀਆਂ ਨੇ। ਅੱਛਾ, ਇਹ ਉਹ ਨਮਾਜ਼ਾਂ ਨੇ ਜਿਹਨੂੰ ਦੁਨੀਆਂ ਦਾ ਹਰ ਬੰਦਾ ਪੜ੍ਹ ਸਕਦਾ। ਜਿਹੜੀਆਂ ਨਮਾਜ਼ਾਂ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤਾ ਨਾ, ਇਹਨੂੰ ਦੁਨੀਆਂ ਦਾ ਹਿੰਦੂ ਵੀ ਪੜ੍ਹ ਸਕਦਾ। ਵੈਸੇ ਵੇਖਿਆ ਜਾਵੇ ਹਿੰਦੂ ਕਦੀ ਨਮਾਜ਼ ਨਹੀਂ ਪੜ੍ਹਦਾ, ਮੁਸਲਮਾਨ ਕਦੀ ਜਨੇਊ ਨਹੀਂ ਪਾਉਂਦਾ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੇ ਜਨੇਊ ਦੀ ਗੱਲ ਕੀਤੀ ਉਹਨੂੰ ਹਿੰਦੂ ਤੇ ਕੀ ਮੁਸਲਮਾਨ ਵੀ ਪਾ ਲਵੇਗਾ, ਈਵਨ ਜੇ ਕੋਈ ਰੱਬ ਨੂੰ ਨਾ ਵੀ ਮੰਨਦਾ ਹੋਵੇ ਉਹ ਵੀ ਪਾ ਲਵੇਗਾ। ਤੇ ਜਿਹੜੀਆਂ ਨਮਾਜ਼ਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤੀ ਹੈ ਨਾ, ਜੇ ਹਿੰਦੂ ਮਸੀਤ ਵਿੱਚ ਜਾ ਕੇ ਉਹ ਨਮਾਜ਼ ਨਾ ਵੀ ਪੜ੍ਹੇ, ਬਾਬਾ ਜੀ ਕਹਿੰਦੇ ਹਰ ਮਨੁੱਖ ਦਾ ਸਰੀਰ ਮਸੀਤ ਹੈ ਜਿਹਦੇ ਵਿੱਚ ਇਹ ਪੰਜ ਨਮਾਜ਼ਾਂ ਪੜ੍ਹੀਆਂ ਜਾਣੀਆਂ ਨੇ। ਪੰਜ ਨਮਾਜ਼ਾਂ, ਵਖਤ ਪੰਜ, ਪੰਜਾ ਪੰਜੇ, ਨਾਓ ਪਹਿਲਾ ਸੱਚ, ਪਹਿਲੀ ਨਮਾਜ਼ ਕਾਹਦੀ ਹੈ? ਸੱਚ ਦੀ, ਪਹਿਲਾ ਸੱਚ, ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਆਹ ਪੰਜ ਨਮਾਜ਼ਾਂ ਹੋ ਗਈਆਂ। ਤੋ ਇਹ ਜਿਹੜੀਆਂ ਪੰਜ ਨਮਾਜ਼ਾਂ ਨੇ ਇਹਨੂੰ ਦੁਨੀਆਂ ਦਾ ਉਹ ਵੀ ਬੰਦਾ ਪੜ੍ਹ ਸਕਦਾ ਹੈ ਜਿਹੜਾ ਕਹਿੰਦਾ ਮੈਂ ਤੇ ਰੱਬ ਨੂੰ ਮੰਨਦਾ ਕੋਈ ਨਹੀਂ ਜੀ। ਤੋ ਬਾਬਾ ਸ਼ੇਖ ਫਰੀਦ ਸਾਹਿਬ ਇਹਨਾਂ ਨਮਾਜ਼ਾਂ ਦੀ ਗੱਲ ਕਰਦੇ ਨੇ। ਉਹ ਕਹਿੰਦੇ ਨੇ ਕਬਹੀ ਚੱਲ ਨਾ ਆਇਆ ਪੰਜੇ ਵਖਤ ਮਸੀਤ। ਉਹ ਜਿਹੜੀਆਂ ਪੰਜ ਨਮਾਜ਼ਾਂ ਬਾਬੇ ਨੇ ਦਿੱਤੀਆਂ ਨਾ ਤੇ ਸਰੀਰ ਨੂੰ ਮਸੀਤ ਆਖਿਆ, ਇਸ ਮਸੀਤ ਦੇ ਵਿੱਚ ਵਾਪਸ ਨਹੀਂ ਆਇਆ, ਇਸ ਘਰ ਦੇ ਵਿੱਚ ਤੂੰ ਟਿਕਿਆ ਨਹੀਂ। ਤਾਂ ਇਹਦੇ ਅਰਥ ਆਪਾਂ ਇੱਦਾਂ ਸਮਝਾਂਗੇ। ਅਗਲਾ ਬਚਨ ਹੈ, ਬਾਬਾ ਫਰੀਦ ਸਾਹਿਬ ਹਲੂਣਾ ਮਾਰਦੇ ਨੇ, ਆਖਿਆ ਉੱਠ ਫਰੀਦਾ ਉਜ਼ੂ ਸਾਜ। ਉਜ਼ੂ ਜਾਂ ਵਜ਼ੂ ਇੱਕ ਸ਼ਬਦ ਵਰਤਿਆ ਜਾਂਦਾ, ਜਿਵੇਂ ਆਪਾਂ ਪੰਜ ਇਸ਼ਨਾਨਾ ਕਹਿੰਦੇ ਹਾਂ ਨਾ, ਇੱਦਾਂ ਮੁਸਲਮਾਨ ਨਮਾਜ਼ ਤੋਂ ਪਹਿਲਾਂ ਤਿਆਰੀ ਕਰਦਾ, ਉਹਨੂੰ ਕਹਿੰਦੇ ਨੇ ਵਜ਼ੂ ਕਰਨਾ। ਤੋ ਸ਼ੇਖ ਫਰੀਦ ਸਾਹਿਬ ਨੇ ਲਾਉਣਾ ਦਿੱਤਾ, ਜਿਵੇਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਬਾਣੀ ਪੜ੍ਹਦੇ ਹਾਂ, ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਉੱਠ ਉੱਠ ਫਰੀਦਾ। ਕਿੱਥੋਂ ਉੱਠਣਾ ਭਲਾ? ਅੱਛਾ, ਜਿੰਨਾ ਚਿਰ ਬੰਦਾ ਅੰਦਰੋਂ ਨਹੀਂ ਉੱਠੇਗਾ ਉਨਾ ਚਿਰ ਨਹੀਂ ਉੱਠ ਸਕਦਾ। ਇੱਕ ਤਾਂ ਵੀ ਸਰੀਰ ਦਾ ਉੱਠ ਜਾਣਾ, ਹੁਣ ਕਈ ਵਾਰ ਬੰਦਾ ਸਰੀਰ ਕਰਕੇ ਉੱਠਿਆ ਹੁੰਦਾ ਪਰ ਅੰਦਰੋਂ ਸੁੱਤਾ ਹੁੰਦਾ। ਇੱਥੋਂ ਵੀ ਉੱਠਣ ਦੀ ਲੋੜ ਹੈ, ਇੱਥੋਂ ਵੀ ਜਾਗਣ ਦੀ ਲੋੜ ਹੈ, ਤਿਆਰ ਹੋਣ ਦੀ ਲੋੜ ਹੈ। ਆਪਾਂ ਕਿਸੇ ਵੱਲ ਵੇਖ ਕੇ ਕਹਿੰਦੇ ਜੀ ਸਿੰਘ ਤਿਆਰ ਬਰ ਤਿਆਰ ਹੈ, ਇੱਕ ਤੇ ਹੈ ਵੀ ਡਰੈਸ ਕਰਕੇ ਤਿਆਰ ਬਰ ਤਿਆਰ ਹੋ ਗਿਆ, ਇੱਕ ਹੈ ਵੀ ਗੁਰੂ ਦੀ ਵਿਚਾਰ ਕਰਕੇ ਸੁਰਤ ਕਰਕੇ ਵੀ ਤਿਆਰ ਹੈਗਾ ਕਿ ਨਹੀਂ ਹੈਗਾ, ਉਹ ਵਿਚਾਰਾਂ ਕਰਕੇ ਵੀ ਤਿਆਰ ਹੈਗਾ ਕਿ ਨਹੀਂ ਹੈਗਾ। ਤੋ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜ਼ਾਰ। ਹੁਣ ਕਿਸੇ ਨੇ ਇਹਨੂੰ ਅੰਮ੍ਰਿਤ ਵੇਲਾ ਕਿਹਾ, ਕਿਸੇ ਨੇ ਇਹਨੂੰ ਸੁਬਾ ਦਾ ਵੇਲਾ ਕਿਹਾ। ਅਸੀਂ ਬਾਣੀ ਵਿੱਚੋਂ ਇਹ ਵੀ ਪੜ੍ਹਿਆ ਵੀ ਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਤੋ ਇਹਨੂੰ ਥੋੜਾ ਜਿਹਾ ਆਪਾਂ ਸਮਝ ਲਈਏ, ਅਸੀਂ ਜਪਜੀ ਸਾਹਿਬ ਵਿੱਚੋਂ ਪੜ੍ਹਿਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੋ ਇੱਕ ਤੇ ਅੰਮ੍ਰਿਤ ਵੇਲਾ ਉਹ ਹੈ ਜਿਹਨੂੰ ਸਿੱਖ ਇਨਵਾਇਰਮੈਂਟ ਵਿੱਚ ਸਵੇਰ ਦਾ ਵੇਲਾ ਕਿਹਾ ਜਾਂਦਾ, ਅੰਮ੍ਰਿਤ ਵੇਲਾ। ਇੱਕ ਵੇਲਾ ਇਹ ਹੈ ਵੀ ਜਦੋਂ ਮੈਂ ਗੁਣਾ ਰੂਪੀ ਨਮਾਜ਼ ਪੜ੍ਹਨੀ ਹੈ ਨਾ, ਤੇ ਆਪਣੇ ਅੰਦਰ ਉੱਠਣਾ ਹੈ, ਆਪਣੇ ਅੰਦਰੋਂ ਉੱਠਣਾ ਹੈ, ਤੇ ਗੁਰੂ ਦੀ ਵਿਚਾਰ ਦੁਆਰਾ ਮੇਰੇ ਅੰਦਰ ਵੀ ਅੰਮ੍ਰਿਤ ਵੇਲਾ ਹੋਣਾ। ਜਦੋਂ ਮੇਰੇ ਵਿਚਾਰ ਅੰਮ੍ਰਿਤ ਵਰਗੇ ਹੋ ਗਏ, ਤਾਂ ਸਤਿਗੁਰ ਨੇ ਇੱਥੇ ਗੱਲ ਕੀਤੀ, ਬਾਬਾ ਸ਼ੇਖ ਫਰੀਦ ਸਾਹਿਬ ਨੇ ਜਿਹੜਾ ਇਨਵਾਇਰਮੈਂਟ ਹੈ ਉਹਦੀ ਉਦਾਹਰਨ ਦੇ ਕੇ ਗੱਲ ਆਖੀ, ਆਖਿਰ ਸਾਰੀ ਜ਼ਿੰਦਗੀ ਇੱਦਾਂ ਗਫਲਤ ਦੀ ਨੀਂਦ ਵਿੱਚ ਕੱਢ ਦੇਣੀ ਹੈ। ਉੱਠ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ਼ ਗੁਜ਼ਾਰ। ਜਦੋਂ ਨਮਾਜ਼ ਕਰ ਗੁਜ਼ਾਰੇਗਾ ਜੀਵਨ ਵਿੱਚ ਸੁਬਾ ਹੋ ਜਾਵੇਗੀ। ਇਹਨੂੰ ਇੱਦਾਂ ਵੀ ਕਰ ਸਕਦੇ ਵੀ ਸੁਬਾ ਹੋ ਗਈ, ਅੰਮ੍ਰਿਤ ਵੇਲਾ ਹੋ ਗਿਆ, ਜਾਗ। ਅਗਲੀ ਪੰਕਤੀ ਹੈ, ਜੋ ਸਿਰ ਸਾਈਂ ਨਾਨਵੈ, ਜਿਹੜਾ ਸਿਰ ਸਾਈਂ ਦੇ ਅੱਗੇ ਝੁਕਦਾ ਨਹੀਂ, ਸੋ ਸਿਰ ਕੱਪ ਉਤਾਰ। ਅੱਛਾ, ਇਹਦਾ ਮਤਲਬ ਇਹ ਹੈ ਵੀ ਫਰੀਦ ਨੇ ਇਹ ਕਹਿ ਦਿੱਤਾ ਤੁਸੀਂ ਉੱਠੋ ਅੰਮ੍ਰਿਤ ਵੇਲਾ ਸੰਭਾਲੋ, ਤੇ ਜਿਹੜਾ ਨਹੀਂ ਸੰਭਾਲਦਾ ਉਹਦਾ ਸਿਰ ਲਾ ਦਿਓ। ਨਹੀਂ, ਇਹਨੂੰ ਸਮਝੋ ਬੇਨਤੀ ਨੂੰ। ਸਿਰ ਲਾਉਣ ਦਾ ਅਰਥ ਹੁੰਦਾ ਹੈ ਆਪਣੇ ਹੰਕਾਰੀ ਸੁਭਾਅ ਦਾ ਤਿਆਗ ਕਰਨਾ, ਜਿਹਨੂੰ ਬਾਬੇ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਲਾਉਣ ਦਾ ਅਰਥ ਕੀ ਹੈ? ਬਾਬੇ ਨੇ ਬਾਣੀ ਵਿੱਚ ਬੜੇ ਐਸੇ ਖਿਆਲ ਦਿੱਤੇ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸਿਰ ਤੋਂ ਬਿਨਾ, ਵਿਣ ਸਿਰ ਸੇਵ ਕਰੀਜੈ, ਸਿਰ ਤੋਂ ਬਿਨਾ ਸੇਵਾ ਕਰਿਆ ਕਰ। ਤੋ ਬਾਬਾ ਜੀ ਨੇ ਆਖਿਆ ਉਹ ਸਿਰ ਜਿਹੜਾ ਹੰਕਾਰ ਵਿੱਚ ਹੈ, ਜਿਹੜਾ ਸਾਈਂ ਦੇ ਅੱਗੇ ਰੱਬ ਦੇ ਅੱਗੇ ਝੁਕਦਾ ਨਹੀਂ, ਉਹਨੂੰ ਕੱਟ ਦੇ, ਇਹੋ ਤੇਰੀ ਅੰਮ੍ਰਿਤ ਵੇਲੇ ਦੀ ਬੰਦਗੀ ਹੈ। ਜੋ ਸਿਰ ਸਾਈਂ ਨਾਨਵੈ, ਗੁਰੂ ਅੰਗਦ ਸਾਹਿਬ ਦਾ ਇੱਕ ਬਚਨ ਚੇਤੇ ਆ ਗਿਆ, ਉਹ ਕਹਿੰਦੇ ਨੇ ਜਿਸ ਪਿਆਰੇ ਸਿਉਂ ਨੇ ਤਿਸ ਆਗੈ ਮਰ ਚੱਲੀਐ, ਜਿਹਦੇ ਨਾਲ ਨਹੀਂ ਹੋਵੇ ਉਹਦੇ ਅੱਗੇ ਹੋ ਕੇ ਮਰ ਜਾ, ਭਾਵ ਆਪਣਾ ਆਪਾ ਭੇਟ ਕਰਦੇ ਉਹਦੇ ਅੱਗੇ। ਜਿਸ ਪਿਆਰੇ ਸਿਉਂ ਨੇ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਉਹਨੂੰ ਪਿੱਠ ਦੇ ਕੇ ਜਿਉਣਾ ਤ੍ਰਿਗ ਹੈ, ਤ੍ਰਿਕਾਰ ਯੋਗ ਹੈ। ਤੋ ਬਾਬਾ ਜੀ ਕਹਿੰਦੇ ਨੇ ਜੋ ਸਿਰ ਸਾਈਂ ਨਾਨਵੈ, ਜਿਹੜਾ ਹੰਕਾਰ ਵਿੱਚ ਸਿਰ ਇੰਨਾ ਉੱਚਾ ਬਣਾਈ ਫਿਰਦਾ ਨਾ। ਬਾਬਾ ਸ਼ੇਖ ਫਰੀਦ ਸਾਹਿਬ ਦਾ ਇੱਕ ਹੋਰ ਵੀ ਬਚਨ ਹੈ, ਉਹ ਪਤਾ ਕੀ ਕਹਿੰਦੇ ਨੇ, ਕਹਿੰਦੇ ਫਰੀਦਾ ਮੈਂ ਭੁਲਾਵਾ ਪੱਗ ਦਾ, ਮੈਨੂੰ ਕਾਹਦਾ ਹੰਕਾਰ ਹੈ ਆਪਣੀ ਪੱਗ ਦਾ। ਪੱਗ ਕਾਹਦਾ ਪ੍ਰਤੀਕ ਹੈ ਜੀ? ਵੱਡੇ ਹੋਣ ਦਾ। ਆਖਿਆ ਮੈਨੂੰ ਆਪਣੇ ਵੱਡੇ ਹੋਣ ਦਾ ਹੰਕਾਰ ਹੈ ਕਿਸੇ ਵੀ ਲੈਵਲ ਉੱਤੇ। ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਤੇ ਵੱਡੇ ਹੋਣ ਦੇ ਹੰਕਾਰ ਵਿੱਚ ਕੀ ਹੋਇਆ, ਮੇਰੀ ਮਤ ਮੈਲੀ ਹੋ ਗਈ। ਤੇ ਮੈਂ ਇਸ ਗੱਲ ਨੂੰ ਸਮਝਦਾ ਹੀ ਨਹੀਂ ਵੀ ਜਿਹੜੇ ਸਰੀਰ ਦਾ ਮੈਂ ਇੰਨਾ ਹੰਕਾਰ ਕਰਦਾ ਹਾਂ, ਅਖੀਰ ਨੂੰ ਇਹਨੇ ਵੀ ਮਿੱਟੀ ਹੋ ਜਾਣਾ, ਇਹਨੇ ਵੀ ਤਬਾਹ ਹੋ ਜਾਣਾ। ਤੋ ਅਗਲੇ ਬਚਨ ਵਿੱਚ ਇੱਥੇ ਬਾਬਾ ਜੀ ਨੇ ਕਿਹਾ, ਜੋ ਸਿਰ ਸਾਈਂ ਨਾ ਨਿਵੈ, ਜਿਹੜਾ ਸਿਰ ਸਾਈਂ ਦੇ ਅੱਗੇ ਝੁਕਦਾ ਨਹੀਂ, ਸੋ ਸਿਰ ਕੀ ਜੈ ਕਾਏ। ਆਖਿਓ ਉਸ ਸਿਰ ਦਾ ਫਿਰ ਕੋਈ ਲਾਭ ਨਹੀਂ, ਉਸ ਸਿਰ ਦਾ ਕੋਈ ਲਾਭ ਨਹੀਂ ਵੀ ਜਿਹੜਾ ਉਹ ਕਾਹਦਾ ਵੱਡਾ ਹੈ ਜਿਹੜਾ ਝੁਕਦਾ ਨਹੀਂ। ਵੱਡਾ ਤੇ ਉਹ ਹੋ ਗਿਆ ਜਿਹੜਾ ਝੁਕ ਗਿਆ। ਜਿਵੇਂ ਨਾ ਬਾਣੀ ਦੇ ਵਿੱਚ ਇੱਕ ਉਦਾਹਰਨ ਹੈ ਆਸਾ ਕੀ ਵਾਰ ਵਿੱਚ, ਸਤਿਗੁਰੂ ਮਹਾਰਾਜ ਨੇ ਉੱਥੇ ਗੱਲ ਕੀਤੀ ਹੈ ਵੀ ਧਰ ਤਰਾਜੂ ਤੋਲੀਐ ਨਿਵੈ ਸੋ ਗੋਰਾ ਹੋਏ। ਜਿਵੇਂ ਤੱਕੜੀ ਦੇ ਵਿੱਚ ਇੱਕ ਪਾਸੇ ਵੱਟਾ ਪਿਆ ਹੋਵੇ ਕਿਲੋ ਦਾ ਤੇ ਦੂਜੇ ਪਾਸੇ ਸਾਧ ਸੰਗਤ, ਜਿਹੜੀ ਚੀਜ਼ ਨੂੰ ਤੋਲਿਆ ਜਾਵੇ ਉਹ ਜਦੋਂ ਐਂ ਤੱਕੜੀ ਦਾ ਪੱਲਾ ਥੱਲੇ ਨੂੰ ਝੁੱਕ ਜਾਂਦਾ ਨਾ, ਉਹਦਾ ਮੁੱਲ ਵੱਧ ਹੁੰਦਾ। ਜਿਹੜਾ ਝੁੱਕ ਗਿਆ ਉਹਦਾ ਮੁੱਲ ਵੱਧ ਹੈ। ਤੋ ਬਾਬਾ ਜੀ ਕਹਿੰਦੇ ਨੇ ਤੇਰੇ ਵੱਡੇ ਹੋਣ ਦਾ ਕੀ ਫਾਇਦਾ ਜੇ ਤੂੰ ਝੁਕਣਾ ਹੀ ਨਹੀਂ ਸਿੱਖਿਆ ਤੇ। ਅੱਛਾ, ਜਿਹੜਾ ਜਿਹੜੇ ਫਲ ਨੂੰ ਮਤਲਬ ਜਿਹੜੇ ਬੂਟੇ ਨੂੰ ਫਲ ਲੱਗ ਜਾਣ ਉਹਦੀਆਂ ਟਾਹਣੀਆਂ ਆਪਣੇ ਆਪ ਲਿਫ ਜਾਂਦੀਆਂ, ਤੇ ਜਦੋਂ ਜਿਹੜੇ ਬੂਟੇ ਨੂੰ ਫਲ ਨਾ ਲੱਗੇ ਹੋਣ ਉਹਦੀਆਂ ਟਾਹਣੀਆਂ ਕਦੀ ਵੀ ਲਿਫਦੀਆਂ ਨਹੀਂ। ਜਦੋਂ ਨਾ ਜ਼ਿੰਮੇਵਾਰੀਆਂ ਵੱਡੀਆਂ ਹੋ ਜਾਂਦੀਆਂ ਨੇ, ਤੁਸੀਂ ਵੱਡੇ ਬਣ ਜਾਂਦੇ ਹੋ, ਤੇ ਚੇਤਾ ਰੱਖੋ ਫਿਰ ਓਨਾ ਵੱਡਾ ਬੰਦਾ ਜਿਹਨੂੰ ਆਪਾਂ ਕਹਿੰਦੇ ਡਾਊਨ ਟੂ ਅਰਥ ਹੋ ਜਾਂਦਾ, ਓਨਾ ਹੀ ਝੁੱਕ ਜਾਂਦਾ। ਬੰਦਾ ਵੱਡੀ ਕੁਰਸੀ ਉੱਤੇ ਬਹਿ ਗਿਆ ਓਨਾ ਹੀ ਝੁੱਕ ਗਿਆ, ਪਰ ਸਾਡੇ ਉਲਟ ਹੁੰਦਾ ਕਈ ਵਾਰ ਵੀ ਜਦੋਂ ਬੰਦੇ ਨੂੰ ਕੁਰਸੀ ਵੱਡੀ ਮਿਲ ਗਈ ਤੇ ਬੰਦਾ ਝੁਕਣ ਦੇ ਸੁਭਾਅ ਦਾ ਕੀ ਕਰ ਗਿਆ, ਤਿਆਗ ਕਰ ਗਿਆ। ਜੇ ਤੁਸੀਂ ਝੁਕਦੇ ਹੋ ਨਾ, ਇਹਦਾ ਅਰਥ ਹੈ ਵੀ ਤੁਹਾਡੇ ਵਿੱਚ ਗੁਣ ਨੇ, ਤੁਸੀਂ ਉਹ ਰੁੱਖ ਹੋ ਜਿਹਨੂੰ ਕੀ ਲੱਗੇ ਹੋਏ ਨੇ, ਫਲ ਲੱਗੇ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਦੀ ਇੱਕ ਘਟਨਾ ਹੈ। ਵੈਸੇ ਤੇ ਬਹੁਤ ਸਾਰੀਆਂ ਘਟਨਾਵਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਾਲ ਪ੍ਰਚਲਿਤ ਵੀ ਨੇ। ਕਹਿੰਦੇ ਵੀ ਮਹਾਰਾਜਾ ਸਾਹਿਬ ਕਿਤਿਓਂ ਲੰਘ ਰਹੇ ਸੀ ਤੇ ਬੱਚੇ ਹੱਥ ਵਿੱਚ ਪੱਥਰ ਫੜ ਕੇ ਮਾਰ ਰਹੇ ਸੀ ਕਿਸੇ ਬੇਰੀ ਨੂੰ, ਤੇ ਪੱਥਰ ਲੱਗ ਗਏ ਰਣਜੀਤ ਸਿੰਘ ਨੂੰ। ਇਹ ਉਸ ਰਾਜੇ ਦੀ ਖੂਬੀ ਹੈ। ਸਾਡਾ ਇੱਕੋ ਇੱਕ ਰਾਜਾ ਹੈ ਜਿਹਦੇ ਰਾਜ ਦੀ ਅਸੀਂ ਮਿਸਾਲ ਦਿੰਦੇ ਹਾਂ। ਪੱਥਰ ਉਹਨੂੰ ਲੱਗ ਗਏ ਤੇ ਸਿਪਾਹੀਆਂ ਨੇ ਬੱਚੇ ਫੜ ਲਏ ਵੀ ਤੁਸੀਂ ਰਾਜੇ ਨੂੰ ਪੱਥਰ ਮਾਰ ਦਿਓ, ਮਹਾਰਾਜੇ ਨੂੰ ਪੱਥਰ ਮਾਰ ਦਿਓ। ਤੋ ਮਹਾਰਾਜੇ ਦੇ ਸਾਹਮਣੇ ਬੱਚੇ ਪੇਸ਼ ਕੀਤੇ ਗਏ ਤੇ ਮਹਾਰਾਜਾ ਬੱਚਿਆਂ ਨੂੰ ਪੁੱਛਦਾ ਕਿ ਬੱਚਿਓ ਤੁਸੀਂ ਮੈਨੂੰ ਪੱਥਰ ਕਿਉਂ ਮਾਰੇ। ਕਹਿੰਦਾ ਜੀ, ਬੱਚੇ ਛੋਟੇ ਸੀ ਡਰ ਗਏ, ਕਹਿੰਦੇ ਜੀ ਅਸੀਂ ਤੁਹਾਨੂੰ ਨਹੀਂ ਮਾਰੇ, ਅਸਲ ਵਿੱਚ ਬੇਰੀ ਨੂੰ ਬੇਰ ਬੜੇ ਮਿੱਠੇ ਲੱਗੇ ਸੀ ਤੇ ਅਸੀਂ ਐ ਛੋਟੇ ਹੱਥ ਸਾਡਾ ਪਹੁੰਚਦਾ ਨਹੀਂ, ਅਸੀਂ ਤੇ ਬੇਰੀ ਨੂੰ ਪੱਥਰ ਮਾਰ ਰਹੇ ਸੀ। ਅੱਛਾ, ਰਣਜੀਤ ਸਿੰਘ ਨੇ ਕਿਹਾ ਇਹਨਾਂ ਨੂੰ ਛੱਡ ਦਿਓ ਬੱਚਿਆਂ ਨੂੰ। ਉਹਨਾਂ ਆਖਿਆ ਜੀ ਕੀ ਹੋਇਆ। ਕਹਿਣ ਲੱਗਾ ਵੇਖੋ, ਮੈਂ ਬੇਰੀ ਨਾਲੋਂ ਗਿਆ ਗੁਜ਼ਰਿਆ ਤੇ ਨਹੀਂ, ਬੇਰੀ ਜਿਹੜੀ ਹੈ ਉਹਨੂੰ ਮਿੱਠੇ ਬੇਰ ਲੱਗੇ, ਜਵਾਕਾਂ ਨੇ ਪੱਥਰ ਮਾਰੇ ਤੇ ਪੱਥਰਾਂ ਦੇ ਬਦਲੇ ਉਹਨੂੰ ਕੀ ਦੇ ਰਹੀ ਹੈ, ਬੇਰ ਦੇ ਰਹੀ ਹੈ। ਤੇ ਮੈਂ ਇਸ ਰਾਜ ਦਾ ਮਹਾਰਾਜਾ ਹੋ ਕੇ, ਉਹਨੇ ਆਖਿਆ ਜਾਓ ਇਹਨਾਂ ਬੱਚਿਆਂ ਨੂੰ ਮੋਹਰਾਂ ਦਿਓ। ਤੋ ਕਹਿਣ ਦਾ ਭਾਵ ਸਿਰਫ ਇੰਨਾ ਹੈ ਵੀ ਜਿੱਦਾਂ ਜਿੱਦਾਂ ਬੰਦੇ ਦਾ ਅਹੁਦਾ ਤੇ ਰੁਤਬਾ ਵੱਡਾ ਹੁੰਦਾ ਹੈ, ਜਿੱਦਾਂ ਜਿੱਦਾਂ ਰੁੱਖ ਫਲਾਂ ਨਾਲ ਲੱਦਿਆ ਜਾਂਦਾ ਹੈ ਉਦਾਂ ਉਦਾਂ ਉਹਨੂੰ ਝੁਕਣਾ ਵੀ ਆ ਜਾਂਦਾ ਹੈ, ਉਹਦੀਆਂ ਟਾਹਣੀਆਂ ਝੁਕ ਜਾਂਦੀਆਂ। ਤੇ ਜਿੱਦਾਂ ਜਿੱਦਾਂ ਰੁੱਖ ਫਲਾਂ ਤੋਂ ਸੱਖਣਾ ਹੁੰਦਾ ਜਾਵੇਗਾ ਉਦਾਂ ਉਦਾਂ ਉਹਦੀਆਂ ਟਾਹਣੀਆਂ ਉੱਪਰ ਨੂੰ ਤਾਂ ਨੂੰ ਚੜ੍ਹਦੀਆਂ ਜਾਣਗੀਆਂ। ਤੋ ਅਸੀਂ ਕਈ ਵਾਰ ਜਿਹੜਾ ਵੱਡੇ ਹੋਣ ਦਾ ਐਟੀਟਿਊਡ ਹੈ ਨਾ, ਉਹ ਆਪਾਂ ਇੱਦਾਂ ਦਾ ਰੱਖਦੇ ਹਾਂ ਵੀ ਮੈਂ ਵੱਡਾ। ਮੈਂ ਤੇ ਕਹਿੰਦਾ ਹੁੰਦਾ ਵੀ ਤੁਸੀਂ ਵੱਡੇ ਤਾਂ ਹੋ ਕਿਉਂਕਿ ਚਾਰ ਬੰਦੇ ਤੁਹਾਡੇ ਥੱਲੇ ਕੰਮ ਕਰਨ ਵਾਲੇ ਨੇ, ਤੁਹਾਨੂੰ ਉਹਨਾਂ ਨੇ ਵੱਡਿਆਂ ਬਣਾਇਆ, ਉਹਨਾਂ ਦੇ ਪੈਰ ਧੋ ਕੇ ਪੀ ਲਓ। ਮੰਨ ਲਓ ਕੋਈ ਬੰਦਾ ਕਿਤੇ ਕਿਸੇ ਕੰਪਨੀ ਦਾ ਮਾਲਕ ਹੈ ਜਿਹਦੇ ਥੱਲੇ ਹਜ਼ਾਰ ਬੰਦਾ ਕੰਮ ਕਰ ਰਿਹਾ। ਅੱਛਾ, ਜੇ ਉਹਦੇ ਥੱਲੇ ਸਾਧ ਸੰਗਤ ਹਜ਼ਾਰ ਬੰਦਾ ਕੰਮ ਹੀ ਨਾ ਕਰੇ ਤੇ ਉਹ ਕਾਹਦਾ ਵੱਡਾ ਰਹਿ ਗਿਆ। ਆਹ ਬਿਲਡਿੰਗ ਖੜੀ ਹੈ, ਹੁਣ ਛੱਤ ਆਖੇ ਜੀ ਮੇਰਾ ਬੜਾ ਵੱਡਾ ਯੋਗਦਾਨ ਹੈ, ਉੱਪਰਲੇ ਪਿੱਲਰ ਆਖਣ ਮੇਰਾ ਵੱਡਾ ਯੋਗਦਾਨ ਹੈ, ਜੇ ਥੱਲਿਓ ਨੀਂਹ ਪੁੱਟ ਦਿੱਤੀ ਜਾਵੇ। ਇਸ ਕਰਕੇ ਸਮਝਣ ਤੇ ਵਿਚਾਰਨ ਦੀ ਲੋੜ ਇਹ ਹੈ। ਤੋਂ ਵੱਡਾ ਉਹ ਹੁੰਦਾ ਹੈ ਜਿਹਦੇ ਥੋਟ ਵੱਡੇ ਹੋ ਗਏ, ਜਿਹਦੇ ਵਿਚਾਰ ਵੱਡੇ ਹੋ ਗਏ। ਤੋਂ ਗੁਰਦੇਵ ਨੇ ਬੜੀ ਬਖਸ਼ਿਸ਼ ਕੀਤੀ, ਬਾਬਾ ਜੀ ਕਹਿੰਦੇ ਜੋ ਸਿਰ ਸਾਈ ਨਾਨਵੈ ਸੋ ਸਿਰ ਕੀ ਜੈ ਕਾਇਮ। ਉਹ ਸਿਰ ਦਾ ਫਿਰ ਕੀ ਕਰੀਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਂ। ਐਸੇ ਸਿਰ ਨੂੰ ਬਾਬਾ ਜੀ ਕਹਿੰਦੇ ਨੇ ਬਾਲਣ ਦੀ ਥਾਂ ਥੱਲੇ ਬਾਲ ਦੇਣਾ ਚਾਹੀਦਾ। ਅੱਛਾ, ਕਈ ਵਾਰ ਬਲਿਆਂ ਵੀ ਭਲਾ ਹੀ ਹੁੰਦਾ, ਕਈ ਵਾਰ ਉੱਜੜਿਆਂ ਵੀ, ਜਿਵੇਂ ਉਹ ਬਾਬਾ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾ, ਉੱਜੜ ਜਾਓ ਤੇ ਇੱਕ ਪਿੰਡ ਨੂੰ ਆਖ ਦਿੱਤਾ ਤੁਸੀਂ ਵਸ ਜਾਓ। ਉਹਨਾਂ ਆਖਿਆ ਜੀ ਜਿਹਨਾਂ ਤੁਹਾਡੀ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਆਖਿਆ ਉੱਜੜ ਜਾਓ, ਤੇ ਜਿਹਨਾਂ ਨੇ ਤੁਹਾਨੂੰ ਕੋਈ ਰੋੜੇ ਮਾਰੇ ਪੱਥਰ ਮਾਰੇ ਬਾਬਾ ਜੀ ਤੁਹਾਡੀ ਵਿਰੋਧਤਾ ਕੀਤੀ ਉਹਨਾਂ ਨੂੰ ਤੁਸੀਂ ਆਖਿਆ ਵਸ ਜਾਓ। ਤੋ ਬਾਬਾ ਜੀ ਨੇ ਸਮਝਾਈ ਸੀ ਗੱਲ, ਤੁਹਾਨੂੰ ਸਾਰਿਆਂ ਨੂੰ ਖੈਰ ਇਹ ਗੱਲ ਚੇਤੇ ਹੈ ਵੀ ਗੁਰੂ ਸਾਹਿਬ ਨੇ ਆਖਿਆ ਇਹ ਉੱਜਣਗੇ, ਥਾਂ ਪੁਰ ਥਾਂ ਜਾਣਗੇ ਤੇ ਹੋਰ ਲੋਕ ਚੰਗੇ ਪੈਦਾ ਕਰ ਦੇਣਗੇ, ਤੇ ਆਹ ਜਿਹੜੇ ਜਿਹਨਾਂ ਨੂੰ ਆਖਿਆ ਵਸਦੇ ਰਹੋ ਇਹ ਇੱਥੇ ਰਹਿਣ ਤੇ ਚੰਗੀ ਗੱਲ ਹੈ, ਜੇ ਇਹ ਉੱਜੜਗੇ ਇਹਨਾਂ ਨੇ ਹੋਰ ਕਈਆਂ ਨੂੰ ਉਜਾੜ ਦੇਣਾ। ਤੋ ਕਈ ਵਾਰ ਉੱਜਣ ਪਿੱਛੇ ਵੀ ਭਲਾ ਹੁੰਦਾ ਹੈ। ਤੋ ਸਤਿਗੁਰ ਕਿਰਪਾ ਕਰੇ, ਸਤਿਕਾਰਯੋਗ ਭਾਈ ਸਾਹਿਬ ਸਾਡੇ ਵਿੱਚ ਪਹੁੰਚ ਚੁੱਕੇ ਨੇ, ਤੋ ਅਗਲਾ ਪ੍ਰੋਗਰਾਮ ਆਪ ਜੀ ਮਾਣਯੋਗ ਸਕੱਤਰ ਸਾਹਿਬ ਪਾਸੋਂ ਸਰਵਣ ਕਰੋ ਜੀ। ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਰੀਆਂ ਪਾਰੇ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਹੁਣਾਂ ਦੇ ਜਵਾਬ ਜੀ ਦੇ ਨਾਲ ਗੁਰਸ਼ਬਦ ਦੀ ਵਿਚਾਰ ਕਥਾ ਦੇ ਰੂਪ ਵਿੱਚ ਸਾਂਝੀ ਕਰ ਰਹੇ ਸਨ। ਜੋ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਚੱਲ ਰਿਹਾ ਹੈ, ਜਿਸ ਤਰ੍ਹਾਂ ਬਹੁਤ ਸਾਰੀ ਸੰਗਤ ਆਪ ਜਾਣਦੇ ਹੋ ਅਤੇ ਬਾਹਰ ਜੋ ਲੋਬੀ ਦੇ ਵਿੱਚ ਤੁਸੀਂ ਨਵੀਆਂ ਪਿਕਚਰਸ ਵੀ ਲੱਗੀਆਂ ਦੇਖ ਰਹੇ ਹੋ, ਗੁਰੂ ਕਿਰਪਾ ਹੋਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਨਵੀਂ ਇਮਾਰਤ ਲਈ ਵਾਸਤੇ ਜੋ ਸ਼ੁਰੂ ਹੋਣ ਜਾ ਰਹੀ ਹੈ, ਉਹ ਆਉਣ ਵਾਲੇ ਐਤਵਾਰ ਭਾਵ 20 ਤਰੀਕ ਨੂੰ ਉਸ ਦੀ ਜੋ ਨੀਂਹ ਰੱਖਣ ਦਾ ਕੰਮ ਜੋ ਹੈ ਉਹ ਕਰਨਾ ਹੈ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ, ਅਤੇ ਉਸ ਦੇ ਸੰਬੰਧ ਦੇ ਵਿੱਚ ਇਹ ਵਿਸ਼ੇਸ਼ ਦੀਵਾਨ ਜੋ ਹਨ ਪੂਰਾ ਹਫ਼ਤਾ ਇਹ ਸਜਾਏ ਗਏ ਹਨ। ਦਰਬਾਰ ਸਾਹਿਬ ਤੋਂ ਭਾਈ ਲਖਵਿੰਦਰ ਸਿੰਘ ਜੀ ਅਚੇਚੇ ਤੌਰ 'ਤੇ ਇਸ ਕੰਮ ਵਾਸਤੇ ਹੀ ਜੋ ਹੈ ਉਹ ਇੱਥੇ ਸਾਡੇ ਪਾਸ ਪਹੁੰਚੇ ਹਨ, ਜੋ ਕਿ ਰੋਜ਼ ਹੁਣ ਤੋਂ ਲੱਗ ਕੇ 23 ਤਰੀਕ ਤੱਕ 23 ਤਰੀਕ ਨੂੰ ਇਹਨਾਂ ਚਲੇ ਜਾਣਾ, ਦੁਪਹਿਰ ਤੋਂ ਦੀਵਾਨ ਕਰਨਗੇ ਅਤੇ 22 ਤਰੀਕ ਤੱਕ ਸ਼ਾਮ ਤੱਕ ਜੋ ਹੈ ਰੋਜ਼ਾਨਾ ਦੀਵਾਨ ਸ਼ਾਮ ਦੇ 7:30 ਵਜੇ ਤੋਂ 8:30 ਵਜੇ ਤੱਕ ਇਸ ਤਰ੍ਹਾਂ ਹੀ ਹੋਇਆ ਕਰੇਗਾ। ਅਤੇ ਉਸ ਦਿਨ ਵੀ ਐਤਵਾਰ ਦਾ ਜੋ ਪ੍ਰੋਗਰਾਮ ਹੈ 12 ਵਜੇ ਤੋਂ ਬਾਅਦ ਜੋ 12:30 ਵਜੇ ਦੇ ਕਰੀਬ ਜੋ ਉਹ ਟੱਕ ਲਾਉਣ ਦੀ ਰਸਮ ਹੈ 5 ਪੈਰਾਂ ਦੀ ਅਗਵਾਈ ਵਿੱਚ, ਉਹ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜਿੱਥੇ ਨਵੀਂ ਇਮਾਰਤ ਬਣਨੀ ਹੈ ਉੱਥੇ ਇੱਥੋਂ ਅਰਦਾਸ ਬੇਨਤੀ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਸਾਰੀ ਸੰਗਤ ਨੇ ਸੰਗਤੀ ਰੂਪ ਦੇ ਵਿੱਚ 5 ਪਿਆਰਿਆਂ ਦੀ ਅਗਵਾਈ ਵਿੱਚ ਉੱਥੇ ਪਹੁੰਚਣਾ ਹੈ ਅਤੇ ਸਾਰਿਆਂ ਨੇ ਬੜੇ ਸ਼ਰਧਾ ਭਾਵ ਦੇ ਨਾਲ ਅਰਦਾਸ ਬੇਨਤੀ ਕਰਨੀ ਹੈ। ਜਿੱਥੇ ਗੁਰੂ ਨੇ ਮਿਹਰ ਕੀਤੀ ਹੈ ਨਵਾਂ ਗੁਰਦੁਆਰਾ ਸਾਹਿਬ ਸ਼ੁਰੂ ਕਰਨ ਦੀ, ਉੱਥੇ ਸਾਡਾ ਜੋ ਹੈ ਇਹ ਕਾਰਜ ਆਪ ਅੰਗ ਸੰਗ ਸਹਾਈ ਹੋ ਕੇ ਜੋ ਹੈ ਉਹ ਸੰਪੂਰਨ ਕਰਨ। ਅਤੇ ਹੁਣ ਭਾਈ ਸਾਹਿਬ ਸਾਡੇ ਪਾਸ ਇੱਥੇ ਚੇਚੇ ਤੌਰ 'ਤੇ ਪਹੁੰਚੇ ਹਨ, ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਅਤੇ ਜੋ ਸਮੂਹ ਸੰਗਤ ਹੈ ਉਹਨਾਂ ਵੱਲੋਂ ਭਾਈ ਸਾਹਿਬ ਨੂੰ ਜੀ ਆਇਆਂ ਆਖਦੇ ਹਾਂ। ਅਤੇ 7:30 ਤੋਂ 8:30 ਵਜੇ ਤੱਕ ਹੁਣ ਭਾਈ ਸਾਹਿਬ ਜੋ ਹੈ, ਮੈਂ ਤਾਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ, ਇਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿ

ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਆਪਾਂ ਹੁਣੇ ਦੋ ਦਿਨ ਪਹਿਲਾਂ ਮਨਾ ਕੇ ਹਟੇ ਹਾਂ। ਸਤਿਗੁਰੂ ਉਪਦੇਸ਼ ਕਰ ਰਹੇ ਨੇ ਭਾਈ ਬਾਣੀ ਨੂੰ ਪੜ੍ਹਨਾ ਹੈ, ਬਾਣੀ ਗਾਉਣੀ ਹੈ, ਗਾਵੋ ਸੁਣੋ ਪੜ੍ਹੋ ਨਿੱਤ ਪਾਈ, ਰੋਜ਼ ਪੜ੍ਹਨਾ ਹੈ। ਇਹ ਨਹੀਂ ਇੱਕ ਦਿਨ ਨਿਤਨੇਮ ਕਰ ਲਿਆ ਤੇ ਆਖਿਆ ਬਸ ਠੀਕ ਹੈ ਹੋ ਗਿਆ। ਸਾਹਿਬ ਕਹਿੰਦੇ ਨੇ ਨਿੱਤ ਪੜ੍ਹਨਾ ਹੈ, ਗਾਵੋ ਸੁਣੋ, ਨੇਤਾ ਪ੍ਰਤੀ ਬਾਣੀ ਸਰਵਣ ਕਰਨੀ ਹੈ, ਬਾਣੀ ਕੰਨਾਂ ਦੇ ਰਾਹੀਂ ਸੁਣਨੀ ਹੈ ਔਰ ਅੱਖਾਂ ਦੇ ਰਾਹੀਂ ਇਸ ਨੂੰ ਪੜ੍ਹਨਾ ਹੈ, ਇਸ ਦਾ ਦੀਦਾਰ ਕਰਨਾ ਹੈ। ਸਤਿਗੁਰਾਂ ਦਾ ਉਪਦੇਸ਼ ਹੈ। ਗੁਰੂ ਅਰਜਨ ਸਾਹਿਬ ਬਚਨ ਕਰ ਰਹੇ ਨੇ ਭਾਈ ਇੱਕ ਦਿਨ ਨਹੀਂ, ਇਸ ਨੂੰ ਨਿਤਾ ਪ੍ਰਤੀ ਗੁਰਮੁਖਾ, ਇਸ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਅੰਦਰ ਨਿਤਾ ਪ੍ਰਤੀ ਇਸ ਦੇ ਦੀਦਾਰ ਕਰ, ਇਸ ਨੂੰ ਪੜ੍ਹ ਔਰ ਇਸ ਅਨੁਸਾਰ ਆਪਣਾ ਜੀਵਨ ਬਸਰ ਕਰ।

0: ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ। ਕੱਲ੍ਹ ਨੂੰ ਇਸੇ ਸਮੇਂ 'ਤੇ ਆਪਾਂ ਸਾਰਿਆਂ ਨੇ ਇਕੱਤਰ ਹੋਣਾ, ਸਤਸੰਗਤ ਇਸੇ ਤਰ੍ਹਾਂ ਆਪ ਸਾਰਿਆਂ ਨੇ ਗੁਰੂ ਚਰਨਾਂ ਦੀ ਹਾਜ਼ਰੀ ਭਰਨੀ ਹੈ, ਆਪ ਵੀ ਆਉਣਾ ਹੈ, ਆਪਣੇ ਸੰਗੀ ਸਾਥੀਆਂ ਨੂੰ ਵੀ ਨਾਲ ਲੈ ਕੇ ਆਉਣਾ ਹੈ, ਕਿਉਂਕਿ ਗੁਰੂ ਕੀ ਸੰਗਤ ਬੜੇ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਆਪ ਨੇ ਹੁਣੇ ਪੜ੍ਹਿਆ ਕਿ ਗੁਰੂ ਦੀ ਸੰਗਤ ਜਿਹੜੀ ਹੈ ਬਿਨਾਂ ਭਾਗਾਂ ਤੋਂ ਨਹੀਂ ਮਿਲਦੀ, ਅਤੇ ਜਦੋਂ ਸੰਗਤ ਨਹੀਂ ਮਿਲਦੀ ਫਿਰ ਦੁਨੀਆਂ ਦੀ ਮੈਲ ਇਕੱਤਰ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਹੈ। ਸਾਹਿਬ ਕਹਿੰਦੇ ਨੇ ਇਹ ਦੁਨੀਆਂ ਦੀ ਮੈਲ ਇਕੱਠੀ ਹੋ ਜਾਂਦੀ ਹੈ ਜਦੋਂ ਗੁਰੂ ਕੀ ਸੰਗਤ ਪ੍ਰਾਪਤ ਨਹੀਂ ਹੁੰਦੀ। ਬਿਨ ਸੰਗਤ ਮੈਲ ਭਰੀਜੈ ਜੀ। ਉਹ ਸੋ ਸਤਿਗੁਰੂ ਕਿਰਪਾ ਕਰਨ ਆਪ ਸਾਰਿਆਂ ਨੇ ਇਹ ਜੋ 4-5 ਦਿਨ ਸਤਿਗੁਰੂ ਨੇ ਕਿਰਪਾ ਕੀਤੀ ਹੈ, ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਔਰ ਚੜ੍ਹਦੀ ਕਲਾ ਦੇ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀ ਭਰਨੀ ਹੈ। ਕੋਈ ਮੈਂ ਇਕੱਲਿਆਂ ਨਹੀਂ ਕੀਰਤਨ ਕਰਨਾ, ਆਪ ਸੰਗਤਾਂ ਨੇ ਸਾਰਿਆਂ ਨੇ ਆਪਾਂ ਰਲ ਮਿਲ ਕੇ ਗੁਰੂ ਦੇ ਚਰਨਾਂ ਦੀ ਹਾਜ਼ਰੀ ਭਰਨੀ ਹੈ। ਔਰ ਸਤਿਗੁਰ ਕਿਰਪਾ ਕਰਨ ਜਿੱਥੇ ਇਸ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸਤਿਗੁਰ ਕਿਰਪਾ ਕਰਨ ਸਭ ਦੇ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਦੇ, ਅਰੋਗਤਾ ਤੰਦਰੁਸਤੀ ਦੀ ਦਾਤ ਬਖਸ਼ਣ। ਸੋ ਇਸ ਵੇਲੇ ਇੰਨੀ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬੜੇ ਪਿਆਰ ਵਿੱਚ ਸਾਰਿਆਂ ਨੇ ਗੁਰੂ ਕੀ ਫਤਿਹ ਪ੍ਰਵਾਨ ਕਰਨੀ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ, ਹਾਰਦਿਕ ਧੰਨਵਾਦ ਹੈ ਭਾਈ ਸਾਹਿਬ, ਭਾਈ ਲਖਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇਦਾਰ, ਉਹਨਾਂ ਦੇ ਨਾਲ ਭਾਈ ਮਨਦੀਪ ਸਿੰਘ ਜੀ ਅਤੇ ਭਾਈ ਰਮਨ ਸਿੰਘ ਜੀ, ਜਿਨ੍ਹਾਂ ਦੇ ਨਾਲ ਤਬਲਾ ਵਾਚਕ ਭਾਈ ਰਮਨ ਸਿੰਘ ਜੀ ਸਨ, ਅਤੇ ਨਾਲ ਸਾਥ ਦਿੰਦੇ ਜੋ ਭਾਈ ਮਨਦੀਪ ਸਿੰਘ ਜੀ, ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਖਾਸ ਕਰ ਸੰਗਤਾਂ ਦਾ ਵੀ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਇਸੇ ਹੀ ਤਰ੍ਹਾਂ ਕੱਲ੍ਹ ਨੂੰ ਫਿਰ ਭਾਈ ਸਾਹਿਬ 7:30 ਤੋਂ 8:30 ਵਜੇ ਤੱਕ ਜੋ ਹੈ ਉਹ ਕੀਰਤਨ ਦੀ ਸੇਵਾ ਨਿਭਾਉਣਗੇ, ਅਤੇ ਆਪ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪ ਸਭ ਜੀ ਨੇ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਨੇ ਜੀ। ਸੋ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਦੱਸਿਆ ਸੀ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ, ਐਤਵਾਰ ਨੂੰ ਜ਼ਰੂਰ ਥੋੜ੍ਹਾ ਮੋਟਾ ਸਮਾਂ ਜੋ ਹੈ ਰੱਖ ਕੇ ਤੁਸੀਂ ਜ਼ਰੂਰ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਨੀਆਂ, ਜਿੱਥੇ ਆਪਾਂ ਅਰਦਾਸ ਬੇਨਤੀ ਕਰਨੀ ਹੈ ਕਿ ਜੋ ਕਾਰਜ ਗੁਰੂ ਨੇ ਇਹ ਬਖਸ਼ਿਆ ਹੈ ਨਿਰਵਿਘਨਤਾ ਸਾਹਿਬ ਸੰਪੂਰਨ ਹੋਵੇ, ਅਤੇ ਇਸ ਅਰਦਾਸ ਖਾਸ ਕਰਕੇ ਅਰਦਾਸ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਦੇ ਜੋ ਅਰਦਾਸੀਏ ਸਿੰਘ ਹਨ ਭਾਈ ਗੁਰਚਰਨ ਸਿੰਘ ਜੀ, ਉਹ ਉਚੇਚੇ ਤੌਰ 'ਤੇ ਪਹੁੰਚੇ ਹੋਏ ਹਨ, ਉਹ ਅਰਦਾਸ ਦੀ ਸੇਵਾ ਨਿਭਾਉਣਗੇ। ਸੋ ਆਪ ਸੰਗਤਾਂ ਨੂੰ ਵੀ ਹਾਰਦਿਕ ਸਦਾ ਜੋ ਹੈ ਸੱਦਾ ਦਿੰਦੇ ਹਾਂ ਕਿ ਤੁਸੀਂ ਉਸ ਦਿਨ ਜ਼ਰੂਰ 12 ਵਜੇ ਇੱਥੇ ਇਸ ਦੀਵਾਨ ਹਾਲ ਦੇ ਵਿੱਚ ਪਹੁੰਚਣਾ। ਇੱਥੋਂ ਆਪਾਂ ਅਰਦਾਸ ਕਰਕੇ ਅਗਲੇ ਪ੍ਰੋਗਰਾਮ ਵਿੱਚ ਜੋ ਹੈ ਬਾਹਰ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਟੱਕ ਲਾਉਣ ਦੀ ਸੇਵਾ ਜੋ ਹੈ ਉਸ ਵਿੱਚ ਸ਼ਮੂਲੀਅਤ ਕਰਾਂਗੇ। ਸੋ ਹੁਣ ਭਾਈ ਰਾਮ ਸਿੰਘ ਜੀ ਰਫਤਾਰ ਦਾ ਜੋ ਢਾਡੀ ਜਥਾ ਹੈ 9 ਵਜੇ ਤੱਕ ਆਪ ਜੀ ਦੇ ਨਾਲ ਢਾਡੀ ਵਾਰਾਂ ਦੀ ਜੋ ਸਾਂਝ ਪਾਉਣਗੇ, ਆਓ ਇਹਨਾਂ ਪਾਸੋਂ ਢਾਡੀ ਵਾਰਾਂ ਰਾਹੀਂ ਜੋ ਗੁਰ ਇਤਿਹਾਸ ਜੋ ਹੈ ਆਪਾਂ ਸਰਵਣ ਕਰੀਏ। ਅਤੇ ਕੱਲ੍ਹ ਨੂੰ ਫਿਰ ਇੱਕ ਵਾਰੀ ਬੇਨਤੀ ਹੈ ਕਿ 7:30 ਤੋਂ 8:30 ਵਜੇ ਤੱਕ ਭਾਈ ਸਾਹਿਬ ਜੀ ਜੋ ਹਨ ਲਖਵਿੰਦਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਜੋ ਹੈ ਇੱਥੇ ਕੀਰਤਨ ਵਿੱਚ ਹਾਜ਼ਰੀਆਂ ਭਰਨਗੇ। ਆਪ ਹੀ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਫਲਾ ਕਰਨੇ ਜੀ। ਰਲ ਮਿਲ ਕੇ ਆਪਾਂ ਬਾਣੀ ਗਾਇਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣੀ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਦਾਤਾ ਤੂੰ ਮੇਰੇ ਤੇ ਤਰਸ ਕੀਤਾ ਰਹਿਮਤ ਕੀਤੀ ਹੈ ਪਰ ਮੈਂ ਔਗਣੀ ਭਰਿਆ ਹਾਂ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੀ ਕਿ ਤਰਸ ਪਿਆ ਮਿਹਰਮਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ। ਦਾਤਾ ਮੈਨੂੰ ਨਾਮ ਦੀ ਵਰਕਤ ਦੇ ਔਰ ਮੇਰਾ ਮਨ ਤੇ ਤਨ ਹਰਿਆ ਨਿਹਾਲ ਹੋ ਜਾਵੇ। ਆਓ ਗੁਰੂ ਕੇ ਪਿਆਰੋ ਜਿੰਨੇ ਕੁ ਬੈਠੇ ਹੋ ਕਿਉਂਕਿ ਤਕਰੀਬਨ ਚਾਰ ਪੰਜ ਰੂਹਾਂ ਬੈਠੀਆਂ ਨੇ ਆਓ ਗੁਰੂ ਦਾਤਾ ਦੇ ਚਰਨਾਂ ਦੇ ਨਾਲ ਕਿਉਂਕਿ ਮੈਂ ਇੱਕ ਕਵਿਤਾ ਕਹਿ ਕੇ ਸਮਾਪਤੀ ਕਰਦੇ ਹਾਂਗਾ ਪਰ ਆਪਣੀ ਰਚਨਾ ਨੂੰ ਪੁੱਤਰ ਜ਼ਰੂਰ ਕਰਿਓ ਜੇ ਸਾਡੀ ਤੇ ਆਪਣੀ ਸਾਂਝ ਬਣੀ ਆਵੇ। ਇੱਕ ਵਾਰ ਸਾਰੀਆਂ ਸੰਗਤਾਂ ਰਮਣ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਦਾ ਇਤਿਹਾਸ ਸ਼ਾਮਾਂ ਦੇ ਦੀਵਾਨਾਂ ਚ ਆਰੰਭ ਕੀਤਾ ਹੋਇਆ। ਅੱਜ ਸਮਾਂ ਵੀ ਥੋੜਾ ਜਿਹਾ ਸੀਮਤ ਆ, ਸੰਗਤ ਵੀ ਸਵਾਈ ਆ ਤੇ ਗੁਰੂ ਕੇ ਪਿਆਰਿਓ ਮੈਂ ਜਲਦੀ ਇੱਕ ਕਵਿਤਾ ਕਹਿਣ ਜਾ ਰਿਹਾ। ਕੱਲ ਆਪਾਂ ਗੱਲ ਕਰਦੇ ਸਾਂ ਕਿ ਜਿਹਨਾਂ ਨੇ ਕੌਮ ਬਦਲੇ, ਧਰਮ ਬਦਲੇ, ਅਣਖ ਬਦਲੇ ਪਰ ਆਪਣੀਆਂ ਕੁਰਬਾਨੀਆਂ ਕੀਤੀਆਂ ਨੇ ਨਾ, ਪਰ ਗੁਰੂ ਕੇ ਪਿਆਰੇ ਉਹ ਮਾਪੇ ਉਹ ਪਰਿਵਾਰ ਧੰਤਾ ਦੇ ਯੋਗ ਨੇ। ਕੱਲ ਮੈਂ ਸਰਬੰਸਦਾਨੀ ਪਰਿਵਾਰ ਦਾ ਜ਼ਿਕਰ ਕੀਤਾ। ਕਹਿੰਦੇ ਨੇ ਬਾਹਰ ਢੋਲ ਤੇ ਦਗਾ ਲਾਇਆ ਜਾ ਰਿਹਾ, ਕਹਿੰਦੇ ਢੋਲ ਤੇ ਦਗਾ ਲਾ ਕੇ ਤੇ ਕਹਿਣ ਲੱਗੇ ਸਿਪਾਹੀ ਆਖਦਾ ਕਹਿੰਦਾ ਸੁਣੋ ਸੁਣੋ ਸੁਣੋ ਕਿ ਸੂਬਾ ਵਜੀਦ ਖਾਨ ਦਾ ਹੁਕਮ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਅਸੀਂ ਕੈਦੀ ਬਣਾ ਲਏ ਨੀ, ਕੋਈ ਸਿੱਖਾਂ ਦੀ ਮਦਦ ਕਰੇਗਾ, ਕੋਈ ਗੁਰੂ ਪਰਿਵਾਰ ਦੀ ਮਦਦ ਕਰੇਗਾ ਪਰ ਉਹਨੂੰ ਕੋਹਲੂ ਚ ਪੀੜ ਦਿੱਤਾ ਜਾਵੇਗਾ। ਤੇ ਗੁਰੂ ਕੇ ਪਿਆਰੋ ਬਾਹਰ ਔਰ ਧੋਲ ਤੇ ਦਗਾ ਲੱਗਦਾ। ਕਹਿੰਦੇ ਨੀ ਬਾਹਰ ਦੀਆਂ ਗੱਲਾਂ ਸੁਣ ਕੇ ਬਾਬਾ ਮੋਤੀ ਰਾਮ ਆਪਣੀ ਮਾਤਾ ਲੱਦਣ ਨੂੰ ਕਹਿੰਦਾ ਮਾਂ ਮੈਂ ਢੋਲ ਤੇ ਜਿਹੜਾ ਦਗਾ ਲੱਗਦਾ ਸੁਣਿਆ ਹੈ, ਮੈਂ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਨੇ ਲਾਲਾਂ ਦੇ ਦਰਸ਼ਨ ਕੀਤੇ ਨੀ ਪਰ ਮਾਂ ਤੈਨੂੰ ਇਹ ਮੋਤੀ ਵਾਰਨਾ ਪੈਣਾ, ਇਹ ਤੈਨੂੰ ਮੋਤੀ ਵਾਰਨਾ ਪੈਣਾ। ਮਾਤਾ ਲੱਦੋ ਕਹਿਣ ਲੱਗੀ ਪੁੱਤ ਕੀ ਹੋਇਆ? ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਉਹਨੇ ਤੇ ਲਾਲ ਕਈ ਦਿਨ ਤਾਂ ਭੁੱਖੇ ਨਹੀਂ, ਉਹਨਾਂ ਨੇ ਸਰਕਾਰੀ ਖਾਣਾ ਖਾਣ ਤੋਂ ਨਾ ਕਰ ਦਿੱਤੀ ਹੈ ਮਾਂ, ਪਰ ਮਾਂ ਆਪਾਂ ਕੁਝ ਕਰਨਾ ਚਾਹੀਦਾ। ਪਰ ਗੁਰੂ ਕੇ ਪਿਆਰਿਓ ਅੱਜ ਪਰਿਵਾਰ ਨੂੰ ਪਤਾ ਹੈ ਕਿ ਅਗਰ ਜਾਲਮਾਂ ਨੂੰ ਪਤਾ ਲੱਗਿਆ ਕਿ ਸਾਰੇ ਪਰਿਵਾਰ ਨੂੰ ਕੋਹਲੂ ਚ ਪੀੜ ਦਿੱਤਾ ਜਾਵੇਗਾ। ਪਰ ਧੰਨ ਨੇ ਬਾਬਾ ਮੋਤੀ ਰਾਮ, ਧੰਨ ਨੇ ਉਹਦੀ ਮਾਂ ਲੱਦੋ, ਧੰਨ ਨੇ ਉਹਦੀ ਧਰਮ ਸੁਪਤਨੀ ਬੀਬੀ ਭੋਲੀ। ਕਹਿਣ ਲੱਗੇ ਫਿਰ ਕੀ ਹੋਇਆ? ਅਗਰ ਗੁਰੂ ਕਲਗੀ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਖਾਤਰ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਵੀ ਪੀੜਿਆ ਜਾਵੇ ਤੇ ਫਿਰ ਕੀ ਹੋਵੇਗਾ? ਅਸੀਂ ਗੁਰੂ ਘਰ ਦੀਆਂ ਸੋ ਖੁਸ਼ੀਆਂ ਤੇ ਪ੍ਰਾਪਤ ਕਰਾਂਗੇ ਨਾ। ਪਰ ਗੁਰੂ ਕੇ ਪਿਆਰੇ ਧੰਤਾ ਦੇ ਜੋਗੋ ਪਰਿਵਾਰ ਏ। ਕਹਿੰਦੇ ਨੇ ਤਿੰਨ ਦਿਨ ਬਾਬਾ ਮੋਤੀ ਰਾਮ ਮਹਿਰਾ ਪਹਿਲੇ ਦਿਨ ਘਰਵਾਲੀ ਦੇ ਗਹਿਣੇ ਦੇ ਕੇ ਅੱਗੇ ਲੰਘਿਆ, ਕਿੱਥੇ ਘਰ ਗਹਿਣੇ ਧਰਦਾ। ਪਰ ਤਿੰਨ ਦਿਨ ਜਿਹਨੇ ਇਹ ਸੇਵਾ ਕਰਦਾ ਰਿਹਾ, ਆਓ ਕਵਿਤਾ ਦੇ ਬੋਲ ਨੇ ਕਿ ਬਾਬੇ ਮੋਤੀ ਰਾਮ ਨੇ ਪਰ ਤਿੰਨ ਦਿਨ ਕਿਵੇਂ ਦੁੱਧ ਪਿਆਇਆ। ਇਸ ਕਵਿਤਾ ਦੇ ਅੰਦਰ ਚੰਦ ਲਈ ਨਾ ਬੇਨਤੀ ਕਿਉਂ ਕੀਤੀ ਜਾ ਰਹੀ ਹੈ?

ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਤਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ ਪਿਤਾ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਿਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਆਗਾਮ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਤੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਐਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੀ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਘਰ ਵਿੱਚ ਸੁੱਖਾਂ ਦਾ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮ ਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਮਿਹਰ ਕਰਕੇ ਬਖਸ਼ਿਸ਼ ਕਰਨਾ ਸੇਵਕਾਂ ਦੇ ਆਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ ਐਸ

ਭੁੱਲ ਚੁੱਕ ਮਾਫ਼ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲੇ ਆਪ ਜੀ ਕਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣਾ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣਾ।

ਇੱਕ ਓਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ ਲੱਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੋ ਪਾਇਆ ਮਿਲ ਗੁਰੂ ਗੋਬਿੰਦਾ ਸਭੇ ਕਾ ਸਵਾਰੀ ਹੈ ਜਾਂ ਤੁਧ ਪਵੰਦਾ ਦਰਸ਼ਨ ਦੇਹ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਆਪਣੀ ਸਰਣ ਦਾ ਪ੍ਰਭ ਦਾਤੇ ਗੁਰਪ੍ਰਸਾਦ ਕਿੰਨੇ ਬਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰਨਾ ਹੀ ਪੂਰਨ ਗੁਣਤਾ ਸੁਕਾ ਹੋ ਟਲ ਗੁਰੂ ਸੇਵੀ ਹੈ ਅਹਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਵਨਾਮ ਦਾ ਵਿਸਾਹ ਸਤਨਾਮ ਧੰਨ ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਦੇ ਨਿਤ ਪਾਰਸ਼ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਦੇ ਨਿਤ ਪਾਰਸ਼ ਮਾਧਵੈ ਪਾਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਤ ਬਕਾਰ ਦੋ ਕਰ ਚਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਪਰਣ ਪੋਖਣ ਸੰਗ ਔਦ ਬਿਹਾਣੀ
जगदीश की गत नहीं जानी। शरण सम्राथ अगोचर स्वामी उदर नानक प्राभय अंतर जामी। शरण सम्राथ अगोचर स्वामी उदर नानक प्रभ अंतर जामी। वाहे गुरु जी का खालसा, वाहे गुरु जी की फतेह। सूही महला पंजवा। बैती जात कदे दृष्ट ना तारथ, मिथ्या मोह बंदे नित पारच। वाहिगुरु साहब जी जय सतगुरु सुनिंदा। तैसो ही मैं डीठ विछड़िया मेले प्रभु, हर दरगे का बसीठ। हर नामो मंदड़ाइंदा कटे हमें रोग, नानक सतगुर नमनाया तिन पुर तुरे पिया संदोग। नानक सतगुरु जी नाम लाया तिन तुरे पिया संजोग। बाणी गुरु गुरु है बाणी, विच बाणी अमृत सारे। गुरबाणी कहे सेवक जन मन, प्रताख गुरु निस्तारे। बाणी बिरलो बचार सी, जे को गुरमुख होए। यह बाणी मां पुरख की निज कर वासा होए। श्लोक महला पहला। सियां बाजा चरगा कुइयां, इन्हां खवाले का खां त्रमास खवाले ए चलाए रा। सियां बाजा चरगा कुइयां, इन्हां खवाले का खवा का खां त्रमास खवाले ए चलाए रा। नदियां विच टिबे दिखाले, थली करे असगा। कीड़ा थाप दे पातशाही, लश्कर करे सवा। जे तेजी जी वह लै साहा, जे वाले ताके असा। नानक ज्यों ज्यों सच्चे भावै, त्यों त्यों दे गरा। महला पहला। एक मास आरी एक त्रेपण खाए, एक ना छत्ती अमृत पाए। एक मिटिया में मिटिया खाए, एक पौन समास बारी पौन समार। एक पौन समारी पौन समार, एक निरंकारी नाम आधार। जीवे दाता मरे न कोए, नानक मूठे जाहे नाही मन सोए। पौड़ी पूरे गुर की कार, कर्म कमाई है। गुरमति आप गवाए नाम ते आई है, दूजी कारे लाग जन्म गवाई है। विणना में सब विस पैजे खाई है, सचा शब्द ला सच समाई है। विण सतगुर सेवे नाही सुख नवास, फिर आई है। विण सतगुर सेवे नाही सुख नवास, फिर आई है। दुनिया खोटी रास कूड़ कमाई है, नानक सच खरा सलाह पद से जाइए। श्लोक महला पहला। तुद पावे ता वावे गावे, तुद पावे जल नावे। जां तुद पावे ता करे बबूता, सिंघी नाद बजावे। जां तुद पावे ता पड़े कते बां, मुला से कहावे। जां तुद पावे ता होवे राजे, रस कस बहुत कमावे। जां तुद पावे तेग चलावे, तेग बगावे सिर मुंडी कट जावे।
ਜਾਂ ਤੁਧ ਪਾਵੈ ਤੇਗ ਬਗਾਵੈ ਸਿਰ ਮੁੰਡੀ ਕਟ ਜਾਵੇ ਜਾਂ ਤੁਧ ਪਾਵੇ ਜਾਏ ਤੇ ਸੰਤਰ ਸੁਗਲਾਂ ਕਰੇ ਆਵੈ ਜਾਂ ਤੁਧ ਪਾਵੇ ਨਾ ਰਚਾਵੈ ਤੁਧ ਪਾੜੇ ਤੂੰ ਪਾਵੈ ਨਾਨਕ ਇਹ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੈ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜ ਕੋਏ ਨਾ ਕੋਈ ਕੂੜਾ ਕੋਏ ਨਾ ਕੋਈ ਜਾਂ ਸੱਚਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਤ ਹੁਕਮ ਸਾਜ ਹੁਕਮ ਵਿੱਚ ਰੱਖੈ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਪਰਮ ਚੁਕਾਈਐ ਸਤਿਗੁਰ ਆਖੇ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹਾ ਪਉ ਸੋ ਸਾਰ ਗੁਰਮੁਖ ਪਾਈਐ ਮਨ ਮੋਹ ਕੂੜ ਕਬਾਹ ਕੂੜ ਕਮਾਈਐ ਸੱਚੇ ਦੇ ਦਰ ਜਾਏ ਸੱਚ ਚਵਾਈਐ ਸੱਚੇ ਅੰਦਰ ਮੈਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹਲਾ ਪਹਿਲਾ ਕਲ ਕਾ ਤੀਰਾ ਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ ਹੋਂ ਪਾਲ ਵਿਕੰਨੀ ਹੋਈ ਅੰਧੇਰੇ ਰਾਹ ਨ ਕੋਈ ਵਿੱਚ ਹੋਮੇ ਕਰ ਦੁਖ ਰੋਈ ਕਉ ਨਾਨਕਿਨ ਬਿਦਗਤ ਹੋਈ ਮਹੱਲਾ ਤੀਜਾ ਕਲ ਕੀਰਤ ਪਲਟ ਚਰਨ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਹਨੂੰ ਨਦ ਕਰੇ ਤੇ ਦੇਵੈ ਨਾਨਕ ਗੁਰਮੁਖ ਸੋ ਲੇਵੇ ਪੌੜੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮਿਲ ਜਿਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਇਣ ਜਿੰਨੀ ਕੂੜ ਬੋਲ ਬੋਲ ਬੇਖਾਇਆ ਚੱਲਣ ਸਾਰ ਨਾ ਜਾਣੀ ਕਾਮ ਕ੍ਰੋਧ ਵਿੱਚ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੇ ਅੰਦਰ ਨਾਮ ਤੇ ਆਇਆ ਦਾਸਨ ਦਾਸ ਹੋਏ ਕਹਿ ਜਿਨ ਵਿੱਚੋਂ ਆਪ ਗਵਾਇਆ ਓਨੇ ਉਹਨਾਂ ਖਸਮੇ ਕਹਿ ਦਰ ਮੁਖੀ ਉਜਲੈ ਸੱਚੇ ਸਭ ਸਵਾਇਆ ਸਲੋਕ ਮਹਲਾ ਪਹਿਲਾ ਸਾਬਾ ਹੀ ਸਾਲਾ ਜਿੰਨੀ ਤਾਇਆ ਇੱਕ ਮਨ ਸਹੀ ਪੂਰੇ ਸਾਹ ਵਕਤੇ ਉੱਪਰ ਲੜ ਮੂਵੈ ਦੂਜੇ ਬਹੁਤੇਰਾ ਮਨ ਕੀ ਮੱਤੀ ਖਿੰਡੀਆ ਬਹੁਤ ਪਾਏ ਅਸਗਾ ਗੋਤੇ ਖਾਏ ਨਾ ਨਿਕਲੈ ਤੀਜੇ ਮੋਈ ਗਰਾ ਭੁੱਖ ਤਿਕਾ ਦੋ ਭੌਂਕੀਆ ਖਾਦਾ ਹੋਏ ਸਵਾ ਵੀ ਖਾਣੇ ਸਿਉ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਾਰ ਗਿਆ ਵੀ ਉੱਠ ਰਚਨ ਬਾਦ ਸਹਿਵਰਿਆਂ ਕੀ ਪਿੜ ਬੱਧੀ ਸਭੇ ਵੇਲਾ ਬਖਤ ਸਬਜੇ ਅੱਠੀ ਪਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਲਾ ਦੂਜਾ ਸਹੀ ਪੂਰੇ ਸ਼ਾਹ ਜਿੰਨੀ ਪੂਰਾ ਜਪਾਇਆ ਅੱਠੀ ਵੇ ਪਰਵਾਰ ਨਿਗ ਤੇ ਰੰਗ ਦਰਸ਼ਨ ਰੂਪ ਅਥਾ ਵਿਲੇ ਪਾਈਐ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾਬੋਲ ਨਾਨਕ ਪੂਰਾ ਜੇ ਕਰੇ ਕਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ ਮੁੰਡੀ ਤੱਥੇ ਚੋਰ ਮੈਲ ਨਾ ਪਾਈਐ ਇੰਨੇ ਚਿੱਤ ਕਠੋਰ ਸੇਵ ਗਵਾਈਐ ਜਿਤ ਕਰ ਸੱਚ ਨਾ ਪਾਏ ਸੁਪੰਨ ਕਢਾਈਐ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਐ ਕੋਈ ਨਾ ਆਖੇ ਘੱਟ ਹੋਮੈ ਜਾਈਐ ਲੈਨ ਖਰੇ ਪਰਖ ਦਰ ਬਿਨਾਈਐ ਸੌਦਾ ਇੱਕ ਹੱਟ ਪੂਰੇ ਗੁਰ ਪਾਈਐ ਸਲੋਕ ਮਹਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਤ ਨਾਮ ਇੱਕ ਪਾਲੇ ਗੁਣੀ ਗਹੀਰ ਕਰਵੰਤੀ ਸਲਾਇਆ ਨਾਨਕ ਕਰ ਗੁਰਪੀਰ ਚੌਥੇ ਪੈਰ ਸਭਾ ਕੇ ਸੁਤਿਆਂ ਉਪਜੇ ਚਾਓ ਤਿੰਨਾਂ ਦਰਿਆਵਾਂ ਸੁਦੋਤੀ ਮਨਮੁ ਸੱਚਾ ਨਾਉ ਉੱਥੇ ਅੰਮ੍ਰਿਤ ਵੰਡੀ ਹੈ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਐ ਵੰਨੀ ਚੜੇ ਚੜਾਓ ਜੇ ਹੋਵੇ ਨਾ ਸਰਾਬ ਕੀ ਬੋੜ ਨਾ ਪਾਈ ਤਾਂ ਉਹ ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਐ ਕੂੜੇ ਕੱਟੇ ਰਾਸ
ਉਥੇ ਖੋਟੇ ਸਟੀ ਹੈ ਖਰ ਕੀਚੇ ਸਬਾਸ ਬੋਲਣ ਫਾਦਲ ਨਾਨਕਾ ਦੋ ਸੁਖਮ ਮੇ ਪਾਸ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਨ ਸਰਾਤ ਦੋ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰੂ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਗਸਿਆ ਸੱਚੇ ਕੋਟ ਗਰਾਏ ਨਿਜ ਕਰ ਵਸਿਆ ਸਗੋ ਤੂਠੇ ਨਾਉ ਪ੍ਰੇਮ ਰਹਿਸਿਆ ਸੱਚੇ ਦਹਿ ਦੇ ਬਾਣ ਕੂੜ ਨਾ ਜਾਈਐ ਝੂਠੋ ਕੂੜ ਵਖਾਣ ਸੋ ਮਹਿਲ ਭਲਾਈਐ ਸੱਚੇ ਸੱਚੇ ਸ਼ਬਦ ਨਿਸਾਨ ਠਾਗ ਨ ਪਾਈਐ ਸੱਚ ਸੁਣ ਸਬੁਜ ਵਖਾਣ ਮਹਿਲ ਭਲਾਈਐ ਸਲੋਕ ਮਹਲਾ ਪਹਿਲਾ ਪਹਿਰਾ ਅਗਨਿ ਵੇ ਕਰ ਬਾਦਾ ਭੋਜਨ ਸਾਰ ਕਰਾਈ ਸਗਲੇ ਦੂ ਪਾਣੀ ਕਰ ਪੀਵਾ ਧਰਤੀ ਕਾਗ ਚਲਾਈ ਕਾ ਤਾਤਰਾ ਜੀ ਅੰਬਰ ਤੋਲੀ ਪਿੱਛੇ ਟੰਗ ਚੜਾਈ ਇਹ ਵੱਡ ਵੱਧਾ ਵਾਹ ਇਹ ਵੱਡ ਵੱਧਾ ਮਾਵਾ ਨਾਹੀ ਸਭਸੇ ਨਾਥ ਚਲਾਈ ਇਹ ਤਾਣ ਹੋਵੇ ਮਨ ਅੰਦਰ ਕਰੀ ਬਿਆਹ ਕਰਾਈ ਜੇ ਵੜ ਸਾਹਿਬ ਤੇ ਵੜ ਦਾਤੀ ਦੇ ਦੇ ਕਰੇ ਰਹਿ ਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨ ਰਜਿਆ ਸੁਣਨ ਨ ਰਜੇ ਕੰਨ ਅੱਖੀ ਦੇਖ ਨ ਰਜੀਆਂ ਗੁਣ ਗਾ ਕਿਉ ਵੰਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਮੈਂ ਗੁਣ ਕਹਿ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੁੜਿਆਰ ਬਨ ਚਲਾਈਐ ਵਿਣ ਸੱਚੇ ਤਨ ਸ਼ਾਰ ਸ਼ਾਰ ਲਾਈਐ ਵਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੇ ਲਾਲੇ ਲੱਗ ਮਹਿਲ ਖਵਾਈਐ ਸਭ ਜਗਤ ਗਿਓ ਠੱਗ ਆਈਐ ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸਭ ਜਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਂਦਾ ਰਹੇ ਦਾਨਾ ਕੇ ਸਿਰਦਾਨ ਮਹੱਲਾ ਪਹਿਲਾ ਸੋਨੇ ਕਾ ਬਿਰਖ ਪਤ ਪਰਵਾਲਾ ਫੁੱਲ ਜ ਵੇਹਰ ਲਾਲ ਤਿਤ ਫਲ ਰਤਨ ਲਗੇ ਮੁਖ ਪਾਗਤ ਹਿਰਦੇ ਦੇਹ ਨਿਹਾਲ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਏ ਮੋਹ ਮਸਤਿਆ ਲਿਖਿਆ ਹੋਵੇ ਲੇਖ ਆਸਾ ਤੀਰੇ ਗੁਰ ਕੀ ਚਰਣੀ ਪੂਜੇ ਸਦਾ ਵਸੇ ਹੰਸੇ ਤਲ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵ ਤਿਆ ਮਰ ਮਾਰ ਜੀਵ ਤਿਆ ਮਰ ਮਾਰਨ ਪਛੋਤਾਈ ਹੈ ਝੂਠਾ ਏ ਸੰਸਾਰ ਕਿਨ ਸਮਝਾਈ ਹੈ ਸੱਚ ਨ ਤਰੇ ਪਿਆਰ ਧੰਦੇ ਤਾਈ ਏ ਕਾਲ ਬੁਰਾ ਖੈ ਖਾਲ ਸਿਰ ਦੁਨਿਆਈ ਹੈ ਹੁਕਮੀ ਸਿਰਜਨਦਾਰ ਮਾਰੇ ਦਾਈ ਹੈ ਆਪੇ ਦੇ ਪਿਆਰ ਮਨ ਵਸਾਈ ਹੈ ਮੋਹ ਨ ਚਸਾ ਵਿਲੰਬ ਪਰੀਏ ਪਾਈਏ ਗੁਰਪ੍ਰਸ਼ਾਦੀ ਬੁਝ ਸੱਸ ਸਮਾਈ ਹੈ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵੇਸਿਆਕ ਤੋ ਤੂਰਾ ਨਿਮ ਫਲ ਮਨ ਮੁਖ ਵਸੇ ਤਿਸ ਜਿਸ ਤੋਂ ਚੇਤਨ ਆਵਈ ਨਾਨਕ ਕਹੀਏ ਕਿਸ ਹੰਢਣ ਕਰਮਾ ਭਾਰ ਹੈ ਮਹੱਲਾ ਪਹਿਲਾ ਮਾਤ ਪਖੇਰੂ ਕਿਰਤ ਸਾਥ ਕਬ ਉਤਮ ਕਬ ਨੀਚ ਕਬ ਚੰਦਨ ਕਬ ਆਕਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈ ਆਏ ਸਾਹਿਕ ਲੱਗੀ ਰੀਤ ਪੌੜੀ ਨਾਨਕ ਹੁਕਮ ਚਲਾਈ ਆਏ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹਿ ਕਵਹਾਣ ਕਹਿ ਕਹਿ ਜਾਮਣਾ ਵੇਦਾਂ ਕਹਿ ਵਖਿਆਣ ਅੰਤ ਨਾ ਪਾਵਣਾ ਪੜਿਆ ਨਾ ਹੀ ਭੇਦ ਬੁਝਿਆ ਪਾਵਣਾ ਖਰ ਦਰਸ਼ਨ ਕਹਿ ਪੇ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਲੱਖ ਸ਼ਬਦ ਸਹਾਵਣਾ ਮੰਨੇ ਨਾਉ ਬਿਖ ਮੰਨੇ ਨਾਉ ਬਿਸੰਗ ਦਰਗਹਿ ਪਾਵਣਾ
ਖਾਲਕੋ ਅਧੇ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹਲਾ ਦੂਜਾ ਮੰਤਰੀ ਹੋਏ ਅਠੋਇਆ ਨਾਗਰਾ ਨਾਗੀ ਲੱਗੇ ਜਾਏ ਆਪਣ ਹੱਥੀ ਆਪਣੇ ਦੇ ਕੁਚਾਇਆ ਪੇ ਲਾਏ ਹੁਕਮ ਬਿਆ ਦੁਰਖਮ ਕਾ ਅਤਿਉ ਤੱਕਾ ਖਾਏ ਗੁਰਮਸਿਉਂ ਮਨ ਮੁਖੜੈ ਡੁਬੇ ਹੱਕ ਨਿਹਾਏ ਦੋਹਾਂ ਸਿਰਿਆ ਪੇ ਖਸਮ ਵੇਖੇ ਕਰ ਵਿਪਾਏ ਨਾਨਕੇ ਵਹਿ ਜਾਣੀਏ ਸਾਕੇ ਤੇਰੇ ਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁਝੈ ਤਾਂ ਵੈਦ ਸੁਜਾਣ ਵਾਰਨ ਕਰੇ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਨ ਸਰ ਸੰਦੇ ਆਗਾਸ ਕੋ ਪੈਰ ਚੇ ਪਹੁੰਚੇ ਬਾਣ ਸਰ ਸੰਦੇ ਆਗਾਸ ਕਹੋ ਕਿਉਂ ਪਹੁੰਚੇ ਬਾਣ ਅੱਗੇ ਉਹ ਗਮ ਹੈ ਵਾਹਿਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀ ਆ ਕਰਨ ਭਗਤ ਦਿਨ ਰਾਤ ਨੈਣੀ ਵਾਰੀ ਆ ਮਹਿਲਾ ਮਾਂਜਨ ਵਾਸਵ ਸਵਾਰੀ ਆ ਸੱਚ ਕਨ ਅਰਦਾਸੇ ਵਿਚਾਰੀ ਆ ਸੋਹਣ ਖਸਮੇ ਪਾਸ ਹੁਮ ਸਦਾਰੀ ਆ ਸੱਚ ਸਗੀ ਕਹਿਣ ਅਰਦਾਸ ਮਨੋ ਪਿਆਰੀ ਆ ਬੇਨਾਵੇ ਤ੍ਰਿਗ ਬਾ ਫਿਰ ਸੋ ਜੀਵੇ ਆ ਸ਼ਬਦ ਸਵਾਰੀ ਆ ਸਮਰ ਪੀਵਿਆ ਸਲੋਕ ਮਹਲਾ ਪਹਿਲਾ ਮਾਰੂ ਮੀ ਨ ਤ੍ਰਿਪਤਿਆ ਅੱਗੀ ਲਏ ਨ ਭੁੱਖ ਰਾਜਾ ਰਾਜ ਨ ਤ੍ਰਿਪਤਿਆ ਸਾਰ ਪਰੇ ਕੇ ਸੁਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ ਮਹਲਾ ਦੂਜਾ ਨੇ ਫਲੰਗ ਤਸ ਜਨਮਸ ਜਾਵਤ ਪ੍ਰਾਣਾ ਬਿੰਦ ਤੈ ਸਾਗਰ ਸੰਸਾਰ ਸਗੁਰ ਪ੍ਰਸ਼ਾਦੀ ਤਰੇ ਕੇ ਕਰਨਕਾਰ ਸਮਰੱਥ ਹੈ ਕਹੋ ਨਾਨਕ ਬੇਚਾਰ ਕਾਰਣ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ ਖਸਮੇ ਕੇ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਗਸਿਆ ਖਸਮੋ ਪੂਰਾ ਪਾਏ ਮਨੋ ਰਹਿਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਦੱਸਿਆ ਢਾਡੀ ਕਰੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗੈ ਰਾਸ ਹਾਸੋਂ ਮਿਲੇ ਪਿਆਰਿਆ ਸਲੋਕ ਮਹਲਾ ਪਹਿਲਾ ਖਤਿਓ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਏ ਤੋਤੇ ਮੂੰਹ ਨਾ ਉਤਰੈ ਜੇ ਸੋ ਤੋਣ ਪਾਏ ਨਾਨਕ ਖਸਮੇ ਬਖਸ਼ੀ ਅਦਾਨ ਬਖਸ਼ੇ ਖਸਮ ਬਖਸ਼ੀ ਆਏ ਨਾਨਕ ਬਖਸ਼ੇ ਬਖਸ਼ੇ ਨਾਨਕ ਤਪਾਈ ਪਾਏ ਮਹੱਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁਖ ਸੁਖ ਦੋਏ ਦੋਏ ਦਰ ਕੱਪੜੈ ਪੈਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲੇ ਆ ਸੱਚੇ ਪੁਰਖ ਲਾਗ ਸਿਰਜਣ ਹਾਲੇ ਆ ਉਰਜੜ ਪੋਲੇ ਰਾਹ ਗੁਰ ਵਿਖਾਲੇ ਆ ਸਤਿਗੁਰ ਸੱਚੇ ਵਾਹ ਸੱਚ ਸੰਭਾਲੇ ਆ ਪਾਇਆ ਰਤਨ ਘਰਾਓ ਦੀਵਾ ਬਾਲੇ ਆ ਸੱਚੇ ਸ਼ਬਦ ਸਲਾਹ ਸੁਖੀ ਹੈ ਸੱਚ ਵਾਲੇ ਆ ਨਿਡਰਿਆ ਡਰ ਲੱਗ ਗਰਭ ਸੇ ਗਾਲੇ ਆ ਨਾਮੋ ਪੂਲਾ ਜਗ ਫਿਰੇ ਬੇਤਾਲਿਆ ਸਲੋਕ ਮਹਲਾ ਤੀਜਾ ਪੈ ਵਿੱਚ ਜੰਮੈ ਪੈ ਮਰੈ ਪੀਪੋ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੈ ਸੈਲਾ ਆਇਆ ਸੋਏ ਮਹਲਾ ਤੀਜਾ ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਣ ਜੇ ਮਰੈ ਮੂੰਹ ਕਾਲੇ ਉੜ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਸਰ ਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ ਸਤਿਗੁਰ ਹੋਏ ਦਿਆਲ ਤਾਂ ਜੰਮ ਕਰ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਾਧੀ ਸੁਖ ਦਿਆ ਸਤਿਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈ ਹੈ ਸਤਿਗੁਰ ਹੋਏ ਦਿਆਲ ਤਾਂ ਸਾਧ ਸਮਾਈ ਹੈ ਸਲੋਕ ਮਹਲਾ ਪਹਿਲਾ ਸਿਰ ਖੁਆਏ ਪੀਵੇ ਮਲਵਾਣੀ ਜੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਈ
ਪੇੜਾ ਮੰਗੀ ਸਿਰ ਖੁਆਇਨ ਪਰੀਅਨ ਹਾਸੋ ਆਈ ਮਾਓ ਪੀਓ ਕਿਰਤ ਗਵਾਇਨ ਟੱਬਰ ਹੋਵਣ ਤਾਈ ਓਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਓਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਹ ਕਥਾ ਓ ਪਾਈ ਆਰਸਾ ਤੀਰਥ ਦੇ ਨ ਢੋਈ ਬ੍ਰਾਹਮਣ ਨ ਖਾਈ ਸਦਾ ਕੁਚੀ ਰਹਿ ਦੇ ਰਾਤੀ ਮੱਥੇ ਟਿੱਕੇ ਲਾਈ ਚੁੰਡੀ ਪਾਏ ਬਹਿਨ ਨਿਤ ਮਰਨੇ ਦੜ ਦੇ ਬਾਣ ਨਾ ਜਾਈ ਕੱਲ ਲੱਕੀ ਕਾਸੀ ਹੱਥੀ ਭੁੰਮਣ ਅੱਗੋਂ ਪਿੱਛੇ ਜਾ ਅੱਗੋਂ ਪਿੱਛੇ ਜਾਈ ਨਾ ਉਹ ਜੰਗਮ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜੀ ਮੁੱਲਾ ਦੇ ਵਿਰੋਏ ਫਿਰੇ ਵਿਗੁੱਤੇ ਫਿੱਟਾ ਵੱਤੇ ਗੱਲਾਂ ਜੀਆਂ ਮਾਰਜ ਵਾਲੇ ਸੋਈ ਅਵਰ ਨ ਕੋਈ ਰੱਖੇ ਦਾਨੋ ਤੇ ਦਾਨੋ ਵੰਜੈ ਪਸ ਪਈ ਸਿਰ ਗੁੱਤੇ ਪਾਣੀ ਵਿੱਚੋਂ ਰਤਨ ਪੰਨੈ ਮੇਰ ਕੀਆ ਮਧਾਣੀ ਆਰਸਾ ਤੀਰ ਦੇਵੀ ਥਾਪੈ ਪੁਰਬੀ ਲੱਗੇ ਬਾਣੀ ਨਾਇਨ ਵਾਜਾ ਨਾਤੇ ਪੂਜਾ ਨਾਮ ਸਦਾ ਸੁਜਾਣੀ ਜੀਵਤਿਆਂ ਮੋਇਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਕੁੱਤੇ ਸ਼ੈਤਾਨੀ ਇਹਨਾਂ ਗੱਲ ਨਾ ਪਾਣੀ ਉੱਠੇ ਹੋਇਆ ਹੋਏ ਬਲਾਵਲ ਜੀਆਂ ਜੋ ਸੰਭਾਣੀ ਉੱਠੇ ਅਨ ਕਮਾਦ ਕਪਾਹ ਸਬਸੇ ਪੜਦਾ ਹੋਵੇ ਉੱਠੇ ਕਾ ਚਰੇ ਨਿਤ ਸੁਰੀ ਜਾਂ ਸਾਤ ਨਹੀ ਬਿਲੋਵੈ ਤਿਤ ਕਹਿ ਹੋਮ ਜਗ ਸਦ ਪੂਜਾ ਪਈਆ ਕਰ ਸੋਹੇ ਗੁਰੂ ਸਮੁੰਦ ਨਦੀ ਸਫ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੋਂ ਨਾਵਨ ਨਾਹੀ ਤਾਂ ਸਦ ਚਟੇ ਸਿਰ ਸ਼ਾਹੀ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਨੇਰਾ ਕੇ ਕਰੇ ਪੌਣ ਕਾ ਪਾਣੀ ਕਿਆ ਜਾਤ ਧਰਤੀ ਬੀਜ ਕਹਿ ਕਰੇ ਜਿਸ ਵੇ ਸਭ ਕਿਸ ਹੋਏ ਨਾਨਕ ਤਾਂ ਪਤ ਜਾਣੀ ਹੈ ਜਾਂ ਪਤ ਰੱਖੇ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੇਵਾਨ ਹੋਰ ਆਵਣ ਜਾਣਿਆ ਸੱਜ ਮੰਗੇ ਦਾਨ ਜੇ ਦੁੱਧੇ ਜੇ ਸੇ ਦੁੱਧੇ ਜਿਹਾ ਸੱਚ ਤੇਰਾ ਫਰਮਾਨ ਸ਼ਬਦੇ ਸੋਇਆ ਮੰਨਿਆ ਗਿਆਨ ਧਿਆਨ ਤੁਦੇ ਤੇ ਪਾਇਆ ਕਰਮ ਭਵੇ ਨਿਸਾਨ ਚਲੇ ਚਲਾਇਆ ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਰੇ ਆ ਨਾਨਕ ਮੰਗੇ ਦਾਨ ਜੋ ਤੁਧ ਨਾਨਕ ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸਲੋਕ ਮਹਲਾ ਦੂਜਾ ਦਿਖਿਆ ਆਖ ਬੁਝਾਇਆ ਸਿਵਤੀ ਸੱਚ ਸਮੇਉ ਤਿਨ ਕੋ ਕਿਆ ਉਪਦੇਸੀਏ ਜਿਨ ਗੁਰ ਨਾਨਕ ਦਿਉ ਮਹਲਾ ਪਹਿਲਾ ਆਪ ਬੁਝਾਏ ਸੋਈ ਬੁਝਾਏ ਜਿਸ ਆਪ ਸੁਝਾਏ ਤੇ ਸਭ ਕੇ ਸੁਝਾਏ ਕਹਿ ਕੇ ਕਥਨਾ ਮਾਇਆ ਲੂਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰ ਵਿਚਾਰ ਅੱਖਰ ਨਾਨਕ ਆਖੇ ਹੋ ਆਪ ਲੈ ਪਰਾਤ ਹੋਵੇ ਜਿਸ ਦਾਤ ਪੌੜੀ ਹੋ ਢਾਡੀ ਬੇਕਾਰ ਕਾਰੇ ਲਾਇਆ ਰਾਧੇ ਕੇ ਵਾਰ ਤੁਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬਲਾਇਆ ਸੱਚੀ ਸਲਾਹ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸ਼ੁੱਧ ਰਾ ਗੌੜੀ ਗੁਵਾਰੇ ਰੀ ਮਹਲਾ ਪਹਿਲਾ ਚੌ ਪਦੇ ਦੋ ਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਪਉ ਮੁਚ ਪਾਰਾ ਵੱਡਾ ਤੋਲ ਮਨਮਤ ਹੋਲੀ ਬੋਲੇ ਬੋਲ ਸਿਰ ਤਰ ਚਲੀਏ ਸਹੀ ਹੈ ਪਾਰ ਨਾਨਕ ਨਦਰੀ ਕਰਮੀ ਗੁਰ ਵਿਚਾਰ ਸਿਰ ਤਰ ਚਲੀਏ ਸਹੀ ਹੈ ਪਾਰ ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਈ ਨਲੰਗ ਸਪਾਰ ਪੈ ਪੋਰਾ ਕਿਆ ਭਾਈ ਸਵਾਰ ਆਓ
ਪੈ ਤਨ ਅਗਨ ਪਖੇ ਪੈ ਨਾਲ ਪੈ ਪੋ ਘੜੀਏ ਸ਼ਬਦ ਸਵਾਰ ਪੈ ਬਿਨ ਕਾਰਦ ਕੱਚ ਨਿਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਉ ਸਹਿ ਸਿਆਣ ਪਵੇ ਨਾ ਤਾਉ ਨਾਨਕ ਮਨ ਮੋਹ ਬੋਲਣ ਵਾਹੋ ਅੰਧਾ ਅੱਖਰ ਵਾਹੋ ਦਵਾਓ ਗੋੜੀ ਮੱਲਾ ਪਹਿਲਾ ਡਰ ਕਰ ਕਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਮੇ ਦੂਜੀ ਨਾਹੀ ਜਾਏ ਜੋ ਕਿ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰ ਨਾ ਮਨ ਕਾ ਸੋ ਰਹਾਉ ਨਾ ਜੀਉ ਮਰੇ ਨਾ ਡੁਬੈ ਤਰੈ ਜਿਨ ਕਿਸ ਕੀਆ ਸੋ ਕਿਸ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਮ ਸਮਾਏ ਹੰਸ ਹੇਤ ਆਸਾ ਅਸਮਾਨ ਇਸ ਵਿੱਚ ਭੂਖ ਬਹੁਤ ਨੈ ਅਹਿਸਾਨ ਪੋ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭ ਨਵਾਂ ਕਾ ਸੋਏ ਜਾ ਕੇ ਜੀ ਜੰਤਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਏ ਵਸੇ ਕਹਿਣਾ ਹੈ ਕਿਸ ਕਹਿਣ ਨਾ ਜਾਏ ਤੋ ਕੁਦਰ ਕੀ ਮੁਨ ਨਹੀਂ ਪਾਏ ਰਹਾਓ ਸਰਮ ਸੁਰਤ ਦੁਇ ਸਸਰ ਪਾਏ ਕਰਨੀ ਕਾਮਨ ਕਰ ਮਨ ਲੈ ਸਹਾ ਸੰਯੋਗ ਵਿਆਹ ਵਜੋ ਸੱਚ ਸੰਤਤ ਕਹੋ ਨਾਨਕ ਜੋ ਗੌੜੀ ਮੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਬਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਜਰੇ ਗਿਆਨੀ ਇਹ ਵਿਚਾਰ ਕਰਤਾ ਭਗਤਾ ਸੁਨਤਾ ਸੋਈ ਆ ਵਿਚਾਰੇ ਸੋ ਗਿਆਨੀ ਹੋਏ ਰਹਾਉ ਦੇਹੀ ਮਾਟੀ ਬੋਲੇ ਪਾਉਣ ਬੁਜਰੇ ਗਿਆਨੀ ਮੂਹਾ ਹੈ ਕੌਣ ਮੋਈ ਸੁਰਤ ਬਾਦ ਅਹੰਕਾਰ ਉਹਨਾਂ ਮੁਝ ਦੇ ਦੇਖਣ ਹਾਰ ਜੈ ਕਾਰਨ ਧਰਤੀ ਰਜਾਈ ਰਤ ਪਦਾਰ ਕਾਠੀ ਮਾਹੀ ਪਰ ਪੰਡਤ ਬਾਦ ਬਖਾਣੇ ਪੀਤਰ ਹੁੰਦੀ ਵਸਤ ਨਾ ਜਾਣੈ ਹੋ ਨਾ ਮੂਵਾ ਮੇਰੀ ਮੂਹੀ ਬਲਾਏ ਓ ਨਾ ਮੂਵਾ ਜੋ ਰਿਹਾ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮੱਲਾ ਪਹਿਲਾ ਦੱਖਣੀ ਸੋ ਸੋ ਬੂਜੇ ਮਨ ਹਿਨਾਓ ਤਾਂ ਕਿ ਸਤ ਬਲਹਾਰੇ ਜਾਓ ਆਪ ਲਾਏ ਠਾਉ ਨਾ ਠਾਉ ਤੂੰ ਸਮਝਾਵੇ ਮੇਲ ਮਿਲਾਓ ਨਾਮ ਮਿਲੇ ਚੱਲੇ ਮੈਂ ਨਾਲ ਵਿਣਾ ਬਾਦੀ ਸਭ ਕਾਲ ਰਹਾਓ ਖੇਤੀ ਬਣਨਾਵੇਂ ਕੀ ਓਟ ਪਾਪੋਨ ਬੀਜ ਕੀ ਪੋਟ ਕਾਮ ਕਰੋ ਜੀ ਮੈਂ ਛੋਟ ਨਾ ਵਸਾ ਲੱਗੇ ਮਨ ਖੋਟਾ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪਰਾਇਣ ਰਸ ਕਮਲ ਪਰੀਖ ਸ਼ਬਦ ਰਤੇ ਮਿੱਠੇ ਰਸ ਈਕਾ ਹੁਕਮ ਸੰਜੋਗੀ ਗੜਦਾ ਦੁਆਰ ਪੰਜ ਵਸੇ ਮਿਲ ਜੋਤਾ ਪਾਰ ਆਪ ਤੁਲੇ ਆਪੇ ਵਣਜਾਰ ਨਾਨ ਨਾਮ ਸਵਾਰਨ ਹਰ ਗੌੜੀ ਮੱਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੇ ਕਹਿ ਬਜੇ ਕਹਿ ਜਾਏ ਸਮਾਵੇ ਕਿਉਂ ਬਾਦ ਕਿਉਂ ਮੂਤੀ ਪਾਵੇ ਕਿਉਂ ਬਨਾਸੀ ਸਹਿ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨੇ ਕਾਮ ਰਹਾਉ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਜ ਮਨ ਮਾਏ ਸਮਾਏ ਗੁਰਮੋਹ ਤੋਂ ਬੰਨ ਪਾਏ ਸ਼ਬਦ ਸਾ ਸੂਟੇ ਹਰ ਨਾਏ ਤਰਵਰ ਪੰਖੀ ਬਹੁ ਬੇਸ ਨਾਸ ਤਰਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਬਨਾਸ ਸਾਜ ਬਿਹਾਗ ਤਕੇ ਅਗਾਹ ਦੈ ਦੇ ਤਾਵੇ ਕਰਮ ਲਿਖਿਆ ਨਾਮ ਸੰਜੋਗੀ ਗੋਇਲ ਵਾਟ ਕਾਮ ਕ੍ਰੋਧ ਫੂਟੇ ਬਿਖ ਮਾਟ ਬੈਨ ਵਕਰ ਸੁਨੋ ਕਰਹਾਟ ਗੁਰਮਿਲ ਖੋਲੇ ਬੈ ਕੋ ਪਾਟ ਸਾਧ ਮਿਲੇ ਪੂਰਨ ਸੰਜੋਗ ਸਭ ਸਜ ਰਹਿਸੇ ਪੂਰੇ ਹਰ ਲੋ ਮਨ ਤਨ ਦੇ ਲੈ ਸੁਭਾਏ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੇ ਲਾਗੋ ਪਾਏ ਗੌੜੀ ਮੱਲਾ ਪਹਿਲਾ
काम क्रोध माया मैं चीत झूठ बगार जग है चीत पूंजी पाव लोके कीत तातारी मन नाम सुचीता वाह वाह साचे मैं तेरी टेक हम पापी तू धर्म ले करहाओ अग्न पानी भोले पड़वाओ जेवा इंद्री एक सवाओ दिष्ट बारी नाही पौ पाओ आपे मारे ता पाए नाओ शब्द मरे फिर मन न होए बिन मुह क्यों पूरा होए पर मैं व्यापरिया मन दोए थे नारायण करे सो होए बोथ चढ़ो जाया बेवार ठाके बोझ दर गए मार सास लाज तन गुरुद्वार ना दर कर एक अंकार गौड़ी मल्ला पहला उल्टे हो कामल ब्रह्म बेचार अमृतार गगन दास द्वार त्रिपण बेद्याप मरार रे मन मेरे परम न की जय मन मान्या अमृत रस पी जय रहाओ जन्म जीत मरण मन मान्या आप मुआ मन मानते जानया नजर

ਸਤਿ ਗੁਰ ਮਿਲੈ ਤਾਂ ਦੁਬਦਾ ਪਾਗੈ, ਕਮਲੇ ਬਿਗਾਸ ਮਹਾਨ ਹਰ ਪ੍ਰਭ ਲਾਗੈ, ਜੀਵਤ ਮਰੈ ਮਹਾਰਾ ਸਾਗੈ। ਸਤਿਗੁਰ ਮਿਲਿਆ ਸੰਜਮ ਪੁਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੈ ਜਮ ਕਾ ਪੋ ਮੂਚਾ, ਗੁਰ ਮਿਲਿਆ ਮਿਲੇ ਅੰਕ ਸਮਾਇਆ, ਕਰ ਕਿਰਪਾ ਕਰ ਮੈਲ ਦਿਖਾਇਆ, ਨਾਨਕ ਹੋਮੇ ਮਾਰ ਮਲਾਇਆ। ਗੌੜੀ ਮੱਲਾ ਪਹਿਲਾ, ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ, ਜੋ ਦੇ ਪਾਣਾ ਸੋਈ ਹੂਆ, ਅਵਰਨ ਕਰਨੇ ਵਾਲਾ ਦੂਆ, ਨਾ ਜਾਣਾ ਕਰਮ ਕੇਵੜ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ। ਤੂੰ ਏਵੜ ਦਾਤਾ ਦੇਵਨਹਾਰ, ਤੋਟ ਨਾਹੀ ਤੋ ਭਗਤ ਭੰਡਾਰ, ਕੀਆ ਕਰ ਬਣਾ ਵੇ ਰਾਸ, ਜਿਉ ਪਿੰਡ ਸਭ ਤੇਰੇ ਪਾਸ, ਤੂੰ ਮਾਰ ਜਵਾਲੈ ਬਖਸ਼ ਮਲਾਏ, ਜੋ ਪਾਵੀ ਤਿਉ ਨਾਮ ਜਪਾਏ, ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ, ਗੁਰਮਤੇ ਭਰੋਸੇ ਤੇਰੇ, ਤਨ ਮੈਂ ਮੈਲ ਨਹੀਂ ਮਨ ਰਾਤਾ, ਗੁਰਬਚਨੀ ਸੱਚ ਸ਼ਬਦ ਪਛਾਤਾ, ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸੁਣਾਈ। ਗੌੜੀ ਮੱਲਾ ਪਹਿਲਾ, ਜੈਨਾ ਕਤ ਕਹਾਇਆ ਪਿਓ ਪਿਆਇਆ, ਅਨ ਪੈ ਵਿਸਰੇ ਨਾਮ ਸਮਾਇਆ, ਕਿਆ ਡਰੀ ਏਡਾ ਡਰੇ ਸਮਾਨਾ, ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਓ, ਜਿਸ ਨਰ ਰਾਮ ਹਿਰਦੇ ਹਰਾਸ, ਸਹਿਜ ਸੁਭਾਏ ਮਿਲੇ ਸਬਾਸ, ਜਾਇ ਸਵਾਰੇ ਸਾਜ ਬਿਆਲ, ਨਿਤ ਉਤ ਮਨ ਮੁਖ ਬਾਧੇ ਕਾਲ, ਐਨ ਇਸ ਰਾਮ ਹਿਰਦੈ ਸੇ ਪੂਰੇ, ਨਾਨਕ ਰਾਮ ਮਿਲੇ ਪਰਮ ਦੂਰੇ। ਗੌੜੀ ਮੱਲਾ ਪਹਿਲਾ, ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਭੇਦ ਕਥੇ ਆਕਾਰ, ਤੀਨ ਅਵਸਥਾ ਕਹਿ ਵਖਿਆਣ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ, ਰਾਮ ਭਗਤ ਗੁਰ ਸੇਵਾ ਤਰਨਾ, ਬੋੜ ਜਨਮ ਨਾ ਹੋਏ ਹੈ ਮਰਨਾ ਰਹਾਓ, ਚਾਰ ਪਦਾਰਥ ਕਹਿ ਸਭ ਕੋਈ, ਸਿਮਰਤ ਸਾਸ ਪੰਡਤ ਮੁਖ ਸੋਈ, ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ, ਜਾ ਕੇ ਹਿਰਦੇ ਸਿਆਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ, ਹਰ ਕੀ ਭਗਤ ਮੋਤ ਆਨੰਦ, ਗੁਰਮਤ ਪਾਏ ਪਰਮਾਨੰਦ, ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮੋਹੇ ਨਿਰਾਸ ਬੁਝਾਇਆ, ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਨੀ ਮਨ ਰਾਤਾ। ਗੌੜੀ ਚੇਤੀ ਮੱਲਾ ਪਹਿਲਾ, ਅੰਮ੍ਰਿਤ ਕਾਇਆ ਰਹੇ ਸੁਖਾਲੀ, ਬਾਜੀ ਇਹ ਸੰਸਾਰੋ ਲਭ ਲੋਭ ਮੁਚ ਕੂੜ ਕਮਾਵੇ, ਬਹੁਤੇ ਅਠਾਵੇ ਪਾਰੋ, ਤੂੰ ਕਾਇਆ ਮੈਂ ਰੁਲਤੀ ਦੇਖੀ, ਜਿਉਂ ਤਰੀ ਉੱਪਰ ਸ਼ਾਰੋ, ਸੁਣ ਸੁਣ ਸਿੱਖ ਹਮਾਰੀ, ਸੁਕਿਰਤ ਕੀਤਾ ਰਹਿਸੀ ਮੇਰੇ ਜੀੜੇ, ਬਹਣਾ ਬੇਵਾਰੀ ਰਹਾਓ, ਹੋ ਤੁਦ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਏ ਤਬਾਰੀ, ਵੇਲ ਪਰਾਈ ਜੋ ਹੈ ਜੀੜੇ, ਕਰੇ ਚੋਰੀ ਬਰਿਆਰੀ, ਹੰਸ ਚਲਿਆ ਤੂੰ ਪਿੱਛੇ ਰਹੀ ਹੈ, ਛੁੱਟੜ ਹੋਈ ਹੈ ਨਾਰੀ, ਤੂੰ ਕਾਹੀਆਂ ਰਹੀਏ ਸੁਪਨੰਤਰ, ਤੁਧ ਕਿਆ ਕਰਮ ਗੰਵਾਇਆ, ਕਰ ਚੋਰੀ ਮੈਂ ਜਾ ਜਾ ਕਿਛ ਲਿਆ, ਤਾਂ ਮਨ ਪੱਲਾ ਪਾਇਆ, ਹਲਤ ਨਾ ਸੋਭਾ ਪਲਤ ਨਾ ਢੋਈ, ਪਹਿਲਾ ਜਨਮ ਗਵਾਇਆ, ਹੋਂ ਖਰੀ ਦਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਉ, ਤਾਜੀ ਤੁਰਕੀ ਸੋਨਾ ਰੂਪਾ, ਕੱਪੜ ਕੇਰੇ ਪਾਰਾ, ਕਿਸੇ ਨਾਲ ਨਾ ਚੱਲੇ ਨਾਨਕ, ਚੜ ਚੜ ਪਏ ਗਵਾਰਾ, ਕੂਜਾ ਮੇਵਾ ਮੈਂ ਸਭ ਕੇ ਚਾਖਿਆ, ਇੱਕ ਅਮਰ ਨਾਮ ਤੁਮਾਰਾ, ਦੇ ਨੀਰ ਦੀਵਾਰ ਉਸਾਰੀ, ਪਸ ਮੰਦਰ ਕੀ ਢੇਰੀ, ਸੰਚ ਸੰਜਨਾ ਦੇਈ ਕਿਸੀ, ਆਂਦੇ ਜਣੇ ਸਾ ਮੇਰੀ, ਸੋਹਣ ਲੱਕਾ ਸੋਹਣ ਲੰਕਾ ਸੋਹਣ ਮਾੜੀ, ਸੰਪੇ ਕਹਿ ਨਾ ਕੇਰੀ, ਸੁਣ ਮੂਰਖ ਮਨ ਅਜਾਣਾ, ਹੋਗ ਤਿਸੇ ਕਾ ਪਾਣਾ ਰਹਾਉ, ਸਾ ਹਮਾਰਾ ਠਾਕਰ ਪਾਰਾ, ਹਮ ਤਿਸਕੇ ਬਣ ਜਾ ਰਹੇ,

चालांगे उठ नाम जप।

तिनके बलहारिणै।

0: ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੈ ਕੀ ਤੁਨੀ ਸਲੋਕ ਮਹਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਣਸ ਤੇ ਦੇਤੇ ਕੀਏ ਕਰਤ ਨਾ ਲਾਗੀ ਵਾਰ ਮਹਲਾ ਦੂਜਾ
1: ਜੀ ਸੋ ਚੰਦਾ ਉਗਵ ਹੈ ਸੁਰ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਉਂਦਾਰ ਮਹੱਲਾ ਪਹਿਲਾ ਨਾਨਕ ਗੁਰੂ ਨ ਚਿਤਨੀ ਮਨ ਆਪਣੇ ਸੁਚੇ

0: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬਿਚਾ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਅਕੇਲਾ ਕਰੋਣ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਤੈਨ ਸੱਚ, ਜੋ ਮਰ ਜੰਮੇ ਸੋ ਕੱਚ, ਨੀ ਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨੇ ਆਓ, ਵੱਡੀ ਵਡਿਆਈ ਜਾ ਨੈਚਲ ਥਾਓ, ਵੱਡੀ ਵਡਿਆਈ ਜਾਣੇ ਲਾਓ, ਵੱਡੀ ਵਡਿਆਈ ਬੁਝੇ ਸਭਾਓ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰ ਨਕਤ ਨੀ ਜਾਏ, ਕੀਤਾ ਕਰਣਾ ਸਰਬ ਰਜਾਏ। ਮਹਲਾ ਦੂਜਾ।
2: ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾ

ਪੌੜੀ ਨਾਨਕ ਜੀ ਉਪਾਏ ਕ੍ਰਿਖ ਨਵੇਂ ਤਰਮ ਬਹਾਲਿਆ ਉਥੇ ਸੱਚਾਈ ਸੱਚ ਨੇ ਬਿੜਾ ਚੁਣੋ ਕੱਢੇ ਜੇ ਜਮਾਲਿਆ ਥਾਉ ਨ ਪੈਨ ਕੂੜੇ ਅਰਮੋ ਕਾਲੇ ਦੂਜਕ ਚਾਲਿਆ ਤੇਰੇ ਨਰ ਤੇ ਸੇ ਜਣਗੇ ਹਾਰ ਗੇ ਸੇ ਠੱਗਣ ਵਾਲਿਆ ਲਿਖਣਾ।

0: ਸਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰਹਿ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨਿ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਸ ਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾ ਸਿਫਤ ਵਿਸਮਾ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾ ਨੇੜੇ ਵਿਸਮਾਦੂ ਵਿਸਮਾਦ ਦੇਖੇ ਹਾਜਰਾ ਹਜੂ ਵੇਖ ਵਿਡਾਰਿਆ ਵਿਸਮਾਦ ਨਾਨਕ ਪੂਜਨ ਪੂਰੇ ਪਾਕ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਵ ਸਿਕਸਾਰ ਕੁਦਰਤ ਪਾਤਾਲਿਆ ਕਾਸੇ ਕੁਦਰਤ ਸਰਵ ਆਕਾਰ

0: ਆਪਣੀ ਨਦਰ ਗਿਰਜੇ ਆਪਣੀ ਨਦਰ ਸਤਿਗੁਰ ਪਾਇਆ ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜਿਵੜਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਚ ਪੈ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
1: ਆਸਾ ਮੁਹੱਲਾ ਚੌਥਾ ਗੁਰ

ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ।

0: ਜਮਕਾਲ ਮਹੱਲਾ ਪਹਿਲਾ।
1: ਵਾਇਨ ਚਿੱਲੇ ਨੱਚਣ ਗੁਰ ਪੈਰਹ ਲਾਇਨ ਫੇਰਨ ਸਿਰ ਉਡ ਉਡਰਾਵਾ ਚਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ।

सिद्ध ना हुए। नचन कुदन मन का चाओ, नानक जन मन पाओ ते ना मन पाओ।

ਸਾਲਾ ਹਣ ਦਰਸ਼ਨ ਰੂਪਿਆ ਪਾਰ ਤੀਰਥ ਨਾਵੇਂ ਅਰਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਣ ਤੇ ਆਵਣ ਜੇਤੇ ਅਲਖ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ

ਪੌੜੀ ਮੈਨੂੰ ਸਤਿਗੁਰੁ ਕਿਨੇ ਨਾ ਪਾਇਓ, ਮੈਨੂੰ ਸਤਿਗੁਰੁ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੁਣਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਮਚਮਾਇਆ ਹਮੇ ਛਾਇਆ ਹਮੇ ਕਰ ਕਰ ਜੰਤੁ ਪਾਇਆ ਹਮੇ ਬੁਝੇ ਤਾਂ ਦਰਸੂਜੈ ਗਿਆਨ ਵਿਹੂਣਾ ਕਥ ਕਥ ਲੁਜੈ ਨਾਨਕ ਹੁਕਮੀ ਲਿਖ

ਅੰਡਜ ਜਿਹਰਜ ਉਤਪਜਾ ਖਾਣੀ ਸਿਹਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਏ ਕੈ ਸੰਭਾਲੇ ਸਭਨਾ

ਬੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾ ਦਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪੈ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ

ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੀ ਨੇ ਜਿੰਦਗ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ।

ਠੱਗੀਆਂ ਪੈਣਾ ਮੀਆਂ, ਰਾਤ ਦਿਨ ਸਜੇ ਨਾਲ ਤਗ ਕਪਾਹੋ ਕਤ

मन झूठे चुली परेन कहो नानक सच त्याई है सच को।

0: ਜੋ ਤੇਲ ਪੌੜੀ
1: ਆਪੇ ਹੀ ਕਰਣਾ ਕੁਗਲਾ ਪੇ ਤੇ ਧਾਰੀ ਹੈ ਦੇਖੇ ਕੀਤਾ ਆਪਣਾ ਤਾਂ ਕੱਚੀ ਪੱਕੀ ਸਾਰੀ ਹੈ ਜੋ ਐਸੋ ਚਲ ਸੀ ਸਭ ਕੇ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਕੇ ਸਾਹਿਬ ਨੂੰ ਵਿਸਾਰੀ ਹੈ ਆਪਣਾ ਤੇ ਆਪਣਾ ਪੇ

ਮਹਿਜ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉਂ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਿਦਾਰ ਦਾ ਧਿਆਨ ਤਰਖਾਲ ਸਿੱਖ ਸਭ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਨਿਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਖੋਪਰੀਆਂ ਲੋਹਣੀਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆਇ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਉੜਨੇ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸਕ ਵਾਰ ਦੇ ਕੀਰਤਨ ਦੀ ਸੇਵਾ ਹੋਈ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੋ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ
ਖੁਆਰ ਹੋਏ ਸਭ ਮਿਲੇਂਗੇ।

0: ਵਾਹਿਗੁਰੂ ਜੀ। ਵਣਜ ਕਰੋ ਵਣਜਾਰਿਓ, ਵਖਰ ਲਿਓ ਸਮਾਲ, ਤੈਸੀ ਵਸਤ ਵਸਾਈ ਜੈਸੀ ਨਿਬਹਿ ਨਾਲ। ਅੱਗੇ ਸਾਸ ਜਾਣ ਹੈ ਲੈਸੀ ਵਸ ਮਾਲ ਭਾਈ ਰੇ, ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸੋ ਦੇਖੇ ਪਤੀ ਆਏ, ਸੋ ਕਹੋ ਟਲ ਗੁਰਸੀ ਵੀ ਹੈ ਐਨ ਸਹਿ ਸਬਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਵਖ ਸੰਬੰਧੀ ਨੂਰ ਅਰਸੂ ਗੁਰਸੂ ਝਟੀ ਹੈ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ, ਸਤਨਾਮ ਵਾਹਿਗੁਰੂ ਜੀ। ਸੋਹੀ ਮਹਲਾ ਪੰਜਵਾਂ, ਬਹਿਤੀ ਜਾਤ ਕਦੇ ਦਿਸ਼ਟ ਨਾ ਧਾਰਤ, ਮਿਥਿਆ ਮੋ ਬੰਦੇ ਨਿਤ ਪਾਰਛ, ਬਹਿਤੀ ਜਾਤ ਕਦੇ ਦਿਸ਼ਟ ਨਾ ਧਾਰਤ, ਮਿਥਿਆ ਮੋ ਬੰਦੇ ਨਿਤ ਪਾਰਛ, ਮਾਧਵੈ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਣੀ ਰਹਾਉ, ਕਰਤ ਬਿਕਾਰ ਦੂੰ ਕਰ ਚਾਰਤ, ਰਾਮ ਰਤਨ ਰਿਧ ਤਿਲ ਨਹੀਂ ਤਾਰਤ, ਪਰਣ ਪੋਖਣ ਸੰਗ ਔਦ ਬਿਹਾਣੀ, ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਸਰਣ ਸਮਰਾਥ ਅਗੋਚਰ ਸਵਾਮੀ, ਉਦ ਹਰ ਨਾਨਕ ਪ੍ਰਭ ਅੰਤਰ ਜਾਮੀ, ਸਰਣ ਸਮਰਾਥ ਅਗੋਚਰ ਸਵਾਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀ, ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ, ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ, ਨੇਤਨਾਮ ਅਨੁਸਾਰ ਬਾਣੀ ਦੇ ਪਾਠ ਉਪਰੰਤ ਆਸਕੀ ਵਾਰ ਦੇ ਕੀਰਤਨ ਸਰਮ ਕੀਤੇ ਨੇ, ਰਸ ਪ੍ਰਾਪਤ ਕੀਤਾ ਉਪਰੰਤ ਸਰਬਾਦੇ ਪਹਿਲੇ ਲਈ ਪਣ ਦੀ ਚੜ੍ਹਦੀ ਕਲਾ, ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਨੇ ਪਵਿੱਤਰ ਹੁਕਮ ਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸਰਮ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਬਣੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁੱਖ ਵਾਕ ਦੀ ਕਥਾ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਸਰਮ ਗਾਉਣਗੇ। ਉਸ ਤੋਂ ਪਹਿਲਾਂ ਇੱਕ ਦੋ ਬੇਨਤੀਆਂ ਆਪਦੇ ਨਾਲ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਸਭ ਸੰਤਾਂ ਨੂੰ ਜੋ ਅੱਜ ਕੈਲੰਡਰ ਦੇ ਮੁਤਾਬਕ ਅਸੁਣ ਪ੍ਰੇਮ ਮਾੜਾ ਕਿਉਂ ਮਿਲੀਏ ਹਰ ਜਾਏ, ਅਸਨ ਦੇ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ, ਗੁਰੂ ਕਿਰਪਾ ਕਰੇ ਉਹਨਾਂ ਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਗੁਰੂ ਕਿਰਪਾ ਕਰੇ ਆਪਾਂ ਕਿਤੇ ਇਹ ਸ਼ਬਦ ਵੀ ਨਾਲ ਨਾਲ ਪੜ੍ਹ ਲਈਏ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕਿ ਹੋਵੋ ਜੋੜੀ, ਗੁਰਮੁਖ ਬੈਸੋ ਸਫਲ। ਇਹ ਦੁਬਧਾ ਬਣੀ ਸਾਡੇ 'ਚ ਕਿਉਂਕਿ ਹਰ ਇੱਕ ਚੀਜ਼ਾਂ ਦੋ ਹੋ ਗਈਆਂ ਨੇ। ਬਾਬੇ ਨੇ ਇੱਕ ਕੀਤਾ ਸੀ, ਆਪਾਂ ਕਸਰ ਕੋਈ ਨਹੀਂ ਛੱਡੀ ਵੈਸੇ, ਕਿਉਂਕਿ ਆਪਾਂ ਆਪਣੇ ਆਪਣੇ ਆਪ ਹੀ ਜੀ ਹਰ ਇੱਕ ਚੀਜ਼ ਚਲੋ ਉਹਦੇ ਮੁਤਾਬਕ ਆ, ਫਿਰ ਵੀ ਗੁਰੂ ਕਿਰਪਾ ਕਰੇ। ਬੇਨਤੀ ਕਰਦੇ ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ, ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਵੀ, ਸਾਰੀਆਂ ਸੰਸਥਾਵਾਂ ਨੂੰ, ਜੋ ਜੋ ਗੁਰਦੁਆਰੇ ਜਿੱਥੇ ਜਿੱਥੇ ਮਹਾਰਾਜ ਦੀ ਕਿਰਪਾ ਨਾਲ ਬੈਠੇ ਪ੍ਰਬੰਧਕ ਸੇਵਾਦਾਰਾਂ ਨੂੰ, ਭਾਈ ਆਓ ਇੱਕ ਹੋ ਕੇ ਆਪਾਂ ਦਿਹਾੜੇ ਤਿੱਕ ਕਰ ਲਈਏ। ਕਿਉਂਕਿ ਸਾਡੇ ਗੁਰੂਆਂ ਦੇ ਦਿਨ ਕੋਈ ਕਦੋਂ ਮਨਾਉਂਦਾ, ਕੋਈ ਕਦੋਂ ਮਨਾਉਂਦਾ। ਇਹੀ ਕਾਰਨ ਹੈ ਕਿ ਸਾਨੂੰ ਸਿੱਖਾਂ ਨੂੰ ਸਾਡੇ ਦਿਹਾੜਿਆਂ 'ਤੇ ਛੁੱਟੀ ਦਾ ਇੰਤਜ਼ਾਮ ਨਹੀਂ ਹੋ ਸਕਿਆ ਸਾਡਾ, ਕਿਉਂਕਿ ਤਰੀਕਾਂ ਨਹੀਂ ਰਲਦੀਆਂ, ਕਿਹੜੀਆਂ ਤਰੀਕਾਂ ਦਈਏ। ਬੇਨਤੀ ਆ ਸਾਰਿਆਂ ਨੂੰ, ਭਾਈ ਇੱਕ ਕੰਮ ਤਾਂ ਕਰ ਲਓ ਜ਼ਿੰਦਗੀ ਵਿੱਚ, ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਦੇ ਪਾਤਰ ਬਣ ਜੀ। ਉਹਨਾਂ ਇੱਕ ਕੀਤਾ 245 ਸਾਲ ਲਾ ਕੇ, ਅਸੀਂ ਇੱਕ ਨਿਸ਼ਾਨ ਸਾਹਿਬ ਗੁਰੂ ਗ੍ਰੰਥ ਗੁਰੂ ਪੰਥ ਨਾਲ ਜੁੜ ਕੇ ਇਹਨਾਂ ਝਬੇਲਿਆਂ ਨੂੰ ਅਤੇ ਇਹਨਾਂ ਦੁਬਧਾਂ ਨੂੰ ਦੂਰ ਕਰਕੇ ਅਸੀਂ ਆਓ ਗੁਰਮੁ ਪਿਆਰੋ ਰਲ ਮਿਲ ਕੇ ਕੋਸ਼ਿਸ਼ ਕਰੀਏ। ਬਾਕੀ ਗੱਲਾਂ ਤਾਂ ਅਸੀਂ ਬਹੁਤ ਕਰ ਰਹੇ ਹਾਂ, ਪਰ ਇੱਕ ਇਹ ਵੀ ਸੋਚਿਆ ਕਿ ਸਾਡੇ ਵਿੱਚ ਇੰਨੀ ਦੁਬਧਾ ਪਈ ਹੈ, ਸਾਡੇ ਦਿਹਾੜੇ ਹੀ ਬਦਲੇ ਗਏ ਨੇ, ਇਹਨਾਂ ਨੂੰ ਅਸੀਂ ਇੱਕ ਕਰ ਸਕੀਏ। ਸੋ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ। ਆਓ ਭਾਈ ਸਾਹਿਬ ਜੀ, ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵ ਕਰਾਉਣਗੇ। ਦੂਸਰੀ ਬੇਨਤੀ ਹੈ, ਜਿਵੇਂ ਆਪ ਜੀ ਨੂੰ ਸਭ ਨੂੰ ਪਤਾ ਹੀ ਹੈ, ਨਵਾਂ ਗੁਰਦੁਆਰੇ ਦੀ ਸਾਰੀ ਆਰੰਭ ਹੋ ਰਹੀ ਹੈ, ਦੀਵਾਨ ਸ਼ੁਰੂ ਨੇ, ਸ਼ਾਮ ਨੂੰ 4 ਵਜੇ ਤੋਂ ਲੈ ਕੇ 8:30-9 ਵਜੇ ਤੱਕ ਦੀਵਾਨ ਲੱਗਦੇ, 9 ਵਜੇ ਤੱਕ ਤਕਰੀਬਨ, ਜਿਹਦੇ ਵਿੱਚ ਭਾਈ ਸਾਹਿਬ ਹਰਜਿੰਦਰ ਸਿੰਘ, ਭਾਈ ਪਰਮਿੰਦਰ ਸਿੰਘ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਲਾ ਹਜ਼ੂਰੀ ਲਾਗੇ ਜਥਾ, ਭਾਈ ਲਖਵਿੰਦਰ ਸਿੰਘ ਉਹਨਾਂ ਦਾ ਸਮਾਂ 7:30-8:30 ਵਜੇ ਤੱਕ, ਉਹਨਾਂ ਨੇ 23 ਤਰੀਕ ਤੱਕ ਸਾਡੇ ਪਾਸ ਕੀਰਤਨ ਕਰਨਾ। ਆਪ ਜੀ ਨੂੰ ਬੇਨਤੀ, ਸਹਿਯੋਗ ਬਖਸ਼ੋ। ਔਰ 20 ਤਰੀਕ ਨੂੰ ਸਵੇਰੇ ਤੋਂ ਲੈ ਕੇ 12:30 ਵਜੇ ਤੱਕ ਦੀਵਾਨ ਨੇ, ਜਿਨ੍ਹਾਂ ਵਿੱਚ ਬਾਹਰ ਜਿੱਥੇ ਨੀਂਹ ਪੱਥਰ ਰੱਖਣਾ ਉੱਥੇ ਵੀ ਗੁਰਮੁ ਪਿਆਰੋ ਪ੍ਰੋਗਰਾਮ ਨੇ। 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਦਾ ਸਗਾ ਇਸ ਨਵੇਂ ਸਥਾਨ ਦੀ ਨੀਂਹ ਪੱਥਰ ਜਿਹੜਾ ਰੱਖਿਆ ਜਾਏਗਾ। ਸਭ ਨੂੰ ਬੇਨਤੀ, ਸਭ ਨੇ ਦਰਸ਼ਨ ਦੇਣੇ। ਸੋ ਆਓ ਹੁਣ ਸਰਵਨ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੈ ਉਭਾਰਿਆ। ਉਸ ਵਾਹਿਗੁਰੂ ਨੂੰ ਭਜ, ਉਹਨੂੰ ਚੇਤੇ ਕਰ। ਤੇ ਚੇਤੇ ਕਰਨ ਦਾ ਸਮਾਂ ਕੀ ਹੈ? ਆਖਿਆ ਦਿਨ ਨਿੱਤ ਰਹਿਣੀ, ਦਿਨ ਅਤੇ ਰਾਤ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬੜਾ ਸਪਸ਼ਟ ਕੀਤਾ, ਸਾਧ ਸੰਗਤ, ਸਾਈ ਦਿਨਸ ਸੁਹਾਵੜਾ, ਸੋਈ ਦਿਨ ਸੁਹਾਵੜਾ, ਜਿਤ ਪ੍ਰਭਾਵੈ ਚਿਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਜਿਹੜੇ ਦਿਨ, ਜਿਹੜੇ ਸਮੇਂ ਤੁਹਾਨੂੰ ਰੱਬ ਚੇਤੇ ਹੈ, ਉਹੋ ਹੀ ਸਮਾਂ ਚੰਗਾ ਹੈ। ਜਦੋਂ ਉਹ ਵਾਹਿਗੁਰੂ, ਉਹ ਅਕਾਲ ਪੁਰਖ ਤੁਹਾਨੂੰ ਭੁੱਲ ਜਾਂਦਾ ਹੈ, ਤੇ ਮਹਾਰਾਜ ਕਹਿੰਦੇ ਨੇ ਉਹ ਭਾਵੇਂ ਰੁੱਤ ਚੰਗੀ ਹੋਵੇ, ਭਾਵੇਂ ਮਹੀਨਾ ਚੰਗਾ ਹੋਵੇ, ਭਾਵੇਂ ਦਿਨ ਚੰਗਾ ਹੋਵੇ, ਉਹ ਵੀ ਮਾੜਾ ਹੋ ਜਾਂਦਾ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਕਹਿੰਦੇ ਨੇ ਜਿਵੇਂ ਸਾਹ ਚੱਲਦੇ ਨੇ ਨਾ ਸਾਡੇ, ਬਿਲਕੁਲ ਇਸੇ ਤਰੀਕੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਰ ਸਾਹ ਦੇ ਨਾਲ ਚੇਤੇ ਰੱਖਣਾ ਹੈ। ਇਹ ਠੀਕ ਹੈ ਵੀ ਸਾਡਾ ਇੱਕ ਬਾਹਰ ਜਿਹੜਾ ਇੱਕ ਟਰੈਡੀਸ਼ਨ ਜਿਹਾ ਬਣਿਆ ਹੋਇਆ, ਮੇਰੇ ਤੋਂ ਪਹਿਲਾਂ ਗਿਆਨੀ ਜੀ ਵੀ ਬੇਨਤੀ ਕਰ ਰਹੇ ਸੀ, ਪਰ ਗੁਰੂ ਕੇ ਪਿਆਰਿਓ, ਜੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਇਹਨਾਂ ਗੱਲਾਂ ਨੂੰ ਸਮਝਣ ਦਾ ਯਤਨ ਕਰੋਗੇ ਨਾ, ਤੇ ਹਰ ਦਿਨ ਅੱਸੂ ਦਾ ਮਹੀਨਾ ਹੈ। ਜਿਵੇਂ ਕਹਿੰਦੇ ਨਾ ਸਦਾ ਦੀਵਾਲੀ ਸਾਧ ਦੀ, ਵੀ ਸਾਧ ਵਾਸਤੇ ਸਦਾ ਹੀ ਦੀਵਾਲੀ ਹੈ। ਜਿਸ ਦਿਨ ਸਾਡੇ ਮਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਉਛਾਲੇ ਮਾਰਨ ਲੱਗ ਪਿਆ, ਉਹ ਮਹੀਨਾ ਕਿਹੜਾ ਹੈ? ਅੱਸੂ ਦਾ ਹੈ। ਜਿਸ ਦਿਨ ਅਸੀਂ ਭਰਮ ਵਿੱਚ ਭਟਕ ਰਹੇ ਹਾਂ, ਉਹ ਮਹੀਨਾ ਕਿਹੜਾ ਹੈ? ਭਾਦੋਂ ਦਾ ਹੈ। ਇਹਨੂੰ ਥੋੜ੍ਹਾ ਜਿਹਾ ਆਪਾਂ ਇੱਦਾਂ ਸਮਝੀਏ, ਕੋਈ ਤਰੀਕ ਹੋਵੇ, ਕੋਈ ਮਹੀਨਾ ਹੋਵੇ, ਕੋਈ ਰੁੱਤ ਹੋਵੇ, ਜਿਸ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਵਾਕ ਮੇਰੇ ਜੀਵਨ ਉੱਤੇ ਢੁਗਣ ਲੱਗ ਪਿਆ ਨਾ, ਵੀ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲ ਗਿਆ ਹਰ ਜਾਏ, ਸਮਝੋ ਉਸ ਦਿਨ ਤੁਹਾਡਾ ਅੱਸੂ ਦਾ ਮਹੀਨਾ ਚੜ ਗਿਆ। ਤੇ ਜਿਸ ਦਿਨ ਤੁਸੀਂ ਭਰਮ ਵਿੱਚ ਭਟਕ ਰਹੇ ਹੋ, ਤੇ ਫਿਰ ਭਾਵੇਂ ਬਾਹਰੀ ਤੌਰ ਉੱਤੇ ਮਹੀਨਾ ਅੱਸੂ ਦਾ ਸੰਸਾਰ ਨੇ ਕਿਹਾ ਹੋਵੇ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਭਾਦੋਂ ਇਹ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਵੀ ਤੁਸੀਂ ਅਜੇ ਵੀ ਭਾਦੋਂ ਦੇ ਵਿੱਚ ਹੋ, ਕਿਉਂਕਿ ਤੁਸੀਂ ਭਰਮ ਵਿੱਚ ਭੁੱਲੇ ਹੋ। ਤੁਸੀਂ ਇੱਕ ਨਿਰੰਕਾਰ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਛੱਡਿਆ ਹੋਇਆ ਹੈ, ਇਸ ਕਰਕੇ ਤੁਸੀਂ ਅੱਸੂ ਵਿੱਚ ਨਹੀਂ, ਤੁਸੀਂ ਭਾਦੋਂ ਵਿੱਚ ਹੋ। ਜਿਸ ਦਿਨ ਵੀ ਤੁਹਾਡੇ ਜੀਵਨ ਵਿੱਚ ਸਤ ਸੰਗਤ ਦੇ ਵਿੱਚ ਬੈਠ ਕੇ ਰਸ ਭਰ ਗਿਆ ਨਾ, ਸਮਝੋ ਸਾਉਣ ਦਾ ਮਹੀਨਾ ਆ ਗਿਆ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ। ਤੋ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿਚਲੇ 12 ਮਾਹ ਮਾਝ ਨੂੰ ਬਾਹਰ ਦੇ ਕਿਸੇ ਵੀ ਮਹੀਨੇ ਨਾਲ ਜੋੜਨ ਦੀ ਲੋੜ ਨਹੀਂ ਹੈ। ਫਿਰ ਮੈਂ ਬੇਨਤੀ ਕਰਦੇ ਹਾਂ, ਗੁਰਦੇਵ ਨੇ ਆਖਿਆ ਇਹ ਤੇਰੇ ਅੰਦਰ ਦੀ ਰੁੱਤ ਹੈ, ਇਹ ਤੇਰੇ ਅੰਦਰ ਦਾ ਖਿੜਾ ਹੈ। ਜੇ ਤੇਰੇ ਅੰਦਰ ਅੱਸੂ ਵਰਤ ਰਿਹਾ ਹੈ, ਤੇ ਫਿਰ ਉਸ ਅੱਸੂ ਦੀ ਨਿਸ਼ਾਨੀ ਕੀ ਹੋਵੇਗੀ? ਰੱਬੀ ਮਿਲਾਪ, ਉਹਦੇ ਪ੍ਰੇਮ ਦਾ ਉਮਾਹ ਤੇਰੇ ਅੰਦਰ ਹੋਵੇਗਾ। ਜੇ ਤੇਰਾ ਪਿਆਰ ਗੁਰੂ ਦੇ ਚਰਨਾਂ ਨਾਲ ਲੱਗ ਗਿਆ ਹੈ, ਉਹਦੀ ਨਿਸ਼ਾਨੀ ਕੀ ਹੋਵੇਗੀ? ਤੇਰੇ ਅੰਦਰ ਰਸ ਭਰ ਚੁੱਕਾ ਹੈ, ਸਾਵਣ ਸਰਸੀ ਕਾਮਣੀ। ਜੇ ਤੂੰ ਉਸ ਗੋਬਿੰਦ ਨੂੰ ਆਰਾਧ ਰਿਹਾ ਹੈ, ਤੇ ਤੇਰੇ ਅੰਦਰ ਚੇਤ ਦਾ ਮਹੀਨਾ ਆ ਗਿਆ। ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਘਣਾ। ਜੇ ਤੇਰੇ ਅੰਦਰ ਵਿਸਾਖ, ਇੱਕ ਤੇ ਬਾਹਰੀ ਤੌਰ ਉੱਤੇ ਆਇਆ ਕੋਈ ਵਿਸਾਖੀ ਦਾ ਮਹੀਨਾ, ਬਾਬਾ ਜੀ ਨੇ ਕਿਹਾ ਜੇ ਤੇਰਾ ਮਨ ਧੀਰਜ ਨਹੀਂ ਨਾ ਫੜ ਰਿਹਾ, ਤੇ ਤੇਰੇ ਅੰਦਰ ਵਿਸਾਖ ਦਾ ਮਹੀਨਾ ਚੱਲ ਰਿਹਾ। ਵਿਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਪ੍ਰੇਮ ਵਿਸ਼ੋ। ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਆਖਿਆ ਸੱਜਣ ਪੁਰਖ ਨੂੰ ਵਿਸਾਰ ਕੇ ਜੇ ਮਾਇਆ ਦੀ ਪਿਆਸ ਲੱਗੀ ਹੋਈ ਹੈ, ਤੇਰੇ ਅੰਦਰ ਵਿਸਾਖ ਦਾ ਮਹੀਨਾ ਹੈ। ਤੋ ਇਹ ਸਾਧ ਸੰਗਤ ਸਾਰੇ ਮਹੀਨੇ ਕਿਹੜੇ ਨੇ, ਮੇਰੇ ਅੰਦਰ ਦੇ ਨੇ। ਤੇ ਜਦੋਂ ਬਾਹਰ ਦੇ ਮਹੀਨਿਆਂ ਦੀ ਗੱਲ ਚੱਲਦੀ ਹੈ ਨਾ, ਤੇ ਬਾਬਾ ਜੀ ਬਾਣੀ ਵਿੱਚ ਬਹੁਤ ਸਪਸ਼ਟ ਕਹਿੰਦੇ ਨੇ, ਆਖਿਆ ਥਿੱਤ ਵਾਰ ਨਾ ਜੋਗੀ ਜਾਣੈ, ਰੁੱਤ ਮਾਂ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਤੋ ਇਸ ਕਰਕੇ ਕੋਈ ਵੀ ਮਹੀਨਾ ਬਾਰਾਂ ਮਾਂ ਦਾ ਬਾਰੀ ਨਹੀਂ ਹੈ, ਬਾਰਾਂ ਮਾਂ ਦੇ ਸਾਰੇ ਮਹੀਨੇ ਮੇਰੇ ਅੰਦਰ ਦੀ ਖੇਡ, ਅੰਦਰ ਦੇ ਵਰਤਰੇ ਵਰਤਾਰੇ ਦਾ ਜ਼ਿਕਰ ਕਰਦੇ ਨੇ। ਤੋ ਇਸ ਕਰਕੇ ਕੋਈ ਖਾਸ ਅਸੂ ਦਾ ਮਹੀਨਾ ਨਹੀਂ, ਅਸੀਂ ਇਹਨਾਂ ਚੀਜ਼ਾਂ ਨੂੰ ਸੁਰਤ ਵਿੱਚੋਂ ਬਿਲਕੁਲ ਵਿਸਾਰ ਦਈਏ। ਕਿਉਂਕਿ ਮੈਂ ਤਾਂ ਵਾਰ ਵਾਰ ਅਰਜ਼ ਕਰ ਰਿਹਾ, ਅਸੀਂ ਪੁੱਛਦੇ ਹਾਂ ਗੁਰੂ ਘਰ ਵਿੱਚ ਆਣ ਕੇ, ਬਾਬਾ ਜੀ ਸੰਗਰਾਂਦ ਕਿੱਦਣ ਹੈ, ਬਾਬਾ ਜੀ ਪੁੰਨਿਆ ਕਿੱਦਣ ਹੈ, ਮੱਸਿਆ ਕਿੱਦਣ ਹੈ, ਕੀ ਹੋ ਜਾਣਾ ਉਸ ਦਿਨ, ਕਿੱਡੀ ਕੁ ਵੱਡੀ ਤਬਦੀਲੀ ਉਸ ਦਿਨ ਆ ਜਾਣੀ ਹੈ। ਹੁਣ ਤੁਸੀਂ ਜਿੰਨੇ ਕੁ ਬੈਠੇ ਹੋ ਮੇਰੀ ਨਿਗਾਹ ਵਿੱਚ, ਜਿੰਨੇ ਕੁ ਵੀ ਤੁਸੀਂ ਆ ਰਹੇ, ਕੋਈ ਮੱਥਾ ਟੇਕ ਰਿਹਾ, ਕੋਈ ਤੁਸੀਂ ਸਾਹਮਣੇ ਬੈਠੇ ਹੋ, ਮੈਨੂੰ ਤਾਂ ਤੁਸੀਂ ਰੋਜ਼ ਹੀ ਆਉਂਦੇ ਹੋ ਇੱਥੇ ਲੱਗਦਾ ਗੁਰਦੁਆਰੇ। ਕੋਈ ਵਿਰਲਾ ਟਾਵਾ ਹੁੰਦਾ ਇੱਕ ਅੱਧਾ ਦਿਨ ਛੱਡ ਕੇ ਭਾਵੇਂ ਨਾ ਆਵੇ, ਪਰ ਜਿੰਨੇ ਤੁਸੀਂ ਇੱਥੇ ਬੈਠੇ ਹੋ, ਗੁਰੂ ਦਰਬਾਰ ਵਿੱਚ ਬੈਠੇ ਹੋ, ਤਾਂ ਤਕਰੀਬਨ ਤੁਸੀਂ ਹਰ ਰੋਜ਼ ਇੱਕ ਅੱਧਾ ਦਿਨ ਛੱਡ ਕੇ ਕੋਈ ਲਗਾਤਾਰ ਆਉਣ ਵਾਲਾ ਹੈ, ਤਾਂ ਆਪਣਾ ਰੋਜ਼ ਹੀ ਅੱਸੂ ਹੈ, ਆਪਣੀ ਰੋਜ਼ ਹੀ ਸੰਗਰਾਂਦ ਹੈ, ਆਪਣਾ ਰੋਜ਼ ਹੀ ਕੱਤਕ ਦਾ ਮਹੀਨਾ ਹੈ, ਆਪਣਾ ਰੋਜ਼ ਹੀ ਵਿਸਾਖ ਦਾ ਮਹੀਨਾ ਹੈ। ਤਾਂ ਸਤਿਗੁਰੂ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਮਾਧਵੇ ਭੱਜ ਦਿਨ ਨਿਤ ਰਹਿਣੀ, ਰੱਬ ਨੂੰ ਕਿੱਦਾਂ ਚੇਤਾ ਕਰਨਾ ਹੈ, ਮਾਇਆ ਦੇ ਪਤੀ ਨੂੰ ਕਦੋਂ ਚੇਤੇ ਕਰਨਾ ਹੈ, ਆਖਿਆ ਦਿਨ ਨਿਤ, ਹਰ ਦਿਨ ਤੇ ਹਰ ਰਾਤ। ਤੇ ਕੀ ਰਾਤ ਤੇ ਦਿਨ ਕੇਵਲ ਅੱਸੂ ਦੇ ਮਹੀਨੇ ਵਿੱਚ ਹੁੰਦੇ ਨੇ, ਵਿਸਾਖ ਵਿੱਚ ਨਹੀਂ, ਜੇਠ ਵਿੱਚ ਨਹੀਂ? ਕੀ ਰਾਤ ਤੇ ਦਿਨ ਕੇਵਲ ਅੱਸੂ ਦੇ ਮਹੀਨੇ ਦੇ ਆਰੰਭ ਵਿੱਚ ਆਉਂਦੇ ਨੇ? ਨਹੀਂ, ਰਾਤ ਤੇ ਦਿਨ ਤੇ ਸਦਾ ਚੱਲਦੇ ਨੇ। ਤੋ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਬਖਸ਼ਿਸ਼ ਕੀਤੀ, ਆਖਿਆ ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਨੀ। ਆ ਜਿਹੜਾ ਜਨਮ ਰੂਪੀ ਤੈਨੂੰ ਫਲ ਮਿਲਿਆ ਹੈ ਨਾ, ਪਦਾਰਥ ਮਿਲਿਆ ਹੈ, ਇਹਨੂੰ ਮਾਇਆ ਦੇ ਵਸ ਪੈ ਕੇ ਹਰਾ ਨਾ, ਗੁਰੂ ਦੀ ਸ਼ਰਨ ਵਿੱਚ ਆ ਤੇ ਇਹਨੂੰ ਜਿੱਤਣਾ ਕਰ। ਸਲੋਕ 12 ਤੇ ਵਧੀਕ ਵਿੱਚ ਗੁਰਦੇਵ ਨੇ ਬੜੇ ਕੀਮਤੀ ਤਿੰਨ ਸਲੋਕ ਰੱਖੇ। ਮਹਾਰਾਜ ਨੇ ਕਿਹਾ, ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਜਨਮ ਰੂਪੀ ਪਦਾਰਥ, ਪਦਾਰਥ ਤਾਂ ਕਿ ਇਹ ਕੀਮਤੀ ਚੀਜ਼ ਹੈ, ਜਿਵੇਂ ਘਰਾਂ ਦੇ ਵਿੱਚ ਪਦਾਰਥ ਹੁੰਦੇ ਨੇ ਨਾ, ਤੇ ਕੀਮਤੀ ਹੁੰਦੇ ਨੇ, ਦੁੱਧ ਪਦਾਰਥ ਹੈ, ਘਿਓ ਪਦਾਰਥ ਹੈ। ਆਖਿਰ ਸਭ ਤੋਂ ਕੀਮਤੀ ਪਦਾਰਥ ਮਨੁੱਖ ਦੀ ਦੇਹੀ ਹੈ, ਸਰੀਰ ਹੈ, ਤੇ ਇਹਨੂੰ ਕਿਵੇਂ ਜਿੱਤਣਾ ਹੈ, ਇਸ ਕੀਮਤੀ ਚੀਜ਼ ਦੀ ਕਦਰ ਕਿਵੇਂ ਪੈਣੀ ਹੈ। ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਨੀ। ਤੇ ਸਲੋਕ 12 ਤੇ ਵਧੀਕ ਵਿੱਚ ਗੁਰਦੇਵ ਮਹਾਰਾਜ ਕਹਿਣ ਲੱਗੇ, ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਆਖਿਆ ਨਾਮ ਨੂੰ ਧਿਆ ਕੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਕੇ ਤੂੰ ਜ਼ਿੰਦਗੀ ਦੇ ਇਸ ਕੀਮਤੀ ਪਦਾਰਥ ਨੂੰ ਜਿੱਤਣਾ ਹੈ। ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇਂ ਕੀਤੋ ਭਵਨ ਪਨੀਤ। ਮਹਾਰਾਜ ਕਹਿੰਦੇ, ਹੇ ਨਾਨਕ, ਜਿਹੜੇ ਮਨੁੱਖਾਂ ਦਾ ਜੀਵਨ ਮਨੋਰਥ ਹਰੀ ਨਾਮ ਉਚਾਰਦਿਆਂ ਲੰਘ ਗਿਆ ਹੈ, ਉਹਨਾਂ ਨੇ ਜਗਤ ਨੂੰ ਵੀ ਪਵਿੱਤਰ ਕਰ ਦਿੱਤਾ, ਸੰਸਾਰ ਨੂੰ ਵੀ ਪਵਿੱਤਰ ਕਰ ਦਿੱਤਾ। ਤੇ ਦੂਜੇ ਉਹ ਨੇ ਜਿਨ੍ਹਾਂ ਬਾਰੇ ਬਾਬਾ ਜੀ ਨੇ ਕਿਹਾ, ਖੁੱਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ। ਇੱਕ ਉਹ ਹੈ ਭੈੜੀ ਮੱਤ ਲੈਣ ਵਾਲੇ ਜਿਹੜੇ ਨੇ, ਉਹ ਕੋਝੇ ਥਾਂ ਦੇ ਉੱਤੇ ਖਿਜੇ ਰਹਿੰਦੇ ਨੇ, ਉੱਥੇ ਖੁਬੇ ਰਹਿੰਦੇ ਨੇ। ਖੁੱਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ, ਬਾਬਾ ਜੀ ਨੇ ਆਖਿਆ, ਕਿਉਂਕਿ ਉਹਨਾਂ ਨੂੰ ਇਹ ਜਿਹੜੀ ਭੈੜੀ ਮੱਤ ਹੈ ਨਾ, ਭੈੜੀ ਸਿੱਖਿਆ ਹੈ। ਕੁਮੰਤਰ ਦਾ ਅਰਥ ਹੁੰਦਾ ਜੀ ਭੈੜੀ ਸਿੱਖਿਆ। ਵੇਖੋ ਦੋ ਸ਼ਬਦ ਨੇ, ਇੱਕ ਗੁਰਮੰਤਰ ਹੈ, ਦੂਜਾ ਕੁਮੰਤਰ ਹੈ। ਆਖਿਆ ਇੱਕ ਨਾਂ ਦੀ ਮੱਤ ਜਿਹੜੀ ਹੈ ਉਹ ਭੈੜੀ ਸਿੱਖਿਆ ਵਿੱਚ ਖੁਬੀ ਰਹਿੰਦੀ ਹੈ, ਉਹਨਾਂ ਨੂੰ ਉਹ ਮਿੱਠੀ ਲੱਗਦੀ ਹੈ, ਉਹ ਪਿਆਰੀ ਲੱਗਦੀ ਹੈ, ਉਹ ਭਾਵੇਂ ਜਿਹੜਾ ਮਰਜ਼ੀ ਮਹੀਨਾ ਆਵੇ ਉਹਨਾਂ ਦੀ ਮੱਤ ਤੇ ਪੁੱਠੀ ਰਹਿਣੀ ਹੈ। ਮੱਤ ਥੋੜਾ ਸਿੱਧੀ ਹੋਣੀ ਹੈ, ਸਾਲ ਬਦਲ ਜਾਣ, ਮਹੀਨੇ ਬਦਲ ਜਾਣ, ਕੈਲੰਡਰ ਦੇ ਉੱਤੇ ਤਰੀਕਾਂ ਬਦਲ ਜਾਣ, ਦਿਨ ਬਦਲ ਜਾਣ, ਵਾਰ ਬਦਲ ਜਾਣ, ਕੁਝ ਵੀ ਬਦਲਣਾ ਨਹੀਂ, ਉਹਨਾਂ ਦਾ ਜੀਵਨ ਉੱਥੇ ਹੀ ਖੁਬਿਆ ਹੋਇਆ। ਤੋ ਖੁੱਬੜੀ ਕੁਥਾਏ, ਖੁਬਿਆ ਕਿੱਥੇ ਹੋਇਆ, ਕੁਥਾਏ ਜਿਹੜੀ ਥਾਂ ਚੰਗੀ ਨਹੀਂ ਹੈ, ਮਿੱਠੀ, ਕਿਉਂਕਿ ਉਹ ਜਿਹੜੀ ਕੁਥਾਂ ਹੈ ਉਹਨਾਂ ਨੂੰ ਕੀ ਲੱਗਦੀ ਹੈ? ਮਿੱਠੀ ਲੱਗਦੀ ਹੈ, ਪਿਆਰੀ ਲੱਗਦੀ ਹੈ। ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ, ਮਹਾਰਾਜ ਨੇ ਆਖਿਆ। ਗਲਣ ਦਾ ਅਰਥ ਹੁੰਦਾ ਜਿਹਨੂੰ ਆਪਾਂ ਜਿਲਣ ਕਹਿੰਦੇ ਹਾਂ। ਆਖਿਆ ਭੈੜੀ ਮਤ ਵਿੱਚ, ਕੁਮੰਤਰ ਵਿੱਚ, ਨਾਨਕ ਸੇ ਉਭਰੇ ਜਿੰਨਾ ਭਾਗ ਮਥਾਹੇ, ਜਿੰਨਾ ਨੇ ਗੁਰੂ ਦੇ ਪਾਸੋਂ ਮੱਥੇ ਦੇ ਭਾਗ ਉੱਤਮ ਕਰਾ ਲਏ, ਉਹ ਇਸ ਖੁਬੜੀ ਕਥਾਏ ਵਾਲੀ ਪੋਜੀਸ਼ਨ ਵਿੱਚੋਂ ਬਾਹਰ ਆ ਗਏ। ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ, ਨਾਨਕ ਸੇਈ ਉਭਰੇ ਜਿੰਨਾ ਭਾਗ ਮਥਾ ਹੈ। ਬਾਬਾ ਜੀ ਨੇ ਕਿਹਾ ਸੁਤੜੇ ਸੁਖੀ ਸਵੰਨ ਜੋ ਰੱਤੇ ਸ਼ਹਿ ਆਪਣੇ। ਇਹ ਕੋਨੇ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ। ਇੱਥੇ ਆਖਿਆ ਸੁਤੜੇ ਸੁਖੀ ਸਵੰਨ ਜਿਹੜੇ ਅਕਾਲ ਪੁਰਖ ਦੇ ਪ੍ਰੇਮ ਵਿੱਚ ਰੰਗੇ ਗਏ ਉਹ ਜੀਵਨ ਵਿੱਚ ਸੁਖੀ ਹੋ ਗਏ। ਸੁਤੜੇ ਸੁਖੀ ਸਵੰਨ ਜੋ ਰੱਤੇ ਸ਼ਹਿ ਆਪਣੇ, ਪ੍ਰੇਮ ਵਿਸ਼ੋਹਾ ਧਣੀ ਸਿਉਂ ਅੱਠੇ ਪੈਰ ਲਵੰਨ। ਪਰ ਬਾਬਾ ਜੀ ਕਹਿੰਦੇ ਨੇ ਇੱਕ ਉਹ ਨੇ ਜਿਹੜੇ ਕਾਂ ਵਾਂਗੂ, ਲਵੰਨ ਦਾ ਅਰਥ ਹੁੰਦਾ ਲੋ ਲੋ ਕਰਦੇ ਫਿਰਦੇ, ਜਿਵੇਂ ਕੌਆ ਲੋ ਲੋ ਕਰਦਾ ਫਿਰਦਾ ਨਾ। ਆਖਿਆ ਅਕਾਲ ਪੁਰਖ ਵਾਹਿਗੁਰੂ ਤੋਂ ਖੁੰਝੇ ਹੋਏ ਅੱਠੇ ਪੈਰੇ ਲੋ ਲੋ ਕਰਦੇ ਫਿਰਦੇ ਨੇ। ਇਹਨਾਂ ਲਈ ਕੋਈ ਅੱਸੂ ਨਹੀਂ, ਕੋਈ ਕੱਤਕ ਨਹੀਂ, ਕੋਈ ਵਿਸਾਖ ਨਹੀਂ, ਕੋਈ ਚੇਤ ਨਹੀਂ, ਇਹਨਾਂ ਨੇ ਲੋ ਲੋ ਕਰੀ ਜਾਣਾ। ਕਾਂ ਵਾਲੀ ਬਿਰਤੀ ਹੋ ਗਈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਤੋਂ ਵਿਛੜੇ ਹੋਏ ਨੇ। ਤੋ ਮਹਾਰਾਜ ਨੇ ਅੱਸੂ ਮਹੀਨੇ ਵਿੱਚ ਵੀ ਇਹੋ ਕਿਹਾ ਸੀ, ਆਪਾਂ ਵਿਚਾਰਿਆ ਸੀ ਸ਼ਬਦ, ਅਸੁਨ ਪ੍ਰੇਮ ਮਾਹੜਾ ਕਿਉਂ ਮਿਲ ਗਿਆ ਹਰ ਜਾਏ। ਤੋ ਗੁਰਦੇਵ ਮਹਾਰਾਜ ਕਹਿੰਦੇ ਨੇ ਮਾਧਵੇ ਭਜ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਨੀ। ਜਨਮ ਰੂਪੀ ਪਦਾਰਥ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਜਿੱਤਿਆ ਜਾ ਸਕਦਾ, ਇਹਨੂੰ ਜਿੱਤ ਲਾ। ਤੇਰੀ ਜ਼ਿੰਦਗੀ ਦੇ ਹਾਲਾਤ ਕੀ ਨੇ? ਬਾਬਾ ਜੀ ਇੱਕ ਥਾਂ ਉੱਤੇ ਬੜਾ ਪਿਆਰਾ ਬੋਲ ਰੱਖਦੇ ਨੇ, ਉਹਨਾਂ ਆਖਿਆ ਕਾਮੀ ਕ੍ਰੋਧੀ। ਆਖਿਆ ਜੀਵਨ ਕਿੱਦਾਂ ਦਾ ਹੈ ਮੇਰਾ? ਮੈਂ ਕਾਮ ਦੇ ਵਸ ਪਿਆ, ਮੈਂ ਕ੍ਰੋਧ ਦੇ ਵਸ ਪਿਆ ਹੋਇਆ, ਚਾਤੁਰੀ ਚਤੁਰਾਈਆਂ ਤੇ ਠੱਗੀਆਂ ਦੇ ਵਸ ਪਿਆ ਹੋਇਆ ਮੈਂ, ਆਹ ਮੇਰਾ ਜੀਵਨ ਹੈ, ਇਹ ਹਮਾਰਾ ਜੀਵਨ ਆ। ਤੂੰ ਸਾਹਿਬ ਸੱਚੇ ਵੇਖ, ਕਾਮੀ ਕ੍ਰੋਧੀ ਚਾਤੁਰੀ, ਕਾਮ ਦੇ ਅਧੀਨ ਹਾਂ, ਕ੍ਰੋਧ ਦੇ ਅਧੀਨ ਹਾਂ, ਚਤੁਰਾਈਆਂ ਤੇ ਠੱਗੀਆਂ ਦੇ ਅਧੀਨ ਹਾਂ। ਹੁਣ ਕਿੰਨੇ ਲੋਕ ਨੇ ਜਿਨ੍ਹਾਂ ਨੇ ਇਹ ਪ੍ਰਣ ਲੈ ਲਿਆ ਵੀ ਚਲੋ ਜੇ ਕੋਈ ਮੰਨਦਾ ਹੈ ਵੀ ਬਾਹਰੀ ਤੌਰ ਉੱਤੇ ਅੱਸੂ ਚੜ ਗਿਆ, ਤੇ ਸਾਧ ਸੰਗਤ ਜਿਨ੍ਹਾਂ ਨੇ ਇਹ ਆਖਿਆ ਵੀ ਅੱਜ ਤੋਂ ਬਾਅਦ ਕਿਸੇ ਨਾਲ ਕੋਈ ਹੇਰਾ ਫੇਰੀ ਅੱਸੂ ਦੇ ਮਹੀਨੇ ਵਿੱਚ ਨਹੀਂ ਕਰਨੀ, ਕਿਸੇ ਨਾਲ ਕੋਈ ਚਤੁਰਾਈ, ਕਿਸੇ ਨਾਲ ਕੋਈ ਠੱਗੀ ਨਹੀਂ ਮਾਰਨੀ, ਕਿੰਨੇ ਅਸਲ ਵਿੱਚ ਸੁਭਾਅ ਬੰਦਾ ਬਦਲ ਨਹੀਂ ਰਿਹਾ, ਅੰਦਰ ਅੱਸੂ ਦੀ ਰੁੱਤ ਨਹੀਂ ਆ ਰਹੀ, ਸਰੀਰ ਉੱਤੇ ਆ ਰਹੀ ਹੈ। ਤੋ ਬਾਬਾ ਜੀ ਕਹਿੰਦੇ ਨੇ ਮੇਰੀ ਜ਼ਿੰਦਗੀ ਦੇ ਹਾਲਾਤ ਕੀ ਨੇ? ਕਾਮੀ ਕ੍ਰੋਧੀ ਚਾਤੁਰੀ ਬਾਜ਼ੀਗਰ ਬੇਕਾਮ। ਬਾਜ਼ੀਗਰ ਕਹਿੰਦੇ ਨੇ ਜਿਹੜਾ ਬਾਜ਼ੀਆਂ ਪਾਉਣ ਵਾਲਾ, ਠੱਗੀਆਂ ਕਰਨ ਵਾਲਾ। ਬੇਕਾਮ ਦਾ ਅਰਥ ਹੁੰਦਾ ਨਿਕੰਮਾ। ਆਖਿਆ ਮਹਾਰਾਜ ਮੈਂ ਨਿਕੰਮਾ ਹਾਂ, ਕਾਮੀ ਹਾਂ, ਕ੍ਰੋਧੀ ਹਾਂ, ਚਲਾਕੀਆਂ ਕਰਦਾ ਹਾਂ ਤੇ ਬਾਜ਼ੀਗਰ ਹਾਂ, ਠੱਗੀਆਂ ਮਾਰਦਾ ਹਾਂ। ਨਿੰਦਾ ਕਰਤੇ ਜਨਮ ਸਿਰਾਨੋ, ਨਿੰਦਿਆ ਕਰਦਿਆਂ ਮੇਰਾ ਜਨਮ ਬੀਤਦਾ ਜਾ ਰਿਹਾ ਹੈ। ਕੀਮਤੀ ਸੀ ਇਹਨੂੰ ਸਤਿਗੁਰ ਨੇ ਕਿਹਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੋ ਹੈ ਤੇ ਹੀਰੇ ਵਰਗਾ, ਪਰ ਜਾ ਕਿਹਦੇ ਪਾ ਰਿਹਾ ਹੈ? ਕੌਡੀ ਦੇ ਪਾਰ ਜਾ ਰਿਹਾ। ਤੇ ਕੌਡੀ ਦੇ ਪਾ ਕਿਵੇਂ ਹੋਇਆ? ਆਖਿਰ ਨਿੰਦਾ ਕਰਤੇ ਜਨਮ ਸਿਰਾਨੋ, ਨਿੰਦਾ ਕਰਦਿਆਂ ਕਰਦਿਆਂ ਇਹ ਜਨਮ ਸਿਰਾਨੋ ਮਤਲਬ ਲੰਘਦਾ ਜਾ ਰਿਹਾ। ਕਬੂ ਨਾ ਸਿਮਰਿਓ ਰਾਮ, ਕਦੀ ਵੀ ਮੈਂ ਉਸ ਰਮੇ ਹੋਏ ਪਰਮੇਸ਼ਰ ਨੂੰ ਸਿਮਰਿਆ ਨਹੀਂ, ਚੇਤੇ ਨਹੀਂ ਕੀਤਾ। ਨਿੰਦਾ ਕਰਤੇ ਜਨਮ ਸਿਰਾਨੋ, ਕਬੂ ਨਾ ਸਿਮਰਿਓ ਰਾਮ। ਬਾਬਾ ਕਬੀਰ ਸਾਹਿਬ ਕਹਿਣ ਲੱਗੇ ਕਹਿ ਕਬੀਰ ਚੇਤੈ ਨਹੀਂ ਮੂਰਖ ਮੁਗਧ ਗਵਾਰ। ਇਹ ਮੂਰਖ ਮੁਗਧ ਤੇ ਗਵਾਰ ਬੰਦਾ ਉਸ ਵਾਹਿਗੁਰੂ ਨੂੰ ਚੇਤੇ ਨਹੀਂ ਕਰ ਰਿਹਾ। ਕਹੋ ਕਬੀਰ ਚੇਤੈ ਨਹੀਂ ਮੂਰਖ ਮੁਗਧ ਗਵਾਰ, ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ। ਰੱਬ ਦੇ ਨਾਮ ਨੂੰ ਜਾਣਿਆ ਨਹੀਂ ਤੂੰ ਪਾਰ ਕਿਵੇਂ ਉਤਰੇਗਾ? ਤੋ ਬਾਬਾ ਜੀ ਕਹਿੰਦੇ ਨੇ ਬਹਿਤੀ ਜਾਤ ਪਹਿਲਾ ਬੰਦ। ਆਖਿਆ ਵੇਖ ਜ਼ਿੰਦਗੀ ਵਹਿੰਦੀ ਜਾ ਰਹੀ ਹੈ ਜਿਵੇਂ ਦਰਿਆਵਾਂ ਦੇ ਥੱਲਿਓਂ ਦੀ ਪਾਣੀ ਪੱਤਣਾਂ ਵਿੱਚੋਂ ਲੰਘਦਾ ਜਾਂਦਾ ਨਾ, ਜ਼ਿੰਦਗੀ ਵੀ ਤੇ ਤੇਰੀਆਂ ਅੱਖਾਂ ਦੇ ਸਾਹਮਣੇ ਵਹਿੰਦੀ ਜਾ ਰਹੀ ਹੈ। ਬੰਦਾ ਦਰਿਆ ਦੇ ਕੰਢੇ ਤੇ ਖਲੋਤਾ ਹੈ ਸਾਧ ਸੰਗਤ, ਤੇ ਦਰਿਆ ਦੇ ਪੁਲ ਦੇ ਹੇਠੋਂ ਲੰਘਦਾ ਹੋਇਆ ਪਾਣੀ ਵੇਖ ਰਿਹਾ ਜਿਹੜੇ ਪਾਣੀ ਨੇ ਵਾਪਸ ਨਹੀਂ ਮੁੜਨਾ। ਆਖਿਆ ਵੇਖ ਜ਼ਿੰਦਗੀ ਵੀ ਤੇ ਗੁਜ਼ਰਦੀ ਜਾ ਰਹੀ ਹੈ, ਇਹਨੇ ਵਾਪਸ ਨਹੀਂ ਮੁੜਨਾ। ਅਸੀਂ ਹੁਣ ਜੇ ਕਿਸੇ ਦੀ 30 ਸਾਲ, 50 ਸਾਲ, 70 ਸਾਲ ਲੰਘ ਗਏ ਵਾਪਸ ਥੋੜ੍ਹਾ ਆਉਣੀ ਹੈ। ਇਹ ਕੋਈ ਐਸਾ ਪਾਣੀ ਤੇ ਹੈ ਨਹੀਂ ਜਿਹੜਾ ਫੇਰ ਕੇ ਦੁਬਾਰਾ ਕੁੱਜੇ ਵਿੱਚ ਪਾ ਲਵਾਂਗੇ, ਇਹ ਨਹੀਂ ਪੈਣਾ। ਤਾਂ ਬਾਬਾ ਜੀ ਨੇ ਕਿਹਾ ਬਹਿਤੀ ਜਾਤ ਵੇਖ ਜ਼ਿੰਦਗੀ ਵਹਿੰਦੀ ਜਾਂਦੀ ਹੈ, ਨਦੀ ਨਾਮ ਸੰਜੋਗੀ ਮੇਲਾ। ਤੋ ਇਹ ਖੇਡ ਐਸੀ ਹੈ ਜਿਵੇਂ ਪੂਰਾਂ ਦੇ ਪੂਰ ਬੇੜੀਆਂ ਵਿੱਚ ਚੜ੍ਹਦੇ ਨੇ, ਪਾਰ ਉੱਤਰ ਕੇ ਸਾਰੇ ਆਪੋ ਆਪਣੀ ਮੰਜ਼ਿਲ ਵੱਲ ਤੁਰ ਜਾਂਦੇ ਨੇ, ਦੁਬਾਰਾ ਉਹਨਾਂ ਦਾ ਕਦੀ ਮੇਲਾ ਨਹੀਂ ਹੁੰਦਾ। ਜੀਵਨ ਏਦਾਂ ਹੈ, ਬਹਿਤੀ ਜਾਤ ਜ਼ਿੰਦਗੀ ਵਹਿੰਦੀ ਜਾ ਰਹੀ ਹੈ, ਕਦੇ ਦ੍ਰਿਸ਼ਟ ਨਾ ਧਾਰਤ। ਬਾਬਾ ਜੀ ਕਹਿੰਦੇ ਕਦੀ ਤੂੰ ਦ੍ਰਿਸ਼ਟੀ ਨੂੰ ਧਾਰ ਕੇ ਤਾਂ ਵੇਖਦਾ ਨਹੀਂ ਆਪਣੇ ਵੱਲ, ਜੋ ਦਿਨ ਆਵੇ ਸੋ ਦਿਨ ਜਾਹੀ, ਜਿਹੜਾ ਦਿਨ ਆਉਂਦਾ ਵੇਖ ਤੁਰਿਆ ਜਾਂਦਾ ਭੱਜਾ ਜਾਂਦਾ ਨਾ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਬਾਬਾ ਜੀ ਕਹਿੰਦੇ ਨੇ ਸੰਗ ਚਲਤ ਹੈ ਹੰਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜੱਗ ਸੱਚ ਕਰ ਜਾਨਾ। ਤੂੰ ਜਗਤ ਵਿੱਚ ਆਪਣੇ ਜੀਵਨ ਨੂੰ ਸਦੀਵ ਮੰਨੀ ਬੈਠਾ ਹੈ। ਜਾਗ ਬਹਿਤੀ ਜਾਤ ਜ਼ਿੰਦਗੀ ਵਹਿੰਦੀ ਜਾ ਰਹੀ ਹੈ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਕਦੀ ਵੀ ਤੂੰ ਦ੍ਰਿਸ਼ਟੀ ਧਾਰ ਕੇ ਇਸ ਗੱਲ ਨੂੰ ਮਹਿਸੂਸ ਨਹੀਂ ਕਰ ਪਾਉਂਦਾ। ਬਾਬਾ ਜੀ ਨੇ ਅਗਲੇ ਬਚਨ ਵਿੱਚ ਆਖਿਆ ਮਿਥਿਆ ਮੋਹ, ਮਿਥੀਆਂ ਚੀਜ਼ਾਂ ਨਾਲ ਤੇਰਾ ਕੀ ਹੈ, ਮੋਹ ਵੱਧਦਾ ਜਾਂਦਾ। ਮੋਹ ਜਿਹੜੀਆਂ ਨਾਸ਼ਵੰਤ ਨੇ, ਮਿਥੀਆਂ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਰਹਿਣ ਵਾਲੀ ਨਹੀਂ ਹੈ, ਮਿਥਿਆ ਮੋਹ ਬੰਧਾ। ਆਖਿਆ ਮਿਥੀਆਂ ਹੋਈਆਂ ਚੀਜ਼ਾਂ ਦੇ ਮੋਹ ਵਿੱਚ ਬੰਨਿਆ ਪਿਆ ਹੈ ਤੂੰ, ਮਿਥਿਆ ਮੋਹ ਬੰਧਾ ਨਿਤ ਪਾਰਚ, ਨਿਤ ਹੀ ਇਹਨਾਂ ਚੀਜ਼ਾਂ ਵਿੱਚ ਪਰਚਿਆ ਰਹਿਣਾ। ਨਿਤ ਜਿਵੇਂ ਮੱਖੀ ਹੁੰਦੀ ਹੈ ਨਾ ਜੀ, ਉਹ ਮਿੱਠੇ ਦੇ ਵਿੱਚ ਹੀ ਪਰਚੀ ਰਹਿੰਦੀ ਹੈ, ਤੇ ਜਿਸ ਵਕਤ ਉਹ ਮਿੱਠੇ ਦੇ ਉੱਤੇ ਬੈਠੀ ਹੁੰਦੀ ਹੈ ਆਨੰਦ ਮਾਣਦੀ ਹੈ, ਮਿੱਠੇ ਨੂੰ ਖਾਂਦੀ ਜ਼ਰੂਰ ਹੈ, ਪਰ ਉੱਥੇ ਹੀ ਉਹਦੀ ਮੌਤ ਹੋ ਜਾਂਦੀ, ਉਹਦੇ ਕੋਲ ਉੱਡਿਆ ਨਹੀਂ ਜਾਂਦਾ, ਉਹਦੇ ਪੈਰ ਗੁੜ ਦੀ ਭੇਲੀ ਵਿੱਚ ਫਸ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਏਦਾਂ ਤੂੰ ਮਗਨ ਹੈ ਪਦਾਰਥ ਦੇ ਮੋਹ ਦੇ ਵਿੱਚ, ਆਪਣੇ ਆਪ ਨੂੰ ਇੰਨਾ ਬੰਨੀ ਬੈਠਾ, ਮਿਥਿਆ ਮੋਹ ਬੰਧਿਆ ਨਿਤ ਪਾਰਚ। ਅਗਲਾ ਬਚਨ ਹੈ ਕਰਤ ਵਿਕਾਰ ਦੋ ਕਰ ਚਾਰਤ। ਆਖਿਆ ਵਿਕਾਰ ਭੋਗਦਾ ਹੈ ਸਾਰੀ ਜ਼ਿੰਦਗੀ, ਕਰਤ ਵਿਕਾਰ, ਤੇ ਅਖੀਰ ਤੇ ਦੋ ਕਰ ਚਾਰਤ, ਜਿਵੇਂ ਦੋ ਹੱਥ ਝਾੜ ਕੇ ਬੰਦਾ ਤੁਰ ਨਹੀਂ ਜਾਂਦਾ, ਜਿਵੇਂ ਕੋਈ ਬੰਦਾ ਕੁਝ ਗਲਤ ਕਰ ਰਿਹਾ ਹੋਵੇ ਤੇ ਮਾਲਕ ਉੱਤੋਂ ਆ ਜਾਵੇ, ਤੇ ਫਿਰ ਸ਼ਰਮਿੰਦਾ ਜਿਹਾ ਹੋਇਆ ਹੱਥ ਜੇ ਝਾੜ ਕੇ ਬੰਦਾ ਨਿਕਲ ਨਹੀਂ ਜਾਂਦਾ ਕੋਈ ਠੱਗ। ਬਾਬਾ ਜੀ ਕਹਿੰਦੇ ਨੇ ਵਿਕਾਰ ਭੋਗਦਾ, ਵਿਕਾਰਾਂ ਵਿੱਚ ਫਸਿਆ ਹੋਇਆ, ਤੇ ਤੈਨੂੰ ਇਹ ਨਹੀਂ ਪਤਾ ਵੀ ਇੱਥੇ ਦੋਵੇਂ ਹੱਥ ਝਾੜ ਕੇ ਅੱਗੇ ਤੁਰ ਜਾਣਾ। ਕਈ ਵਾਰ ਬੰਦਾ ਠੱਗੀਆਂ ਮਾਰਦਾ, ਬੇਈਮਾਨੀਆਂ ਕਰਦਾ, ਕਰਦਾ ਇਹ ਹਿਸਾਬ ਨਾਲ ਹੈ ਵੀ ਜਿਵੇਂ ਸਾਰਾ ਕੁਝ ਮੈਂ ਨਾਲ ਚੁੱਕ ਕੇ ਲੈ ਜਾਣਾ, ਏਦਾਂ ਕਰਦਾ ਕਰਤ ਵਿਕਾਰ। ਅੱਛਾ, ਜਿਹਨਾਂ ਧੀਆਂ ਪੁੱਤਰਾਂ ਬੱਚਿਆਂ ਪਰਿਵਾਰਾਂ ਕਰਕੇ ਕਰਦਾ ਹੈ ਨਾ, ਬਾਬਾ ਜੀ ਕਹਿੰਦੇ ਨੇ ਇਹਨਾਂ ਦੀ ਵੀ ਖੇਡ ਦੋ ਚਾਰ ਦਿਨ ਦੀ ਹੈ। ਕਿੰਨਾ ਕੁ ਚਿਰ ਕੋਈ ਰੋਂਦਾ ਹੈ, ਇਹ ਸਾਰੀ 10-15 ਦਿਨਾਂ ਦੇ ਵਿੱਚ ਖੇਡ ਖਤਮ ਹੋ ਜਾਂਦੀ ਹੈ। ਤੇ ਮੈਂ ਤੇ ਕਹਿਣਾ ਹੁੰਦਾ ਵੀ ਤੁਸੀਂ ਕਦੀ ਫਿਊਨਰਲ ਹੋਮਾਂ ਦੇ ਵਿੱਚ ਲੋਕਾਂ ਨੂੰ ਵੇਖੋ ਤੇ ਆਮ ਵੇਖੋ ਤੁਸੀਂ। ਹਾਲਾਂਕਿ ਚਲੋ ਇਹ ਇੱਕ ਗੱਲ ਬੜੀ ਪੱਕੀ ਹੈ ਵੀ ਸਿੱਖ ਜਿਹੜਾ ਹੈ ਉਹ ਕੋਈ ਵੈਣ ਨਹੀਂ ਪਾਉਂਦਾ। ਸਾਨੂੰ ਸਿੱਖ ਰਹਿਤ ਮਰਿਆਦਾ ਚ ਹਦਾਇਤ ਹੈ ਵੀ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਅਸੀਂ ਰਹਿਣਾ ਹੈ। ਪਰ ਤੁਸੀਂ ਜੇ ਦੁਨੀਆਂ ਦਾ ਵਿਹਾਰ ਵੇਖੋਗੇ ਨਾ ਤੇ ਬਹੁਤਾ ਪਦਾਰਥਕ ਹੈ। ਕੋਈ ਵਿਰਲਾ ਟਾਵਾਂ ਹੋਵੇ, ਜੇ ਤੁਸੀਂ 100 ਵਿੱਚੋਂ ਕਿਸੇ 2, 5, 10 ਬੰਦਿਆਂ ਦੀ ਗੱਲ ਕਰਨੀ ਹੋਵੇ ਤੇ ਗੱਲ ਸਮਝ ਵੀ ਲੱਗੇਗੀ ਵੀ ਜਿਹਦਾ ਸੱਚੀ ਤੁਹਾਡੇ ਨਾਲ ਕੋਈ ਮੋਹ ਸੀ, ਕੋਈ ਬੜੀ ਅਟੈਚਮੈਂਟ ਸੀ। ਪਰ ਇੱਥੇ ਖੇਡ ਐਸੀ ਹੈ ਵੀ ਜਿਸ ਦਿਨ ਬੰਦਾ ਦੁਨੀਆਂ ਉੱਤੋਂ ਜਾਂਦਾ, ਉਹ ਕਹਿੰਦੇ ਨੇ ਇਹਨੂੰ ਛੇਤੀ ਛੇਤੀ ਹੁਣ ਫਿਊਨਰਲ ਹੋਮ ਦੇ ਵਿੱਚ ਛੱਡ ਆਓ, ਛੇਤੀ ਛੇਤੀ ਹੁਣ ਇੱਥੋਂ ਇੱਥੇ ਅਗਨ ਭੇਟ ਕਰ ਦਿਓ, ਇੱਥੇ ਤਾਂ ਬੰਦਾ ਉਹ ਹੀ ਇੱਕ ਕੁੱਜੇ 'ਚ ਆ ਜਾਂਦਾ ਸਾਰਾ, ਛੇਤੀ ਛੇਤੀ ਗੁਰਦੁਆਰੇ ਪਹੁੰਚੋ, ਜਾ ਕੇ ਭੋਗ ਪਵਾਓ ਅਤੇ ਛੇਤੀ ਛੇਤੀ ਆਪਣੇ ਕਾਰੋਬਾਰਾਂ ਅਤੇ ਕੰਮਾਂ ਦੇ ਵਿੱਚ ਫਿਰ ਜਾਓ। ਤੋ ਇੱਥੇ ਐਸੀ ਖੇਡ ਹੈ। ਤੋ ਬਾਬਾ ਜੀ ਕਹਿੰਦੇ ਨੇ ਤੂੰ ਵਿਕਾਰ ਕਰ ਰਿਹਾ, ਕਰਤ ਵਿਕਾਰ ਦੋ ਕਰ ਚਾਰਤ, ਰਾਮ ਰਤਨ ਰੱਬ ਰੂਪੀ ਰਤਨ, ਰਾਮ ਰਤਨ ਰਿੱਧ ਤਿਲ ਨਹੀਂ ਤਾਰਤ, ਤਿਲ ਜਿੰਨਾ ਵੀ ਉਸ ਰੱਬੀ ਨਾਮ ਰੂਪੀ ਰਤਨ ਨੂੰ ਤੂੰ ਹਿਰਦੇ ਵਿੱਚ ਰੱਖਿਆ ਨਹੀਂ, ਵਿਕਾਰ ਭੋਗ ਰਿਹਾ। ਰਾਮ ਰਤਨ ਰਿੱਧ ਤਿਲ ਨਹੀਂ ਤਾਰਤ, ਬਾਬਾ ਜੀ ਕਹਿੰਦੇ ਭਰਨ ਪੋਖਣ ਸੰਗ ਔਧ ਬਿਹਾਣੀ, ਔਧ ਦਾ ਅਰਥ ਹੁੰਦਾ ਜੀ ਆਰਜਾ, ਬਿਹਾਣੀ ਦਾ ਮਤਲਬ ਲੰਘਦੀ ਜਾ ਰਹੀ ਹੈ। ਕਿਵੇਂ ਆਖਿਆ, ਜਾਂ ਢਿੱਡ ਭਰ ਲਿਆ ਜਾਂ ਸਰੀਰ ਨੂੰ ਪਾਲ ਲਿਆ, ਬਸ ਇਹੋ ਹੈ ਤੇਰੀ ਜ਼ਿੰਦਗੀ ਦਾ ਪ੍ਰਯੋਜਨ, ਤੇਰੀ ਜ਼ਿੰਦਗੀ ਦਾ ਮਕਸਦ ਸਿਰਫ ਇਹ ਰਹਿ ਗਿਆ ਵੀ ਮੇਰਾ ਪੇਟ ਭਰ ਜਾਵੇ ਤੇ ਮੈਂ ਆਪਣੇ ਤਨ ਨੂੰ ਪਾਲ ਲਵਾਂ, ਬਸ ਇਸ ਤੋਂ ਅਲੱਗ ਹੋਰ ਕੁਝ ਨਹੀਂ। ਖਾਣਾ ਪੀਣਾ ਹੱਸਣਾ ਸੌਣਾ, ਚਾਰ ਚੀਜ਼ਾਂ ਦਾ ਬਾਬਾ ਜੀ ਨੇ ਜ਼ਿਕਰ ਕੀਤਾ, ਖਾਣ ਪੀਣਾ, ਫਿਰ ਹੱਸਣਾ ਤੇ ਸੌਣਾ, ਬਸ ਆ ਸਾਰੀ ਜ਼ਿੰਦਗੀ ਦਾ ਬੰਦੇ ਦਾ ਇਹੋ ਸਿਲਸਿਲਾ ਲਗਾਤਾਰ ਚੱਲਦਾ ਵੀ ਮੈਂ ਖਾ ਲਵਾਂ, ਪੀ ਲਵਾਂ, ਹੱਸ ਲਵਾਂ ਤੇ ਫਿਰ ਸੌਂ ਲਵਾਂ। ਤੇ ਮੌਤ ਕਈ ਵਾਰ ਚੇਤੇ ਵੀ ਭੁੱਲੀ ਹੁੰਦੀ ਹੈ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਆਖਿਆ ਵੇਖ ਜਿਉਂ ਜਿਉਂ ਏਦਾਂ ਰਿਹਾ ਹੈ ਵੀ ਜਿਵੇਂ ਇਹਨੇ ਮਰਨਾ ਹੀ ਨਹੀਂ ਹੁੰਦਾ। ਕਦੀ ਬੰਦੇ ਦੀ ਦੌੜ ਵੇਖੋ ਤੁਸੀਂ, ਦੌੜ ਬੰਦਾ ਇਸ ਤਰੀਕੇ ਨਾਲ ਹੀ ਲਾ ਰਿਹਾ ਵੀ ਮੈਂ ਤੇ ਜਿਵੇਂ ਸੰਸਾਰ ਉੱਤੇ ਜੁਗੋ ਜੁਗ ਅਟਲ ਹੋ ਗਿਆ। ਸਾਰੀ ਦੌੜ ਇਸ ਤਰੀਕੇ ਨਾਲ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਮਹਾਰਾਜ ਕਹਿੰਦੇ ਖਸਮ ਵਿਸਾਰ ਖੁਆਰੀ ਕੀਨੀ, ਖਸਮ ਨੂੰ ਵਿਸਾਰ ਕੇ ਜੀਵਨ ਵਿੱਚ ਖੁਆਰੀ ਪੈਦਾ ਹੋ ਗਈ, ਭਟਕ ਰਿਹਾ ਹੈ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਆਖਿਆ ਜੀਵਨ ਤ੍ਰਿਕਾਰ ਯੁੱਗ ਹੋ ਗਿਆ, ਪਰ ਇਹ ਸਮਝਦਾ ਨਹੀਂ ਵੀ ਮੈਂ ਇੱਥੇ ਬੈਠੇ ਨਹੀਂ ਰਹਿਣਾ। ਭਰਨ ਪੋਖਣ ਸੰਗ ਔਧ ਬਿਹਾਣੀ, ਜੈ ਜਗਦੀਸ਼ ਕੀ ਗੱਤ ਨਹੀਂ ਜਾਣੀ। ਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਗੱਤ, ਉਹਦੀ ਵਡਿਆਈ ਨੂੰ ਕਦੀ ਵੀ ਜੀਵਨ ਵਿੱਚ ਕੋਈ ਥਾਂ ਨਹੀਂ ਦਿੱਤਾ, ਕਦੀ ਵੀ ਥਾਂ ਨਹੀਂ ਦਿੱਤਾ। ਮਹਾਰਾਜ ਅਖੀਰਲੀਆਂ ਪੰਕਤੀਆਂ ਵਿੱਚ ਬੋਰ ਰੱਖਦੇ ਨੇ, ਉਹਨਾਂ ਕਿਹਾ ਵੀ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਆਇਆ, ਸ਼ਰਨ ਸਮਰੱਥ, ਹੇ ਸਮਰੱਥ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਹਾਂ। ਸ਼ਰਨ ਸਮਰੱਥ ਅਗੋਚਰ ਸਵਾਮੀ, ਅਗੋਚਰ ਦਾ ਅਰਥ ਹੈ ਜਿਹੜਾ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੋਵੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਤੁਮਰੀ ਸ਼ਰਨ ਤੁਮਾਰੀ ਆਸਾ, ਸਤਿਗੁਰ ਆਇਓ ਸ਼ਰਨ ਤੁਹਾਰੀ। ਹੇ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ, ਮਿਲਿਆ ਸੁੱਖ। ਆਖਿਆ ਹੁਣ ਮੈਨੂੰ ਪਦਾਰਥਾਂ ਵਾਲਾ ਸੁੱਖ ਨਹੀਂ ਚਾਹੀਦਾ, ਮੈਨੂੰ ਜੀਵਨ ਵਿੱਚ ਟਿਕਾ ਚਾਹੀਦਾ, ਮੈਨੂੰ ਤੇਰੀ ਇਬਾਦਤ ਤੇ ਭਗਤੀ ਵਾਲਾ ਸੁੱਖ ਚਾਹੀਦਾ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁੱਖ, ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ। ਬਾਬਾ ਜੀ ਕਹਿੰਦੇ ਨੇ ਮੈਨੂੰ ਤੇਰੇ ਨਾਮ ਦੀ ਵਡਿਆਈ ਚਾਹੀਦੀ ਹੈ, ਉਹ ਸ਼ੋਭਾ ਚਾਹੀਦੀ ਹੈ, ਜੀਵਨ ਦੇ ਵਿੱਚੋਂ ਮੈਂ ਚਿੰਤਾ ਤੋਂ ਮੁਕਤ ਹੋ ਜਾਵਾਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁੱਖ, ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ। ਮੇਰੇ ਜੀਵਨ ਦੇ ਵਿੱਚੋਂ ਚਿੰਤਾ ਖਤਮ ਹੋ ਜਾਵੇ, ਇਹ ਮੈਂ ਤੇਰੇ ਕੋਲ ਇਹ ਅਰਦਾਸ ਕਰਦਾ। ਸ਼ਰਨ ਸਮਰੱਥ ਅਗੋਚਰ, ਅਗੋਚਰ ਜਿਹੜਾ ਇੰਦਰਿਆਂ ਦੀ ਪਹੁੰਚ ਤੋਂ ਪਰੇ, ਜਿਵੇਂ ਆਪਾਂ ਇੱਕ ਸ਼ਬਦ ਵਰਤੇ ਸਾਧ ਸੰਗਤ, ਇਹ ਕੰਮ ਇਹਦੇ ਗੋਚਰਾ ਨਹੀਂ, ਇਹ ਕੰਮ ਇਹ ਨਹੀਂ ਕਰ ਸਕਦਾ। ਤੋ ਅਗੋਚਰ ਦਾ ਅਰਥ ਹੁੰਦਾ ਜਿਹੜਾ ਇੰਦਰਿਆਂ ਦੀ ਪਹੁੰਚ ਤੋਂ ਬਾਹਰ ਹੈ। ਇੰਦਰਿਆਂ ਦੀ ਪਹੁੰਚ ਤੋਂ ਸਮਝ ਲਓ ਕਿਵੇਂ, ਜਿਵੇਂ ਆਪਾਂ ਅੱਖਾਂ ਨਾਲ ਕੋਈ ਚੀਜ਼ ਤੱਕਦੇ ਹਾਂ, ਕੰਨਾਂ ਨਾਲ ਆਪਾਂ ਕੋਈ ਚੀਜ਼ ਸੁਣਦੇ ਹਾਂ, ਜ਼ੁਬਾਨ ਨਾਲ ਚੱਖ ਕੇ ਆਪਾਂ ਚੀਜ਼ ਦਾ ਸਵਾਦ ਵੇਖ ਲੈਂਦੇ ਹਾਂ, ਨੱਕ ਨਾਲ ਸੁੰਘ ਕੇ ਆਪਾਂ ਨੂੰ ਚੀਜ਼ਾਂ ਦਾ ਪਤਾ ਲੱਗ ਜਾਂਦਾ, ਹੱਥਾਂ ਦੇ ਸਪਰਸ਼ ਨਾਲ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਲੱਗ ਜਾਂਦਾ। ਪਰ ਆਖਿਆ ਵਾਹਿਗੁਰੂ ਨਾ ਹੱਥਾਂ ਦੇ ਸਪਰਸ਼ ਨਾਲ ਪਤਾ ਲੱਗਦਾ ਉਹਦਾ, ਨਾ ਕੰਨਾਂ ਦੇ ਵਿੱਚ ਕਿਸੇ ਆਵਾਜ਼ ਨਾਲ ਪਤਾ ਲੱਗਦਾ, ਨਾ ਜ਼ੁਬਾਨ ਉੱਤੇ ਉਹਨੂੰ ਟਿਕਾ ਕੇ ਕਿਸੇ ਰਸ ਦੁਆਰਾ ਪਤਾ ਲੱਗਦਾ, ਨਾ ਅੱਖਾਂ ਨਾਲ ਉਹਨੂੰ ਤੱਕਿਆ ਜਾ ਸਕਦਾ, ਨਾ ਨੱਕ ਨਾਲ ਉਹਨੂੰ ਸੁੰਘਿਆ ਜਾ ਸਕਦਾ। ਇਸ ਕਰਕੇ ਉਹ ਅਗੋਚਰ ਹੈ। ਤੇ ਉਹਨੂੰ ਪਕੜੀਏ ਕਿਵੇਂ? ਹੁਣ ਸਵਾਲ ਇਹ ਹੈ ਵੀ ਜਿਹੜਾ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਜਿਹੜਾ ਨੱਕ ਨਾਲ ਸੁੰਘਿਆ ਨਹੀਂ ਜਾ ਸਕਦਾ, ਜਿਹੜਾ ਜ਼ੁਬਾਨ ਤੇ ਰੱਖ ਕੇ ਚੱਖਿਆ ਨਹੀਂ ਜਾ ਸਕਦਾ, ਜਿਹੜਾ ਹੱਥ ਨਾਲ ਪਕੜਿਆ ਨਹੀਂ ਜਾ ਸਕਦਾ, ਉਹਨੂੰ ਕਿਵੇਂ ਫੜਿਆ ਜਾਵੇ? ਤੇ ਮਹਾਰਾਜ ਬਾਣੀ ਵਿੱਚ ਫਿਰ ਉਹਦਾ ਜਵਾਬ ਦਿੰਦੇ ਨੇ। ਉਹਨਾਂ ਆਖਿਆ ਅਗੰਮ ਅਗੋਚਰ ਪਕੜਿਆ ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਉਸ ਅਗੋਚਰ ਵਾਹਿਗੁਰੂ ਤੱਕ ਮਨੁੱਖ ਦੀ ਪਹੁੰਚ ਬਣ ਜਾਂਦੀ ਹੈ। ਸ਼ਰਨ ਸਮਰੱਥ, ਹੇ ਸਮਰੱਥ, ਤੂੰ ਸਮਰੱਥ, ਅਕਥ ਅਗੋਚਰ, ਵੇਖੋ ਸ਼ਬਦ ਫਿਰ ਅਗੋਚਰ ਆਇਆ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਸ਼ਰਨ ਸਮਰੱਥ, ਅੱਗੇ ਆਖਿਆ ਅਗੋਚਰ ਸਵਾਮੀ, ਉਧਰ ਨਾਨਕ ਪ੍ਰਭ ਅੰਤਰ ਜਾਮੀ, ਹੇ ਪ੍ਰਭੂ ਅੰਤਰ ਜਾਮੀ, ਅੰਦਰ ਦੀ ਜਾਣਨ ਵਾਲੇ ਵਾਹਿਗੁਰੂ, ਮੇਰਾ ਵੀ ਇਸ ਨਾਨਕ ਦਾ ਵੀ ਕੀ ਕਰ, ਕਲਿਆਣ ਕਰ, ਉਧਾਰ ਕਰ, ਮੇਰਾ ਮੇਰਾ ਵੀ ਕਲਿਆਣ ਹੋਵੇ, ਮੈਂ ਆਪਣੇ ਇਸ ਜਨਮ ਰੂਪੀ ਪਦਾਰਥ ਨੂੰ ਜਿੱਤ ਲਵਾਂ, ਇਹਨੂੰ ਮੈਂ ਵਿਕਾਰਾਂ ਵਿੱਚ, ਔਗਣਾਂ ਵਿੱਚ, ਬੁਰਾਈਆਂ ਵਿੱਚ ਕਿਤੇ ਹਾਰ ਕੇ ਨਾ ਚੱਲਿਆ ਜਾਵਾਂ, ਕਿਉਂਕਿ ਸਰੀਰ ਸਦੀਵੀ ਨਹੀਂ, ਇਹਨੇ ਖਤਮ ਹੋ ਜਾਣਾ ਹੈ। ਜਿੰਨਾ ਕਈ ਵਾਰ ਬੰਦਾ ਭੋਗਾਂ ਦੇ ਵਿੱਚ ਫਸਿਆ ਹੈ, ਜਿੰਨੀ ਛੇਤੀ ਹੋ ਸਕੇ ਜੇ ਬੰਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਰਸ ਮਾਨਣਾ ਸ਼ੁਰੂ ਕਰ ਦੇਵੇ ਨਾ ਜੀ, ਫਿਰ ਉਹਦਾ ਜੀਵਨ ਸੌਖਿਆਂ ਲੰਘ ਜਾਂਦਾ। ਜ਼ਿੰਦਗੀ ਨੂੰ ਵਾਕਈ ਜਿੱਤ ਜਾਂਦਾ, ਜ਼ਿੰਦਗੀ ਦੀ ਬਾਜ਼ੀ ਵਾਕਈ ਜਿੱਤ ਜਾਂਦਾ। ਤੇ ਜੇ ਉਹ ਗੁਰੂ ਦੀ ਮੱਤ ਤੋਂ ਟੁੱਟ ਜਾਵੇ ਤੇ ਫਿਰ ਇਹੋ ਜ਼ਿੰਦਗੀ ਜਿਹੜੀ ਹੈ ਇਹ ਨਰਕ ਦੀ ਨਿਆਈ ਹੋ ਜਾਂਦੀ ਹੈ। ਜੀਵਨ ਉਹ ਹੀ ਹੈ, ਵੇਖੋ ਸਰੀਰ ਸਾਡਾ ਸਾਰਿਆਂ ਦਾ ਉਹ ਰਹਿਣਾ। ਹੁਣ ਤੁਸੀਂ ਕਿਸੇ ਬੰਦੇ ਨੂੰ ਤੇ ਵੇਖ ਰਹੇ ਹੋ ਬੜਾ ਵਿਗਾਸ ਵਿੱਚ ਹੈ, ਬੜਾ ਖੇੜੇ ਵਿੱਚ ਹੈ, ਤੇ ਕੋਈ ਬੰਦਾ ਬੜਾ ਮੁਰਝਾਇਆ ਹੋਇਆ, ਬੜਾ ਨਿੰਮੋ ਝੂਣਾ ਹੋ ਕੇ ਤੁਰਿਆ ਫਿਰਦਾ। ਇਸ ਕਰਕੇ ਫਰਕ ਇਹ ਹੈ ਵੀ ਜਿਹਨੇ ਆਪਣੀ ਬਾਂਹ ਗੁਰੂ ਨੂੰ ਪਕੜਾ ਦਿੱਤੀ ਉਹਦੇ ਲਈ ਖੇਡ ਸੌਖੀ ਹੋ ਗਈ। ਜਿਵੇਂ ਨਾ ਇੱਕ ਬੱਚਾ ਮੇਲੇ ਵਿੱਚ ਗਿਆ ਤੇ ਮੇਲੇ ਦੇ ਵਿੱਚ ਬਾਜ਼ਾਰ ਦੇ ਵਿੱਚ ਆਲੇ ਦੁਆਲੇ ਬੜੀਆਂ ਚੀਜ਼ਾਂ ਲੁਭਾਣੀਆਂ ਨੇ, ਤੇ ਉਹਦਾ ਬਾਪ ਉਹਦੀ ਬੱਚੇ ਦੀ ਬਾਂਹ ਨੂੰ ਆਪਣੇ ਹੱਥ ਵਿੱਚ ਫੜੀ ਬੈਠਾ। ਹੁਣ ਉਹ ਬਾਪ ਦੇ ਮੋਢਿਆਂ ਉੱਤੇ ਚੜ੍ਹ ਕੇ ਵੀ ਮੇਲਾ ਵੇਂਹਦਾ, ਬਾਪ ਦੇ ਨਾਲ ਹੱਥ ਵਿੱਚ ਹੱਥ ਪਾ ਕੇ ਵੀ ਮੇਲਾ ਵੇਂਹਦਾ, ਉਹਦਾ ਮੇਲਾ ਬੜਾ ਸੋਹਣਾ ਹੈ। ਤੇ ਇੱਕ ਬੱਚਾ ਉਸ ਬਾਪੂ ਦੀ ਬਾਂਹ ਨੂੰ ਛੱਡ ਬੈਠਾ। ਹੁਣ ਮੇਲਾ ਤੇ ਉਹੀ ਹੈ, ਦੁਕਾਨਾਂ ਵੀ ਉਹ ਨੇ, ਸਭ ਕੁਝ ਖਾਣ ਪੀਣ ਪਹਿਨਣ ਨੂੰ ਸਾਰਾ ਕੁਝ ਉਹ ਹੈ, ਪਰ ਹੁਣ ਉਹਦੀ ਜ਼ਿੰਦਗੀ ਦਾ ਆਨੰਦ ਖਤਮ ਹੋ ਗਿਆ। ਵੇਖਦੇ ਰਿਹਾ ਇਹ ਬਿਲਕੁਲ ਇਸੇ ਤਰੀਕੇ ਨਾਲ ਦੁਨੀਆਂ ਸੰਸਾਰ ਵਿੱਚ ਆਪਾਂ ਸਾਰੇ ਹੀ ਆ ਰਹੇ ਹਾਂ, ਰਹਿ ਵੀ ਇੱਥੇ ਰਹੇ ਹਾਂ, ਪਰ ਇੱਕ ਉਹ ਹੈ ਜਿਹਦੀ ਬਾਂਹ ਬਾਪੂ ਗੁਰੂ ਨੇ ਪਕੜੀ ਹੋਈ ਹੈ। ਇਸ ਕਰਕੇ ਉਹਦੇ ਲਈ ਮੇਲਾ ਬੜਾ ਸੋਹਣਾ ਵੀ ਹੈ, ਕਿਉਂਕਿ ਉਹਦੀ ਬਾਂਹ ਉਹਦੇ ਪਿਤਾ ਨੇ ਫੜੀ ਹੋਈ ਹੈ, ਤੇ ਜਿਹਦੀ ਬਾਂਹ ਛੁੱਟੀ ਹੋਈ ਹੈ ਮੇਲਾ ਉਹਦੇ ਲਈ ਵੀ ਹੈਗਾ, ਖਾਣ ਪੀਣ ਹਲਵਾਈ। ਅੱਛਾ, ਬੱਚਾ ਵੀ ਕਈ ਵਾਰ ਚੰਗਾ ਹੁੰਦਾ, ਬੱਚਾ ਨਾ ਕਈ ਵਾਰ ਜਿੱਦ ਕਰਦਾ, ਬਾਪੂ ਮੈਂ ਆਹ ਲੈਣਾ ਆਹ ਲੈਣਾ ਆਹ ਲੈਣਾ, ਤੇ ਬਾਪੂ ਕਹਿੰਦਾ ਕੋਈ ਨੀ ਪੁੱਤ ਲੈਂਦੇ, ਅਜੇ ਆਪਣੀ ਸਮਰੱਥਾ ਨਹੀਂ, ਜੇਬ ਸਾਥ ਨਹੀਂ ਦਿੰਦੀ। ਤੋਂ ਇੱਦਾਂ ਕਰਦਾ ਕਰਦਾ ਉਹ ਕਈ ਵਾਰਾਂ ਤੇ ਬਾਪੂ ਲਾਰੇ ਜਿਹਾ ਲਾ ਕੇ ਤੇ ਉਹਨੂੰ ਅੱਗੇ ਲੈ ਜਾਂਦਾ, ਫਿਰ ਬਾਪੂ ਨੂੰ ਪਤਾ ਕਿਹੜੀ ਚੀਜ਼ ਨੂੰ ਲੈ ਕੇ ਦੇਣੀ ਹੈ ਕਿਹੜੀ ਨਹੀਂ ਲੈ ਕੇ ਦੇਣੀ। ਅੱਛਾ, ਅਚਾਨਕ ਕੀ ਹੋਇਆ ਵੀ ਬਾਪੂ ਦੇ ਹੱਥੋਂ ਬਾਂਹ ਛੁੱਟ ਗਈ, ਹੁਣ ਉਹ ਮੇਲੇ ਦੇ ਵਿੱਚ ਗਵਾਚ ਗਿਆ। ਲੋਕਾਂ ਦੀ ਭੀੜ ਉਹਦੇ ਆਲੇ ਦੁਆਲੇ ਹੋ ਗਏ, ਉਹਨੂੰ ਕੇਅਰ ਕਰਨ ਲਈ, ਉਹਨੂੰ ਜਿਹੜਾ ਉਹਦੀ ਸੰਭਾਲ ਕਰਨ ਲਈ। ਅੱਗੇ ਬਾਪੂ ਇਕੱਲਾ ਸੀ, ਹੁਣ 10 ਜਾਣੇ ਉਸ ਬੱਚੇ ਨੂੰ ਮੋਢਿਆਂ ਉੱਤੇ ਚੁੱਕੀ ਫਿਰਦੇ ਨੇ, ਤੇ ਇਕੱਲੀ ਇਕੱਲੀ ਦੁਕਾਨ ਦੇ ਅੱਗੇ ਜਾ ਕੇ ਕਹਿੰਦੇ ਨੇ ਵੀ ਬੱਚਿਆ 10 ਕੀ ਲੈਣਾ, ਚੁੱਪ ਕਰ, ਕੋਈ ਗੱਲ ਨਹੀਂ, ਚੁੱਪ ਕਰ, ਹੌਸਲਾ ਦਿੰਦੇ ਨੇ, ਕਹਿੰਦੇ ਜਹਾਜ਼ ਲੈ ਦਈਏ ਆਹ ਲੈ ਦਈਏ। ਉਹ ਕਹਿੰਦਾ ਨਹੀਂ, ਮੈਂ ਸਿਰਫ ਆਪਣਾ ਬਾਪੂ ਲੈਣਾ, ਸਿਰਫ ਬਾਪੂ। ਅੱਛਾ, ਕਮਾਲ ਹੈ, ਬਾਪੂ ਨੇ ਬਾਂਹ ਫੜੀ ਸੀ ਤੇ ਉਦੋਂ ਉਹੀ ਚੀਜ਼ਾਂ ਉਹਨੂੰ ਕੀ ਲੱਗਦੀਆਂ ਸੀ, ਚੰਗੀਆਂ ਲੱਗਦੀਆਂ ਸੀ। ਹੁਣ ਉਹਨਾਂ ਚੀਜ਼ਾਂ ਨੂੰ ਦੁਨੀਆਂ ਲੈ ਕੇ ਦੇਣ ਲਈ ਤਿਆਰ ਹੈ ਵੀ ਤੈਨੂੰ ਥੋੜੀਆਂ ਜਿਹੀਆਂ ਵੇਲੇ 'ਚ ਕੋਈ ਲੱਡੂ ਲੈ ਦਈਏ, ਕੋਈ ਹੋਰ ਪੀਜ਼ਾ ਲੈ ਦਈਏ, ਕੁਝ ਕੁਝ ਲੈ ਦਈਏ। ਉਹ ਕਹਿੰਦਾ ਨਹੀਂ, ਮੈਨੂੰ ਮੇਰਾ ਬਾਪੂ ਚਾਹੀਦਾ, ਕਿਉਂਕਿ ਉਹਨੂੰ ਪਤਾ ਹੈ ਵੀ ਮੇਲੇ ਵੀ ਦੁਨੀਆਂ ਦੇ ਬਾਪੂ ਦੀ ਬਾਂਹ ਫੜ ਕੇ ਹੀ ਚੰਗੇ ਲੱਗਦੇ ਨੇ। ਤਾਂ ਇੱਥੇ ਸਾਡਾ ਬਾਪੂ ਕਿਹੜਾ ਹੈ? ਸਾਡਾ ਬਾਪੂ ਗੁਰੂ ਦਾ ਸ਼ਬਦ ਹੈ, ਜਿਹਨੇ ਆਪਣੀ ਬਾਂਹ ਗੁਰੂ ਦੇ ਸ਼ਬਦ ਨੂੰ ਪਕੜਾ ਦਿੱਤੀ, ਉਹਦੇ ਲਈ ਦੁਨੀਆਂ ਦਾ ਮੇਲਾ ਬੜਾ ਸੋਹਣਾ ਹੈ। ਨਹੀਂ ਤੇ ਇਹੋ ਹੀ ਦੁਨੀਆਂ ਹੁੰਦੀ ਹੈ ਜਿਹਦੇ ਬਾਰੇ ਬੰਦਾ ਕਹਿੰਦਾ ਵੀ ਨਰਕ ਬਣਿਆ ਪਿਆ, ਘਰ ਨਰਕ ਬਣਿਆ ਪਿਆ, ਆਲਾ ਦੁਆਲਾ ਨਰਕ ਬਣਿਆ ਪਿਆ, ਦੁਨੀਆਂ ਤੇ ਉਹੀ ਹੈ। ਤਾਂ ਇਸ ਕਰਕੇ ਸਾਰੇ ਕੁਝ ਸਾਰੇ ਰੰਗ ਮੰਨਣੇ ਚਾਹੀਦੇ ਨੇ ਜ਼ਿੰਦਗੀ ਦੇ ਵਿੱਚ, ਪਰ ਕਦੀ ਵੀ ਆਪਣੇ ਬਾਪੂ ਦੀ ਬਾਂਹ ਛੱਡ ਕੇ ਨਾ ਮਾਣੋ। ਉਹਨੂੰ ਆਖੋ ਬਾਪੂ ਬਾਂਹ ਤੂੰ ਫੜੀ, ਰੰਗ ਤੇ ਮੈਂ ਮੰਨਣੇ ਨੇ, ਪਰ ਤੈਨੂੰ ਆਪਣੀ ਬਾਂਹ ਫੜਾ ਕੇ ਜਾਂ ਤੇਰੀ ਬਾਂਹ ਫੜ ਕੇ ਮੰਨਣੇ ਨੇ। ਤਾਂ ਗੁਰੂ ਕਿਰਪਾ ਕਰੇ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਇੱਕ ਤੱਤ ਵਾਲੀ ਗੱਲ ਜਿਹੜੀ ਅੱਜ ਸਮਝਾਈ ਵੀ ਦਿਨ ਰਾਤ ਵਾਹਿਗੁਰੂ ਨੂੰ ਚੇਤੇ ਕਰਿਆ ਕਰੋ। ਉਹਦਾ ਕੋਈ ਖਾਸ ਵੇਲਾ ਨਹੀਂ ਹੈਗਾ, ਕੋਈ ਖਾਸ ਸਮਾਂ ਨਹੀਂ ਹੈਗਾ ਉਹਦਾ, ਕੋਈ ਖਾਸ ਮਹੀਨਾ ਨਹੀਂ ਹੈਗਾ। ਹੁਣ ਮਹੀਨਿਆਂ ਦੇ ਪਰਤਾਏ, ਚਲੋ ਮੈਂ 1-2 ਮਿੰਟ ਦਾ ਮੇਰਾ ਸਮਾਂ ਬਾਕੀ ਹੈ, ਸਾਨੂੰ ਨਾ ਕਈ ਵਾਰ ਲੱਗਦਾ ਹੈ ਵੀ ਅੱਜ ਸੰਗਰਾਂਦ ਹੈ। ਪਹਿਲਾਂ ਤਾਂ ਮੈਂ ਇਹ ਕਹਿ ਰਿਹਾ, ਤੁਹਾਨੂੰ ਬੇਨਤੀ ਕਰ ਰਿਹਾ ਵੀ ਇਹਨਾਂ ਚੀਜ਼ਾਂ ਤੋਂ ਉੱਠੀ ਜਾਈਏ ਉੱਪਰ। ਕੋਈ ਸੰਗਰਾਂਦ, ਕੋਈ ਪੁੰਨਿਆ, ਕੋਈ ਮੱਸਿਆ ਕੱਖ ਨਹੀਂ ਹੁੰਦਾ, ਪਹਿਲੀ ਗੱਲ ਇਹ। ਪਰ ਹਾਂ, ਅਸੀਂ ਕਿਉਂਕਿ ਬਹੁਤੀ ਵਾਰ ਵੇਖਾ ਵੇਖੀ ਜੀਨੇ ਹਾਂ ਵੀ ਫਲਾਨੀ ਜਗ੍ਹਾ 'ਤੇ ਸੰਗਰਾਂਦ ਮਨਾਈ ਗਈ, ਉੱਥੇ ਪੁੰਨਿਆ ਮਨਾਈ ਗਈ, ਉੱਥੇ ਮੱਸਿਆ ਮਨਾਈ ਗਈ, ਅਸੀਂ ਫਿਰ ਉਹਦੀਆਂ ਉਦਾਹਰਣਾਂ ਦੇ ਕੇ ਆਣ ਕੇ ਦਿੰਦੇ ਹਾਂ ਵੀ ਫਲਾਨੀ ਜਗ੍ਹਾ 'ਤੇ ਇੱਦਾਂ ਚੱਲ ਰਿਹਾ, ਉੱਥੇ ਇੱਦਾਂ ਚੱਲ ਰਿਹਾ। ਵੇਖੋ, ਚੱਲਣ ਨੂੰ ਦੁਨੀਆਂ ਵਿੱਚ ਬਹੁਤ ਕੁਝ ਚੱਲੀ ਜਾ ਰਿਹਾ, ਚੱਲਣ ਨੂੰ ਤਾਂ ਬਹੁਤ ਕੁਝ ਚੱਲੀ ਜਾ ਰਿਹਾ। ਅਸੀਂ ਕਹਿ ਰਹੇ ਤੁਸੀਂ ਹਰ ਰੋਜ਼ ਸੰਗਤ ਕਰਿਆ ਕਰੋ, ਹਰ ਰੋਜ਼। ਇੱਕ ਦਿਨ ਕਿਉਂ, ਹਰ ਰੋਜ਼ ਗੁਰੂ ਕੀ ਸੰਗਤ ਕਰਨੀ ਚਾਹੀਦੀ ਹੈ। ਅਤੇ ਜਿਸ ਦਿਨ ਤੁਸੀਂ ਗੁਰੂ ਕੀ ਸੰਗਤ ਵਿੱਚ ਬੈਠਦੇ ਹੋ, ਕੋਈ ਗੁਰੂ ਦਾ ਉਪਦੇਸ਼ ਸੁਣਦੇ ਹੋ, ਉੱਦਣ ਹੀ ਤੁਹਾਡੀ ਸੰਗਰਾਂਦ ਆ ਜਾਂਦੀ ਹੈ, ਉੱਦਣ ਹੀ। ਤਾਂ ਇਹ ਜਿਹੜਾ ਜਿਵੇਂ ਗਿਆਨੀ ਜੀ ਨੇ ਵੀ ਪਹਿਲਾਂ ਗੱਲ ਕੀਤੀ ਸੀ, ਦਰਅਸਲ ਵਿੱਚ ਕੀ ਆ ਵੀ ਜਿਹੜੀਆਂ ਨਾ ਬਾਹਰ ਦੀਆਂ, ਕਨੇਡਾ ਜਾਂ ਅਮੈਰੀਕਾ ਯੂਰਪ ਦੀਆਂ ਅਤੇ ਇੰਡੀਆ ਦੀਆਂ ਵੀ ਈਵਨ ਬਹੁਤੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਨੇ ਉਹ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਚੱਲਦੀਆਂ। ਉਹਦੇ ਮੁਤਾਬਕ ਜਿਹੜਾ ਪਾਲ ਸਿੰਘ ਪੁਰੇਵਾਲ ਹੋਣਾ ਨੇ ਕੈਲੰਡਰ ਬਣਾਇਆ ਸੀ ਨਾ ਜੀ, ਉਹ ਬੜਾ ਮਤਲਬ ਉਹਨੂੰ ਕਹਿ ਸਕਦੇ ਵੀ ਬੜਾ ਕਮਾਲ ਦਾ ਕੈਲੰਡਰ ਸੀ ਉਹ। ਉਹਦੇ ਮੁਤਾਬਕ ਜਿਹੜੀ ਸੰਗਰਾਂਦ ਸੀ ਉਹ 15 ਤਰੀਕ ਨੂੰ ਲੰਘ ਗਈ ਆ ਤੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ 2003 ਵਿੱਚ ਉਹ ਕੈਲੰਡਰ ਲਾਗੂ ਹੋ ਗਿਆ ਸੀ ਵੀ ਅੱਜ ਤੋਂ ਬਾਅਦ ਜਿਹੜੀ ਕੌਮ ਹੈ ਉਹ ਸਾਰੇ ਇਸ ਕੈਲੰਡਰ ਦੇ ਮੁਤਾਬਕ ਆਪਣੇ ਦਿਨ ਦਿਹਾੜੇ ਮਨਾਵੇ। ਉਹ ਜਿਹੜਾ 2003 ਵਾਲਾ ਕੈਲੰਡਰ ਸੀ ਨਾ, ਉਹਦੀ ਖੂਬੀ ਇਹ ਸੀ ਵੀ ਡੇਟ ਫਿਕਸ ਹੋ ਗਈ ਸੀ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਉਹ ਪੱਕਾ 5 ਜਨਵਰੀ ਨੂੰ ਫਿਕਸ ਹੋ ਗਿਆ ਸੀ, ਪੱਕਾ ਹੀ, ਤਾਂ ਕਿ ਦੁਨੀਆਂ ਦੇ ਜਿੱਥੇ ਵੀ ਜਿਹੜੇ ਵੀ ਕੋਨੇ 'ਚ ਸਿੱਖ ਬੈਠਾ ਹੈ ਉਹ ਇੱਕੋ ਤਰੀਕ ਨੂੰ ਗੁਰੂ ਕਲਗੀਧਰ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਸਕੇ। ਇਸ ਕਰਕੇ ਜਿਹੜਾ 2003 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੈਲੰਡਰ ਲਾਗੂ ਹੋਇਆ ਉਹਦੀਆਂ ਡੇਟਾਂ ਬਿਲਕੁਲ ਸੈੱਟ ਕਰ ਦਿੱਤੀਆਂ ਗਈਆਂ ਤਾਂ ਕਿ ਜੇ ਅਸੀਂ ਸਰਕਾਰਾਂ ਨੂੰ ਇਹ ਵੀ ਕਹਿਣਾ ਹੋਵੇ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਪੁਰਬ 'ਤੇ ਛੁੱਟੀ ਚਾਹੀਦੀ ਆ ਅਤੇ ਜਿਵੇਂ ਈਸਾ ਮਸੀਹ ਦੀ ਛੁੱਟੀ ਹਰ ਸਾਲ ਉਸੇ ਤਰੀਕ 'ਤੇ ਆਉਂਦੀ ਹੈ, ਇੱਦਾਂ ਹੀ ਗੁਰੂ ਗੋਬਿੰਦ ਸਿੰਘ ਦੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਵੀ ਇੱਕੋ ਤਰੀਕ ਦੇ ਉੱਤੇ ਆ ਜਾਵੇ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੀ ਉਸੇ ਤਰੀਕ ਉੱਤੇ ਆ ਜਾਣ। ਹੁਣ ਕੀ ਹੋਇਆ ਜੀ, 2003 ਤੋਂ ਲੈ ਕੇ ਅਤੇ 4 ਕੁ ਸਾਲ ਉਹ ਕੈਲੰਡਰ ਚੱਲਿਆ, 2007 ਦੇ ਵਿੱਚ ਪੋਲੀਟੀਕਲ ਪ੍ਰੈਸ਼ਰ ਦੇ ਹੇਠ ਉਸ ਕੈਲੰਡਰ ਨੂੰ ਰੱਦ ਕਰ ਦਿੱਤਾ ਗਿਆ। ਸਮਝੋ ਬੇਨਤੀ ਨੂੰ, ਉਹਨੂੰ ਰੱਦ ਕਰ ਦਿੱਤਾ ਗਿਆ ਵੀ ਇਹਨੂੰ ਨਹੀਂ ਮੰਨਣਾ। ਤਾਂ ਉਹ ਇੱਥੇ ਆਣ ਕੇ ਪ੍ਰੋਬਲਮ ਹੋ ਗਈ ਵੀ ਡਿਵਾਈਡ ਹੋ ਗਈ ਸੰਗਤ, ਵੀ ਕੁਝ ਜਿਹੜੇ ਜਿਵੇਂ ਆਪਾਂ ਆਪਣੇ ਗੁਰਦੁਆਰੇ ਦੀ ਗੱਲ ਕਰੀਏ ਜਾਂ ਹੋਰ ਆਲੇ ਦੁਆਲੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਯੂਰਪ ਦੀਆਂ ਕਮੇਟੀਆਂ, ਇੰਡੀਆ ਦੇ ਵਿੱਚ ਕਮੇਟੀਆਂ ਨੇ, ਉਹ ਕੀ ਕਰਦੀਆਂ ਵੀ ਉਸੇ ਕੈਲੰਡਰ ਨੂੰ ਮੰਨਦੀਆਂ ਨੇ ਜਿਹਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ 2003 ਦੇ ਵਿੱਚ ਲਾਗੂ ਕੀਤਾ ਸੀ। ਤਾਂ ਕਰਕੇ ਅਸੀਂ ਕਈ ਵਾਰ ਕਨਫਿਊਜ਼ ਹੋ ਜਾਂਦੇ ਹਾਂ ਵੀ ਸੰਗਰਾਂਦ ਇੱਦਾਂ ਹੈ ਇੱਦਾਂ ਹੈ। ਮੈਂ ਫਿਰ ਕਹਿ ਰਿਹਾ, ਅਸੀਂ ਸੰਗਰਾਂਦਾਂ ਪੁੰਨਿਆ ਮੱਸਿਆ ਤੋਂ ਉੱਪਰ ਉੱਠ ਜਾਈਏ। ਤੁਹਾਨੂੰ ਚੇਤੇ ਪਤਾ ਕੀ ਹੋਣਾ ਚਾਹੀਦਾ, ਤੁਹਾਨੂੰ ਚੇਤੇ ਹੋਣਾ ਚਾਹੀਦਾ ਮੈਂ ਗੁਰਦੁਆਰੇ ਗਿਆ, ਗੁਰੂ ਦਾ ਸ਼ਬਦ ਕਿਹੜਾ ਸੀ, ਗੁਰੂ ਦਾ ਉਪਦੇਸ਼ ਕਿਹੜਾ ਸੀ, ਗੁਰੂ ਦਾ ਬੋਲ ਕਿਹੜਾ ਸੀ। ਮੈਂ ਹਰ ਰੋਜ਼ ਗੁਰੂ ਦੀ ਸੰਗਤ ਕਰਾਂ, ਜਦੋਂ ਵੀ ਮੇਰਾ ਸਮਾਂ ਲੱਗਦਾ ਕੰਮ 'ਤੇ ਆਉਂਦਿਆਂ ਜਾਂਦਿਆਂ ਗੁਰੂ ਦੀ ਗੋਦ ਵਿੱਚ ਬੈਠਿਆ ਕਰਾਂ। ਤਾਂ ਇਸ ਕਰਕੇ ਸਾਧ ਸੰਗਤ, ਤੋ ਧੰਨਵਾਦ ਜੀ। ਇਹ ਸੀ ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਸੋਂ ਆਪ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੁਣ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਦੇ ਨਾਲ ਨਾਲ ਅੱਜ ਦੇ ਬਣੇ ਇਸ ਦੁਬਧਾ ਦੇ ਇਸ ਕਾਰਨ ਨੂੰ ਸਪਸ਼ਟ ਤੌਰ 'ਤੇ ਤੁਹਾਡੇ ਨਾਲ ਸਿੱਧਗੀ ਸਾਂਝਾ ਕੀਤਾ। ਔਰ ਜੇ ਦੇਖਿਆ ਜਾਵੇ ਤਾਂ ਸਾਡੀਆਂ ਆਪਣੀਆਂ ਤਰੀਕਾਂ ਕੋਈ ਨਹੀਂ ਆ ਗਈਆਂ ਸਿੱਖ ਕੌਮ ਦੀਆਂ, ਹਾਲਾਂਕਿ ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਪ੍ਰਬੰਧਕ ਸ਼੍ਰੋਮਣੀ ਪ੍ਰਬੰਧਕ ਕਮੇਟੀ, ਜਿਨ੍ਹਾਂ ਨੂੰ ਇਹ ਚੀਜ਼ਾਂ ਸੌਂਪੀਆਂ ਪਈਆਂ ਨੇ। ਔਰ ਜਿਹੜੀ ਗੱਲ ਭਾਈ ਸਾਹਿਬ ਨੇ ਕਹੀ ਹੈ ਨਾ, 2003 'ਚ ਕੈਲੰਡਰ ਸ਼ੁਰੂ ਹੁੰਦਾ ਅਤੇ ਜਿਸ ਦਿਨ ਇਹ ਕੈਲੰਡਰ ਗੁਰਮੁਖ ਪਿਆਰੋ ਸਮਾਪਤ ਕਰਨਾ ਸੀ ਉਸ ਦਿਨ ਅਸੀਂ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਦੇ ਨਾਲ ਅਸੀਂ ਬੈਠੇ ਮੀਟਿੰਗ ਕਰ ਰਹੇ ਸੀ ਵੀ ਤੁਸੀਂ ਇਹਨੂੰ ਰਹਿਣ ਦਿਓ, ਕਿਉਂਕਿ ਦਾਸ ਵੀ ਉੱਥੇ ਸੀ, ਇੱਥੋਂ ਭਾਈ ਕੁੰਦਨ ਸਿੰਘ ਹੋਣੀ ਹੋਰ ਵੀ ਪ੍ਰਬੰਧਕ ਗਏ ਸਨ, ਵਿਕਟੋਰੀਆ ਤੋਂ ਵੀ ਪ੍ਰਬੰਧਕ ਗਏ ਸੀ, ਪਰ ਕਿਮਾ ਕਰਨਾ ਉਹਨਾਂ ਸਾਡੀ ਇੱਕ ਨਹੀਂ ਮੰਨੀ। ਔਰ ਇਸ ਨੂੰ ਫਿਰ ਪ੍ਰੈਸ਼ਰ ਦੇ ਨਾਲ ਜਿਹੜੇ ਆ ਕੁਰਸੀਆਂ ਦੇ ਪ੍ਰੈਸ਼ਰ ਦੇ ਨਾਲ ਇਹਨੂੰ ਫਿਰ ਗਾਰ ਵਿੱਚ ਤਕਰੀਬਨ 10 ਕੁ ਸਾਲ ਇੱਕ ਕੈਲੰਡਰ ਚੱਲਿਆ ਸੀ ਜਿਹੜਾ ਨਵਾਂ ਬਣਾਇਆ ਸੀ, ਜਿਹਦੇ ਵਿੱਚ ਸਾਰੀਆਂ ਤਰੀਕਾਂ ਜਿਹੜੀਆਂ ਸੀ। ਤੁਸੀਂ ਕਿਤੇ ਵੀ ਇਤਿਹਾਸ ਪੜ੍ਹ ਲਓ, ਮੈਂ ਕੱਲ੍ਹ ਹੀ ਕੋਈ ਪੜ੍ਹ ਰਿਹਾ ਸੀ ਅਤੇ ਉੱਥੇ ਲਿਖਿਆ ਸੀ ਵੀ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਜਿਹੜਾ ਪਹਿਲੀ ਵਿਸਾਖ ਦਾ 14 ਮਾਰਚ ਜਾਂ 13 ਮਾਰਚ ਜਾਂ 15 ਮਾਰਚ ਦੇ ਲਗਭਗ ਜਿਹੜਾ ਇਹ ਆਉਂਦਾ ਅਤੇ ਉਹ 1478 ਤਰੀਕ ਲਿਖੀ। ਆਪਾਂ ਇਤਿਹਾਸ ਦੇ ਵਿੱਚ ਤੁਸੀਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਇਤਿਹਾਸ ਵੀ ਫੋਲ ਕੇ ਵੇਖ ਲਓ, ਉਹਦੇ ਵਿੱਚ ਵੀ ਅਪ੍ਰੈਲ ਦਾ ਅਤੇ ਵਿਸਾਖੀ ਵਾਲੇ ਦਿਨ ਦਾ ਲਿਖਿਆ ਹੋਇਆ। ਫਿਰ ਕੱਤੇ 'ਚ ਕਿਵੇਂ ਚਲੇ ਗਿਆ ਇਹ ਸਾਨੂੰ ਅਜੇ ਤੱਕ ਦੁਬਧਾ ਬਣੀ, ਤੁਹਾਡਾ ਕੋਈ ਕਸੂਰ ਨਹੀਂ। ਮੈਂ ਤਾਂ ਕਈ ਵਾਰ ਬੇਨਤੀ ਕਰਦਾ ਗੁਰਮੁਖ ਪਿਆਰਿਓ, ਅਸੀਂ ਤਾਂ ਜੋ ਥਾਲ ਵਿੱਚ ਪਰੋਸ ਕੇ ਤੁਹਾਡੇ ਅੱਗੇ ਰੱਖ ਦਿੱਤਾ ਨਾ, ਤੁਸੀਂ ਉਹਦੇ ਮੁਤਾਬਕ ਤੁਰੇ ਆਉਂਦੇ ਜੇ। ਜਿਹਨੂੰ ਅਸੀਂ ਸਰਬਉੱਚ ਮੰਗਦੇ ਹਾਂ, ਜਿੱਥੇ ਅੱਜ ਸਾਰੀ ਸੰਗਤ ਜਿੰਨੀ ਵੀ ਸੰਗਤ ਹੈ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਨਾਲ ਜੁੜੀ ਹੈ, ਅਤੇ ਉਹ ਅਕਾਲ ਤਖ਼ਤ ਦੇ ਮੁੱਢ ਹੈ, ਉੱਥੋਂ ਸਾਰਾ ਕੁਝ ਚੱਲਦਾ ਨਾ, ਅਤੇ ਜਦੋਂ ਤੁਸੀਂ ਉੱਥੋਂ ਵੇਖਣਾ ਤਾਂ ਫਿਰ ਤੁਸੀਂ ਆਪਣੇ ਮੁਤਾਬਕ ਫਿਰ ਆਪ ਆਉਣਾ ਨਾ। ਸੋ ਇਸ ਕਰਕੇ ਕੁਛ ਗੁਰਦੁਆਰੇ ਨੇ ਜਿਹੜੇ ਨਾਮੂਲ ਨਾਨਕ ਸ਼ਾਹੀ ਕੈਲੰਡਰ ਜਿਹੜਾ ਪਹਿਲਾਂ ਸੀ ਉਹਨੂੰ ਮੰਨਦਿਆਂ ਹੋਇਆਂ, ਆਪਾਂ 15 ਤਰੀਕ ਦੀ ਮਨਾ ਲਈ ਹੈ, ਕਿੱਡੀ ਵੱਡੀ ਦੁਬਧਾ ਗੁਰਮੁਖ ਪਿਆਰੋ, ਕਿੰਨਾ ਸਾਡੇ ਚ ਇਹ ਦੁਬਧਾ ਪਾ ਦਿੱਤੀ, ਸੰਗਤਾਂ ਵੰਡ ਦਿੱਤੀਆਂ, ਸਾਡੇ ਬਾਪ ਦਾ, ਸਾਡੇ ਧੀਆਂ ਦਾ, ਪੁੱਤਰਾਂ ਦਾ, ਸਾਡਾ ਕਦੀ ਦਿਨ ਗੁਰਮੁਖ ਪਿਆਰਿਓ ਅੱਗੇ ਪਿੱਛੇ ਨਹੀਂ ਹੁੰਦਾ। ਤੇ ਜਿਨ੍ਹਾਂ ਨੂੰ ਆਪਾਂ ਹੇਸਟ ਮੰਨਦੇ ਹਾਂ, ਉਹਨਾਂ ਦੇ ਦਿਨ ਸਾਡੇ ਦਿਹਾੜੇ ਇੱਕ ਹੈ ਹੀ ਕੋਈ ਨਹੀਂ। ਇਸੇ ਕਰਕੇ ਸਾਨੂੰ ਛੁੱਟੀ ਵੀ ਕੋਈ ਮਨਜ਼ੂਰ ਨਹੀਂ ਹੋ ਰਹੀ, ਕਿ ਗੌਰਮੈਂਟ ਨੇ ਪੁੱਛਿਆ ਸੀ ਸਾਨੂੰ ਵੀ ਤੁਹਾਡੀ ਵਿਸਾਖੀ ਕਦੋਂ, ਅਸੀਂ ਉਹਦੀ ਛੁੱਟੀ ਦੇ ਲਈਏ, ਤੁਹਾਡਾ ਕੋਈ ਦਿਹਾੜਾ ਕਦੋਂ ਛੁੱਟੀ, ਤਰੀਕਾਂ ਦੋ ਹੋਣ ਕਰਕੇ ਵੀ ਕੰਮ ਨਹੀਂ ਬਣ। ਬਾਕੀ ਤਾਂ ਅਸੀਂ ਝੰਡੇ ਚੁੱਕੀ ਫਿਰਦੇ ਹਾਂ, ਉਹ ਪਤਾ ਨਹੀਂ ਕਦੋਂ ਬਣਨਾ ਕਦੋਂ ਨਹੀਂ ਬਣਨਾ। ਪਰ ਖਿਮਾ ਕਰਨਾ, ਜੇ ਇਹ ਝੰਡਾ ਚੁੱਕੋ ਨਾ ਵੀ ਸਾਡਾ ਕੈਲੰਡਰ ਇੱਕ ਹੋ ਜਾਵੇ ਅਤੇ ਸਾਡੇ ਦਿਨ ਦਿਹਾੜੇ ਇੱਕ ਹੋ ਜਾਣ। ਸਾਰੀਆਂ ਪ੍ਰਬੰਧਕ ਕਮੇਟੀਆਂ ਨੂੰ ਦਾਸ ਨੇ ਸਵੇਰੇ ਵੀ ਬੇਨਤੀ ਕੀਤੀ ਹੈ, ਸਾਰੀ ਪ੍ਰਚਾਰਕ ਸ਼੍ਰੇਣੀ ਦਾ ਕੋਈ ਕਿਉਂ, ਪ੍ਰਚਾਰਕ ਸ਼੍ਰੇਣੀ ਪ੍ਰਬੰਧਕ ਦੇ ਮੁਤਾਬਕ ਚੱਲਦੀ ਆ ਹਰ ਇੱਕ ਗੁਰਦੁਆਰਿਆਂ ਦੇ ਵਿੱਚ, ਕਿਉਂਕਿ ਜੋ ਪ੍ਰਬੰਧਕ ਦੇ ਹਿਸਾਬ ਨਾਲ ਚੱਲ ਰਿਹਾ ਉਹ ਪ੍ਰਚਾਰਕ ਸ਼੍ਰੇਣੀ ਉਹ ਪ੍ਰਦੇਸ਼ ਕਰ, ਕਿਉਂਕਿ ਕਈਆਂ ਗੁਰਦੁਆਰਿਆਂ ਦੇ ਵਿੱਚ ਅਕਾਲ ਤਖ਼ਤ ਦੀ ਮਰਿਆਦਾ ਦੀ ਗੱਲ ਕਰਨ ਦਾ ਵੀ ਕਿਸੇ ਪ੍ਰਚਾਰਕ ਨੂੰ ਹੁਕਮ ਨਹੀਂ ਗੁਰਮੁਖ ਪਿਆਰਿਓ, ਸ਼ਰਾਬ ਅਤੇ ਨਸ਼ੇ ਬਾਰੇ ਕਰਨ ਦੀ ਵੀ ਗੱਲ ਕਿਸੇ ਨੂੰ ਹੁਕਮ ਨਹੀਂ ਪ੍ਰਚਾਰਕ ਸ਼੍ਰੇਣੀ ਨੂੰ। ਸੋ ਇਸ ਕਰਕੇ ਪ੍ਰਚਾਰਕ ਸ਼੍ਰੇਣੀ ਦੁਬਧਾ 'ਚ ਹੈ ਕਿ ਉਹ ਪ੍ਰਚਾਰਕ ਸ਼੍ਰੇਣੀ ਦੇ ਵਿੱਚ ਵੀ ਜਿਹੋ ਜਿਹੀ ਸਟੇਜ ਹੈ, ਪ੍ਰਚਾਰ ਉੱਥੇ ਜਾ ਕੇ ਉਹੋ ਜਿਹਾ ਹੀ ਪ੍ਰਚਾਰ ਕਰਦੇ ਨੇ, ਜਿਹੜੇ ਸਾਧਾ ਸੰਤਾਂ ਡੇਰਿਆਂ ਨਾਲ ਜੁੜੇ ਨੇ ਉਹ ਇਹਨਾਂ ਗੁਰਦੁਆਰਿਆਂ 'ਚ ਨਹੀਂ ਆਉਂਦੇ। ਕਾਰਨ ਕੀ ਆ ਕਿ ਸਾਡੇ 'ਚ ਭਰ ਭਰ ਚੀਜ਼ਾਂ ਇਹ ਪਾ ਦਿੱਤੀਆਂ ਕਿ ਜਿੱਥੇ ਇਹ ਚੀਜ਼ਾਂ ਨੇ ਉੱਥੇ ਹੀ ਅਸੀਂ ਜਾਣਾ। ਤੋ ਮੇਰੀ ਬੇਨਤੀ ਹੈ, ਜਿੰਨੇ ਵੀ ਦੁਨੀਆਂ ਦੇ ਪ੍ਰਬੰਧਕ ਸੇਵਾਦਾਰ ਅਤੇ ਜਿਹੜੇ ਗੁਰਮੁਖ ਪਿਆਰੇ ਅਕਾਲ ਤਖ਼ਤ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ, ਇਹ ਵੀ ਪੜ੍ਹ ਲਿਆ ਕਰੋ, ਦੁਬਧਾ ਦੂਰ ਕਰੋ, ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ, ਇਹ ਵੀ ਸ਼ਬਦ ਪੜ੍ਹ ਲਓ ਭਾਈ, ਦੁਬਧਾ ਦੂਰ ਕਰਕੇ ਅਸੀਂ ਇੱਕ ਹੋ ਜਾਈਏ। ਸਭ ਦਾ ਧੰਨਵਾਦ, ਗੁਰੂ ਕਿਰਪਾ ਕਰੇ। ਚੜ੍ਹਦੀਆਂ ਗੱਲਾਂ ਮੇਰੀਆਂ ਆਪਣੀਆਂ ਭਾਵਨਾ ਨੇ, ਕਿਉਂਕਿ ਦਾਸ ਬਹੁਤ ਸਮੇਂ ਤੋਂ ਪੰਥ ਨਾਲ ਜੁੜਿਆ ਅਤੇ ਜਦੋਂ ਕੋਈ ਗੱਲਬਾਤ ਹੁੰਦੀ ਹੈ ਤਾਂ ਸੱਜ ਜਾਣਿਓ ਸਾਨੂੰ ਤਾਂ ਬਹੁਤ ਦੁੱਖ ਹੁੰਦਾ ਵੀ ਪੰਥ ਦੀ ਹਾਲਤ ਕੀ ਹੋ ਰਹੀ, ਪੰਥ ਜਾ ਕਿਹੜੇ ਪਾਸੇ ਨੂੰ ਰਿਹਾ, ਇਹਨੂੰ ਚਲਾਉਣ ਵਾਲਾ ਕੌਣ ਆ ਜਿਹੜਾ ਪੰਥ ਨੂੰ ਦੁਬਧਾ 'ਚ ਪਾਈ ਫਿਰਦਾ। ਗੁਰੂ ਕਿਰਪਾ ਕਰੇ, ਸਭ ਨੂੰ ਧੰਨਵਾਦ। ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ 20 ਤਰੀਕ ਨੂੰ ਰੱਖਣਾ ਦੀਵਾਨ ਰੰਭ ਨੇ। ਆਪ ਜੀ ਨੂੰ ਵੀ ਬੇਨਤੀ ਆ, ਆਪ ਤਿਲ ਫੁੱਲ ਭੇਟਾਵਾਂ ਜ਼ਰੂਰ ਇਸ ਬਿਲਡਿੰਗ ਦੇ ਵਿੱਚ ਜ਼ਰੂਰ ਪਾਉਣ ਦਾ ਯਤਨ ਕਰਿਓ, ਜੋ ਵੀ ਤੁਸੀਂ ਦਸਵੰਧ ਕੱਢ ਸਕਦੇ ਤੇ ਜ਼ਰੂਰ ਕੱਢਿਓ। ਆਪ ਜੀ ਨੂੰ ਸਭ ਨੂੰ ਬੇਨਤੀ ਹੈ, ਸੋ ਐਤਵਾਰ ਦਾ ਪ੍ਰੋਗਰਾਮ ਜ਼ਰੂਰ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਅੱਜ ਵੀ ਸ਼ਾਮ ਨੂੰ ਜਿਹੜਾ ਪ੍ਰੋਗਰਾਮ ਰੋਜ਼ ਚੱਲ ਰਹੇ ਨੇ 4 ਵਜੇ ਤੋਂ ਲੈ ਕੇ 9:30 ਤਕਰੀਬਨ 9 ਵਜੇ ਤੱਕ, ਜਿਸ ਵਿੱਚ ਭਾਈ ਹਰਜਿੰਦਰ ਸਿੰਘ, ਭਾਈ ਪਰਮਿੰਦਰ ਸਿੰਘ ਦਾ ਜਥਾ, ਕਥਾ ਆਵਾਜ਼ ਭਾਈ ਗੁਰਸ਼ਰਨ ਸਿੰਘ, ਢਾਡੀ ਜਥਾ ਰਾਮ ਸਿੰਘ ਅਤੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੂਰੀ ਰਾਗੀ ਜਥਾ ਦਰਬਾਰ ਸਾਹਿਬ 7:30 ਤੋਂ 8:30 ਵਜੇ ਕੀਰਤਨ ਕਰਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸਵਾਓ 2 ਮਿੰਟ ਸਮਾਂ ਵੱਧ ਲੈ ਲਿਆ, ਖਿਮਾ ਦਾ ਜਾ ਚੁੱਕਾ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ ਸਰਵਣ ਕਰੋ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਜੀ ਕਾ ਖਾਲਸਾ
2: ਵਾਹਿਗੁਰੂ
1: ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਇਲਾਹੀ ਬਾਣੀ ਦੇ ਮਨੋਹ ਕੀਰਤਨ ਸਰੂੰ ਕਰਾਏ ਨੇ। ਗੁਰੂ ਕਿਰਪਾ ਕਰੇ ਜਥੇ ਨੂੰ ਛੱਡਦੀਆਂ ਕਲਾ ਬਖਸ਼ਣ। ਅੱਜ ਸੰਗਤਾਂ ਅਸੁਨ ਪ੍ਰੇਮ ਮਾੜਾ ਕਿਉਂ ਮਿਲੀਏ ਹਰ ਜਾਏ, ਅਸੂ ਦੇ ਮਹੀਨੇ ਦੀ ਸੰਗਰਾਂਦ ਨੂੰ ਸਮਰਪਣ ਦਿਆਂ ਹਾਜ਼ਰੀਆਂ ਭਰ ਰਹੀਆਂ ਨੇ। ਸੋ ਗੁਰੂ ਕਿਰਪਾ ਕਰੇ ਇਹ ਮਹੀਨਾ ਸਭ ਦਾ ਸੁੱਖ ਆਨੰਦ ਦਾ ਬਤੀਤ ਹੋਵੇ। ਔਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਦਿਹਾੜਾ 15 ਤਰੀਕ ਨੂੰ ਅਸੀਂ ਮਨਾ ਚੁੱਕੇ ਹਾਂ ਔਰ ਇਹਦੀ ਗੱਲ ਅੱਜ ਬਾਰ ਬਾਰ ਸਟੇਜ ਤੋਂ ਹੋ ਰਹੀ ਹੈ। ਸੋ ਗੁਰੂ ਕਿਰਪਾ ਕਰੇ ਆਪਾਂ ਇਹਨਾਂ ਦਿਹਾੜਿਆਂ ਨੂੰ ਇੱਕ ਕਰ ਸਕੀਏ। ਇਹ ਸਾਡੀ ਅਰਦਾਸ ਬੇਨਤੀ ਹੈ ਕਿ ਜਿੱਥੇ ਮੁੱਢ ਤੋਂ ਇਹ ਕੰਮ ਚੱਲਣਾ, ਅਗਰ ਮੁੱਢ ਵਾਲਿਆਂ ਨੂੰ ਸਤਿਗੁਰ ਸਮਰਤ ਬਖਸ਼ਣ ਅਤੇ ਉਹ ਸਮਰਪਣ ਹੋਣ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਅਤੇ ਖਿਮਾ ਕਰਨਾ, ਫਿਰ ਇਹ ਗੱਲਾਂ ਹੋ ਹੀ ਨਹੀਂ ਸਕਦੀਆਂ। ਕਿਉਂਕਿ ਠੀਕ ਹੈ ਦੇਸ਼ ਬਣਾਉਣੇ ਨੇ ਅਤੇ ਦੇਸ਼ ਬਣਾਉਣ ਤੋਂ ਪਹਿਲਾਂ ਸਾਡੇ ਸਿਧਾਂਤਕ ਜਿਹੜੇ ਵਿਰਸੇ ਨੇ ਉਹਨਾਂ ਨੂੰ ਸਾਨੂੰ ਸਾਂਭਣ ਦੀ ਜ਼ਰੂਰਤ ਹੈ। ਕਿਉਂਕਿ ਅਗਰ ਬਣ ਵੀ ਜਾਵੇ ਦੇਸ਼ ਤਾਂ ਫਿਰ ਗੁਰੂਆਂ ਦੇ ਪਾਤਸ਼ਾਹਾਂ ਦੇ ਜਿਹੜੇ ਦਿਹਾੜੇ ਨੇ ਉਹ ਜੇ ਇਸੇ ਤਰ੍ਹਾਂ ਹੀ ਅਦਲ ਬਦਲ ਕੇ ਆਉਂਦੇ ਰਹੇ ਤਾਂ ਫਿਰ ਏਕਤਾ ਸਾਡੇ 'ਚ ਨਹੀਂ ਹੋ ਸਕਦੀ। ਇਹਨੂੰ ਆਪਾਂ ਸਵਾਰਨ ਦਾ ਯਤਨ ਕਰੀਏ। ਉੱਪਰ ਤੱਕ ਬੇਨਤੀ ਹੈ ਜਿੱਥੇ ਆਪਾਂ ਜੁੜੇ ਪਏ ਹਾਂ, ਬਸ ਉੱਥੋਂ ਚੰਗੀ ਕਿਰਨ ਆ ਜਾਏ, ਚੰਗੀ ਹਵਾ ਆ ਜਾਏ ਅਤੇ ਸਾਰਾ ਕੁਝ ਠੀਕ ਹੋ ਜਾਣਾ। ਉਹਨਾਂ ਨੂੰ ਸਤਿਗੁਰ ਆਪਣੇ ਮਿਹਰ ਭਰਿਆ ਹੱਥ ਰੱਖ ਕੇ ਇਹ ਉੱਦਮ ਬਖਸ਼ਣ, ਸਮਰਥ ਬਖਸ਼ਣ ਕਿ ਸਾਡਾ ਕੈਲੰਡਰ ਇੱਕ ਹੋ ਸਕੇ, ਅਸੀਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸੇਵਾਦਾਰ ਬਣ ਸਕੀਏ ਅਤੇ ਸੰਗਤਾਂ ਦੀ ਝੋਲੀ ਵਿੱਚ ਕੁਝ ਏਕਤਾ, ਇਤਫਾਕ ਅਤੇ ਪਿਆਰ ਦੀਆਂ ਦਾਤਾਂ ਅਸੀਂ ਪਾ ਸਕੀਏ। ਇਹ ਸਭ ਨੂੰ ਬੇਨਤੀ ਹੈ। ਆਓ ਸਰਮ ਕਰੀਏ ਹੁਣ ਭਾਈ ਸਾਹਿਬ ਜੀ ਪਾਸੋਂ ਕਥਾ 20 ਤਰੀਕ ਨੂੰ ਨੀਂਹ ਪੱਥਰ ਰੱਖਣਾ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਦਾ ਸਵੇਰ ਤੋਂ ਸ਼ੁਰੂ ਹੋਣੇ ਆ, 12:30 ਵਜੇ ਤੱਕ ਸਮਾਪਤੀ ਹੋ ਜਾਏਗੀ। 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਪ੍ਰੋਗਰਾਮ ਹੋ ਰਹੇ ਨੇ। ਭਾਈ ਲਖਵਿੰਦਰ ਸਿੰਘ ਹੁਣਾਂ ਦਾ ਜੱਥਾ ਅੱਜ ਫਿਰ 7:30 ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਕਰਨਗੇ, ਹਾਸਰੀਆਂ ਭਰਨੀਆਂ। ਸਰਮ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ

ਜੈ ਮਿਲ ਕੰਤ ਪਛਾਣਾ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ

जुगो जुग अटल, चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसा पातशाहियां दी जोत, साहिब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे अति सत्कार योग सन्मान योग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के मेरे तो पहला गुरु घर के रागी जथे पासों सतगुरु की अमृतमयी बाणी दे कीर्तन श्रवण कर रहे सी। तो आओ सात संगत, समा है लड़ीवार चल रही धन गुरु ग्रंथ साहब की पावन बाणी की विचार दा, विचारां नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, आपस विच फतेह दी सांझ पाईए जी। वाहिगुरु जी का खालसा, वाहिगुरु जी की फतेह। लड़ीवार विचार धन गुरु ग्रंथ साहिब महाराज जी दे मुबारक अंक 349 उत्ते चल रही है। तो आसा राग विच सिख धर्म दे बानी गुरु नानक साहब जी दा एक बचन मैं आप जी दे नाल सांझा कीता है, जिस बचन नूं जिहड़ा भी सिख नितनेम करदा है सुनदा है उस सोदर रहिरास दी बाणी दे विच हर रोज शामां नूं पढ़दा है। तो इत्थे ओही शब्द दर्ज है पर थोड़ा जा भेद है, थोड़ा जा फर्क है। तो महाराज ने इस शब्द की रहाओ वाली पंक्ति विच विचार अंकित किए ने, सो क्यों विसरै मेरी माए, साचा साहिब साचा नाए। महाराज कहिंदे ने हे मेरी मां, वो जिहड़ा अकाल पुरख सदा कायम रहण वाला है सदीव है, अरदास कर भी वह मैनू कदी भी भुले ना, उहदी जिहड़ी याद है मेरी सुरत विच्चों कदी भी विसरे ना। तो बाबा गुरु नानक साहब कहिंदे ने सो क्यों विसरै मेरी माए, साचा साहिब साचा नाए। जिहदा नाम ना, जिहदी होंद सदीव है, उस अकाल पुरख वाहिगुरु की भै भावनी, उहदी होंद उहदी हस्ती का एहसास मेरी सुरत विच्चों कदी भी भुले ना, ये अरदास हे मेरी मां मेरे लिए कर। धन गुरु अर्जन साहब महाराज का एक बचन है। आम तौर पर यह शब्द जिहड़ा साध संगत जदों साढ़े घर विच किसी धी पुत्र बच्चे का जन्म हुंदा है ना, ते रागी सिंघां दे कोलों कई बार सिफारिश करके भी पढ़ाया जाता, उत्थे गुरु अर्जन साहब महाराज कहिंदे ने पूता माता की आसीस, हे पुत्र तेनू मां की आसीस है, निमख न बिसरो तुमको हर हर सदा भजो जगदीश। निमख मात्र समय लई भी, निमख का अर्थ हुंदा है अख चमकण जिन्ने समय लई भी, तेनू कदी रब ना भुले, यह मेरी असीस है। दुनिया की मां अपने बच्चे नूं असीस दिंदी है भी तू कारोबारां विच तरक्कियां कर,
तेरी उम्र वधेरे होवे, तू खावे पीवे मौजां माणे, पर गुरु मां ऐसी असीस दिंदी है भी तेनू निमख मात्र समय लई भी कदी रब भुले ना। सवेरे हुक्मनामा साहब दी विचार करदिआं वी मैं अर्ज कीती सी, क्योंकि सतगुर दा बोल सी, बहती जात कदे दृष्ट ना तारत, मिथिया मोह बंधै नित पारच, माधवे भज दिन नित रैणी। आख्या उस माया दे पति रब नू दिन ते रात हर वेले चेते रखना चाहिए, उनू कदी भी नहीं भुलाउणा चाहिए। महाराज ने सास ग्रास की भी गल की, जिन्ना सास ग्रास ना विसरै हर नामा मन मंत, धन सिसेई नानका पूर्ण सोई संत। बाबा जी कहिंदे ने उठत बैठत सोवत त्याइयै, मार्ग चलत हरे हर गाइयै। तो रब नू याद करन दा कोई विशेष समा नहीं है, आखिर किसी भी वेले उनू चेते कीता जा सकता है। कोई विशेष महीना भी नहीं है, कोई महीना नहीं है। तो यह गल गौर नाल सुनियो समझियो कि जेडे असी बारी महीने भी मनी बैठे हाँ ना, असू दा कत्ते दा जा चेत तो गल जो आप प्रारंभ करते हैं, गुरु ग्रंथ साहब की बाणी ने बारी महीने की गल की नहीं है। वो जस्ट एक एग्जाम्पल है। गुरु ग्रंथ साहब की बाणी ने जिन्ने महीनों की गल की है, वह सारिया रुत्तां ते महीनों का संबंध बंदे दे अंदर नाल है, मनुखी सुभा नाल है। जिवें बाबा जी कहते ने जे ही रुत काया सुख तेहा। हुण इस पंक्ति नूं समझो, थोड़ा जिहा गल स्पष्ट होवेगी। हुण बाहर जे तुसीं गौर करो तो ठंड का थोड़ा थोड़ा असर साढ़े शरीर उत्ते पैंदा है। बाहर ठंड हुई तो साड़ी चमड़ी उत्ते उस चीज़ का अहसास होण लग पिया। गर्मी होवेगी तो शरीर नूं सुख भी किहड़ा मिलेगा, गर्मी वाला मिलेगा, उहदे लई आपां उदां दे प्रबंध करांगे। तो बाबा जी कहिंदे ने जिद्दां दा बंदे दा सुभा है, उहदे सुभा दा असर ही बाहर पैंदा है। तो सुभा असू भी हो सकदा, सुभा भादों वाला भी हो सकदा, सुभा जिहड़ा है उह सौण वाला भी हो सकदा, सुभा चेत वाला भी हो सकदा, सुभा वसाख वाला भी, जेठ वाला भी, हाड़ वाला भी। हुण भावें महीना असू दा है, जिदे बारे महाराज ने आख्या असू दी रुत बड़ी मिठी रुत हुंदी है, पर तुसी गौर करियो बेशक बाहर दी रुत बड़ी मिठी है, पर जिहड़े अंदरों कलपे पए ने, जिहड़े अंदरों तड़फे पए ने, उहनां दे अंदर ते असाड़ ही चल रिहा है ना। असाड़ तपंदा तिस लगा है, हर ना ना जिन्ना पास, जिन्हां कोल गुरु दी विचार नहीं उहनां दे अंदर ते असाड़ ही है, उहनां दा थोड़ा असू आया। जिहड़े अपने गुरु दे चरणां विच चित ला लैंदे ने उहनां दा इह सौण वी है। जिन्हां ने गोविंद नूं आराध लिया, रब नूं चेते कर लिया, उन्हां दा चेत है। तो इह जिन्ना संबंध है, वेखो जदों युगां दी आपां गल करदे, चार युग मन्ने गए ने ना जी, सतयुग, त्रेता, दुआपर ते कलयुग। हुण की बाहरी तौर ते कोई तब्दीली आउंदी है? बाहर दे मौसम इदां ही चलदे रहे ने, इह कुदरत दा इक सर्कल है। वैसे बारह माह के हिसाब न जो असी महीना संगरांद मनाने ना, तो मैं कई बार हैरान हूं पूरी दुनिया के आस्ट्रेलिया का जोड़ा मौसम है वह सारे संसार न उल्ट हों, जो इतने पूरी ठंड है उदों उत्थे पूरी गर्मी है। इस तरीके जदों इतने गर्मी है उदों उत्थे ठंड आ। तो जे असी महीने इस तरीके मनाने भी आ महीना ठंड का है, आ महीना असू का है, आ कत्ते का, उत्थे तो सानू बदलना पैना है। हुण तुसी आखो जी दसंबर दे विच बहुत ठंड हुंदी है, आस्ट्रेलिया फोन ला लो, कहणगे नहीं इत्थे तो बहुत गर्मी हुंदी है। जिहड़ा सृष्टि का चक्कर है ना, जिहड़ा संसार का चक्कर है, हाँ
ਇਹ ਹੋ ਸਕਦਾ ਹੈ ਵੀ ਇੱਕ ਬੰਦਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ, ਗਰੀਬੀ ਵਿੱਚ ਹੋਵੇ, ਅਮੀਰੀ ਵਿੱਚ ਹੋਵੇ, ਉਹਦਾ ਅੰਦਰ ਸ਼ਾਂਤ ਹੋਵੇ, ਚਾਹੇ ਕਿੱਥੇ ਵੀ ਬੈਠਾ ਹੋਵੇ, ਅੰਦਰ ਦੀ ਰੁੱਤ ਵਿੱਚ ਫਰਕ ਹੋ ਸਕਦਾ। ਪਰ ਜਿਹੜੀ ਬਾਹਰ ਦੀ ਰੁੱਤ ਹੈ ਉਹ ਅੱਜ ਜਦੋਂ ਕੈਨੇਡਾ ਵਿੱਚ ਹੀ ਕਿੰਨੇ ਮੌਸਮ ਨੇ, ਇੱਥੇ ਤੁਸੀਂ ਵੇਖ ਲਓ ਕਿਤੇ ਸਨੋਅ ਜ਼ਿਆਦਾ ਪੈ ਰਹੀ ਹੈ, ਕਿਤੇ ਘੱਟ ਪੈ ਰਹੀ ਹੈ, ਕਿਤੇ ਪੂਰੀ ਬਰਫ਼ ਹੈ, ਕਿਤੇ। ਹੁਣ ਬਾਬੇ ਨੇ ਜਿੰਨੀ 12 ਮਾਹ ਦੀ ਗੱਲ ਕੀਤੀ ਹੈ ਨਾ ਸਾਧ ਸੰਗਤ, ਇਹ ਸਾਡੇ ਅੰਦਰ ਦੀ ਹੈ, ਬਾਹਰ ਦੀ ਨਹੀਂ ਹੈਗੀ। ਅਸੀਂ ਜਦੋਂ ਵੀ ਮਹੀਨੇ ਦੀ ਪ੍ਰਮਤਾ ਹੁੰਦੀ ਹੈ, ਕਿਉਂਕਿ ਅਸੀਂ ਬਚਪਨ ਤੋਂ ਇਹ ਗੱਲਾਂ ਸਿੱਖੀਆਂ ਵੀ ਸਾਡੀ ਮਾਂ ਨੇ ਕਿਹਾ ਵੀ ਪੁੱਤ ਵਰੇ ਵਰੇ ਦਾ ਦਿਨ ਹੈ, ਜਾਓ ਗੁਰਦੁਆਰੇ ਮੱਥਾ ਟੇਕ ਕੇ ਆਓ, ਤੁਹਾਡਾ ਮਹੀਨਾ ਚੰਗਾ ਲੱਗੇ। ਮਹੀਨਾ ਚੰਗਾ ਇੱਦਾਂ ਨਹੀਂ ਲੰਘਣਾ, ਇਹ ਝੂਠ ਸਾਨੂੰ ਬੜਾ ਬੋਲਿਆ ਗਿਆ, ਅਸੀਂ ਇਸ ਝੂਠ ਨੂੰ ਸੁਣਨ ਦੇ ਆਦੀ ਹੋ ਗਏ ਹਾਂ। ਮੈਂ ਵੀ ਕਹਿ ਸਕਦਾ ਇਹ ਗੱਲ ਵੀ ਆਓ ਸਾਧ ਸੰਗਤ, ਅੱਜ ਤੁਸੀਂ ਅੱਸੂ ਦੇ ਮਹੀਨੇ 'ਚ ਮੱਥਾ ਟੇਕ ਚੱਲੇ ਹੋ, ਬਾਕੀ ਤੁਹਾਡਾ ਮਹੀਨਾ ਸਾਰਾ ਚੰਗਾ ਲੱਗੇਗਾ। ਨਹੀਂ, ਇੱਦਾਂ ਨਹੀਂ ਹੁੰਦਾ। ਹਾਂ ਠੀਕ ਹੈ, ਜਿਵੇਂ ਕਿਸੇ ਬੰਦੇ ਨੇ ਨੀਂਹ ਧਰੀ ਹੋਵੇ ਅਤੇ ਨੀਂਹ ਮਜ਼ਬੂਤ ਜੇ ਰੱਖੀ ਜਾਵੇ ਤਾਂ ਉੱਪਰ ਵੀ ਕੰਮ ਧਿਆਨ ਨਾਲ ਹੀ ਕਰਨਾ ਪੈਂਦਾ ਵੀ ਤੁਸੀਂ ਸ਼ੁਰੂਆਤ ਕਰ ਲਈ, ਗੁਰਦੁਆਰੇ ਆ ਗਏ, ਗੁਰੂ ਦੇ ਉਪਦੇਸ਼ ਨੂੰ ਸੁਣ ਲਿਆ। ਹੁਣ ਮਹੀਨਾ ਪਤਾ ਕਿੱਦਾਂ ਚੰਗਾ ਲੱਗਣਾ, ਜਦੋਂ ਗੁਰੂ ਦਾ ਉਪਦੇਸ਼ ਜੀਵਨ ਦਾ ਆਸਰਾ ਬਣੇਗਾ ਮਹੀਨਾ ਚੰਗਾ ਲੰਘ ਜਾਵੇਗਾ। ਨਹੀਂ ਤਾਂ ਜਿਹੜੇ ਪਿਛਲੇ ਸਾਲ ਰੋ ਰਹੇ ਸੀ ਉਹ ਇਸ ਮਹੀਨੇ ਵੀ ਰੋ ਰਹੇ ਨੇ, ਆਹ ਵੀ ਲੰਘ ਜਾਣਾ, ਹੁਣ ਅੰਗਰੇਜ਼ੀ ਵੀ ਲੰਘ ਚੱਲਿਆ, 2026 ਵੀ ਗੁਜ਼ਰ ਚੱਲਿਆ, 27 ਆ ਜਾਣਾ, ਜ਼ਿੰਦਗੀ ਦਾ ਸਾਲ ਇੱਕ ਹੋਰ ਘੱਟ ਗਿਆ। ਜਿੰਨਾ ਚਿਰ ਮਨੁੱਖ ਆਪਣੇ ਸੁਭਾਅ ਨੂੰ ਨਹੀਂ ਨਾ ਬਦਲਦਾ ਜੀ, ਜਿੰਨਾ ਚਿਰ ਸੁਭਾਅ ਵਿੱਚ ਸ਼ੀਤਲਤਾ ਨਹੀਂ ਆਉਂਦੀ, ਸੁਭਾਅ ਵਿੱਚ ਠੰਡਕ ਨਹੀਂ ਆਉਂਦੀ, ਉਹਨਾਂ ਚਿਰ ਤੱਕ ਕੋਈ ਮਹੀਨਾ ਬਦਲਦਾ ਨਹੀਂ ਹੈ। ਤੇ ਮੈਂ ਤੇ ਅਕਸਰ ਕਹਿੰਦਾ ਹੁੰਦਾ ਵੀ ਜਦੋਂ ਠੰਡ ਦੀ ਰੁੱਤ ਆ ਜਾਂਦੀ ਆ, ਕਿੰਨੇ ਘਰਾਂ ਦੇ ਜੀ ਠੰਡੇ ਹੋ ਜਾਂਦੇ ਨੇ ਵੀ ਹੁਣ ਵੀ ਬੜੀ ਸ਼ਾਂਤੀ ਰਹਿੰਦੀ। ਜਦੋਂ ਦੀ ਠੰਡ ਦੀ ਰੁੱਤ ਆਈ ਹੈ ਨਾ, ਮੁੰਡੇ ਦਾ ਪਾਪਾ ਉਹਦੇ ਕ੍ਰੋਧ ਹੀ ਛੱਡ ਗਿਆ। ਹੁੰਦਾ ਕਦੀ ਏਦਾਂ? ਕਦੀ ਨਹੀਂ ਹੁੰਦਾ। ਤੇ ਜਿਹਨਾਂ ਨੂੰ ਕ੍ਰੋਧ ਨਹੀਂ ਆਉਂਦਾ, ਭਾਵੇਂ ਬਾਹਰ ਗਰਮੀ ਪੈਂਦੀ ਹੋਵੇ, ਉਹਨਾਂ ਨੂੰ ਨਹੀਂ ਆਉਣਾ, ਉਹਨਾਂ ਦੇ ਅੰਦਰ ਸ਼ੀਤਲਤਾ ਹੈ, ਅੰਦਰ ਠੰਡਕ ਹੈ। ਤੋ ਸਤਿਗੁਰੂ ਬਾਣੀ ਵਿੱਚ ਸਾਨੂੰ ਵਾਰ ਵਾਰ ਸਮਝਾਉਂਦੇ ਨੇ, ਆਖਿਆ ਅੱਸੂ ਦਾ ਮਹੀਨਾ ਉਹਨਾਂ ਲਈ ਜਿਨ੍ਹਾਂ ਦੇ ਅੰਦਰ ਰੱਬ ਦਾ ਪ੍ਰੇਮ ਹੁਲਾਰੇ ਮਾਰਨ ਲੱਗ ਪਿਆ, ਅੱਸੁਨ ਪ੍ਰੇਮ ਉਮਾਹੜਾ, ਜਿਨ੍ਹਾਂ ਦੇ ਅੰਦਰ ਇਹ ਤਲਬ ਜਾਗ ਗਈ ਵੀ ਕਿਉਂ ਮਿਲੀਏ ਹਰ ਜਾਏ, ਮੈਂ ਆਪਣੇ ਰੱਬ ਨੂੰ ਕਿਵੇਂ ਮਿਲਾਂ, ਜਿਹਦੇ ਅੰਦਰ ਇਹ ਉਛਾਲਾ ਵੱਜ ਗਿਆ ਨਾ, ਉਹਦਾ ਅੱਸੂ ਦਾ ਮਹੀਨਾ ਆ ਗਿਆ। ਤੇ ਜਿਹਦੇ ਅੰਦਰ ਕੇਵਲ ਪਦਾਰਥਾਂ ਦੇ ਉਛਾਲੇ ਹੀ ਵੱਜ ਰਹੇ ਨੇ ਵੀ ਬਾਬਾ ਜੀ ਪਿਛਲੇ ਮਹੀਨੇ ਕਾਰੋਬਾਰ ਘੱਟ ਰਿਹਾ, ਐਰਕੀ ਚੰਗਾ ਰਹਿ ਜਾਵੇ, ਜਿਹਦੇ ਅੰਦਰ ਮਾਇਆ ਦੇ ਉਛਾਲੇ ਹੀ ਵੱਜਦੇ ਨੇ, ਉਹਦੇ ਲਈ ਅੱਸੂ ਦਾ ਮਹੀਨਾ ਕੋਈ ਅੱਸੂ ਨਹੀਂ ਹੈ, ਉਹ ਤੇ ਅਸਾੜ ਹੀ ਹੈ, ਉਹ ਤੇ ਭਾਦੋਂ ਭਰਮ ਭੁਲਾਣੀਆਂ, ਉਹ ਤੇ ਭਰਮ ਵਿੱਚ ਹੀ ਹੈ। ਤੋ ਇੱਕ ਗੱਲ ਆਪਣੀ ਸੁਰਤ ਵਿੱਚ, ਜਿੰਨੀ ਕੁ ਤੁਸੀਂ ਸੰਗਤ ਬੈਠੀ ਹੋ, ਘਰਾਂ ਵਿੱਚ ਬੈਠੇ ਸੁਣ ਰਹੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੇਸ਼ੱਕ 12 ਮਹੀਨਿਆਂ ਦਾ ਜ਼ਿਕਰ ਹੈ, ਕੋਈ ਦੋਰਾ ਨਹੀਂ, ਪਰ ਇਹ 12 ਮਹੀਨੇ ਸਾਡੇ ਅੰਦਰ ਵਰਤਦੇ ਨੇ, ਇਹ ਅੰਦਰ ਦੀ ਖੇਡ ਹੈ, ਬਾਹਰ ਦੀ ਨਹੀਂ ਹੈਗੀ। ਹੁਣ 2 12 ਮਾਹ ਗੁਰੂ ਗ੍ਰੰਥ ਸਾਹਿਬ ਚਾਹੁੰਦੇ ਨੇ, ਦੂਜੇ ਦਾ ਤੇ ਜ਼ਿਕਰ ਵੀ ਨਹੀਂ ਹੁੰਦਾ, ਦੂਜਾ 12 ਮਾਹ ਗੁਰੂ ਨਾਨਕ ਸਾਹਿਬ ਦਾ ਹੈ ਤੇ ਉਹਦਾ ਬੋਲ ਪ੍ਰਾਰੰਭ ਹੁੰਦਾ ਅੱਸੁਨ ਆਓ ਪਿਰਾ, ਆਖਿਆ ਅੱਸੂ ਦੇ ਮਹੀਨੇ ਦੀ ਮਿੱਠੀ ਰੁੱਤ ਵਿੱਚ। ਜਿਵੇਂ ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਵੀ ਆ, ਆਖਿਆ ਮੈਂ ਆਪਣੇ ਰੱਬ ਨੂੰ ਕਹਿੰਦਾ ਆ, ਅੱਸੁਨ ਆਓ ਪਿਰਾ, ਸਾ ਤਨ ਝੂਰ ਮੋਈ, ਤੇਰੇ ਤੋਂ ਬਿਨਾਂ ਮੈਂ ਝੂਰ ਝੂਰ ਕੇ ਮਰ ਰਹੀ ਹਾਂ। ਮਹੀਨਾ ਕਿਹੜਾ ਹੈ? ਅੱਸੂ ਦਾ ਹੈ, ਮਿੱਠੀ ਰੁੱਤ ਦਾ ਮਹੀਨਾ ਹੈ। ਅੱਸੁਨ ਆਓ ਪਿਰਾ, ਸਾ ਤਨ ਝੂਰ ਮੋਈ, ਤਾਂ ਮਿਲੀਏ ਪ੍ਰਭ ਮੇਲੇ, ਦੂਜੇ ਭਾਏ ਖੋਈ। ਆਖਿਆ ਮੈਂ ਤੈਨੂੰ ਛੱਡ ਕੇ ਤੇ ਦੂਜੇ ਪਾਸੇ ਲੱਗੀ ਹੋਈ ਸੀ, ਤੇਰੇ ਨਾਲ ਮਿਲਾਪ ਮੇਰਾ ਕਾਹਦਾ ਹੋਣਾ, ਮੈਂ ਤੇ ਪਦਾਰਥਾਂ ਵਿੱਚ ਫਸੀ ਹੋਈ ਸੀ, ਮਾਇਆ ਦੇ ਮੋਹ ਵਿੱਚ ਫਸੀ ਹੋਈ ਸੀ, ਤੇਰੇ ਨਾਲ ਮਿਲਾਪ ਕਿਵੇਂ ਹੋਣਾ। ਝੂਠ ਵਿਗੁੱਤੀ ਤਾਂ ਫਿਰ ਮੁੱਤੀ, ਕੁੱਕਾਂ ਕਾਹ ਸੇ ਫੁੱਲੇ, ਕੁੱਕਾਂ ਕਾਹ ਸੇ ਫੁੱਲੇ। ਬਾਬਾ ਜੀ ਨੇ ਆਖਿਆ ਜਦੋਂ ਦੁਨੀਆਂ ਦੇ ਝੂਠੇ ਮੂੰਹ ਵਿੱਚ ਫਸ ਕੇ ਮੈਂ ਤੇਰੇ ਤੋਂ ਵਿਛੜੀ ਹੋਈ ਸੀ ਨਾ, ਤੇ ਸਫੈਦ ਬੂਰ ਵਾਂਗ ਮੇਰੇ ਵਾਲ ਚਿੱਟੇ ਹੋ ਗਏ, ਕੁੱਕਾਂ ਕਾਹ ਸੇ ਫੁੱਲੇ। ਤੋ ਇਹ ਜਿਹੜਾ 12 ਮਾਹ ਤੁਖਾਰੀ ਰਾਗ ਵਿੱਚ ਹੈ ਉਹਦੇ ਬੋਲ ਨੇ। ਤੋ ਮਹਾਰਾਜ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ, ਜਿਹੜਾ ਵਾਕ ਤੁਸੀਂ ਹਰ ਰੋਜ਼ ਰਹਿ ਰਾਸ ਦੇ ਵਿੱਚ ਪੜ੍ਹਦੇ ਹੋ, ਆਖਿਆ ਸੋ ਕਿਉਂ ਵਿਸਰੈ ਮੇਰੀ ਮਾਏ, ਹੇ ਮੇਰੀ ਮਾਂ ਅਰਦਾਸ ਕਰ ਵੀ ਮੈਨੂੰ ਰੱਬ ਨਾ ਭੁੱਲੇ, ਮੈਨੂੰ ਰੱਬ ਨਾ ਵਿਸਰੇ।
ਤੇ ਰੱਬ ਨੂੰ ਧਿਆਉਣਾ ਕਿਵੇਂ? ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਆਖਿਆ ਉੱਠਦਿਆਂ ਬਹਿੰਦਿਆਂ ਸੌਂਦਿਆਂ ਹਰ ਵੇਲੇ ਰੱਬ ਨੂੰ ਚੇਤੇ ਕਰਨਾ ਹੈ। ਅੱਸੂ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਥੋੜਾ ਕਰਨਾ, ਇਦਾਂ ਦੇ ਬਾਣੀ ਚ ਕਿਤੇ ਵੀ ਨਹੀਂ ਲਿਖਿਆ, ਕਦੀ ਨਹੀਂ। ਗੁਰਦੇਵ ਨੇ ਬਖਸ਼ਿਸ਼ ਕੀਤੀ, ਸਾਚਾ ਸਾਹਿਬ ਸਾਚਾ ਨਾਏ। ਹੁਣ ਅਗਲਾ ਬਚਨ ਸੁਣੋ, ਆਖਾਂ ਜੀਵਾਂ ਵਿਸਰੈ ਮਰ ਜਾਊ। ਆਖਿਆ ਤੈਨੂੰ ਆਖਦਾ, ਤੇਰੀ ਸਿਵਸਲਾ ਕਰਦਾ ਤੇ ਮੈਂ ਅੰਦਰੋਂ ਜੀਣਾ, ਤੇ ਜੇ ਤੇਰੇ ਗੁਣਾਂ ਨੂੰ ਵਿਸਾਰਿਆ ਹੋਇਆ ਤੇ ਮੈਂ ਮਰਿਆ ਹੋਇਆ। ਬਾਣੀ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਦਾ। ਉਹ ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਬਾਕੀ ਤੇ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ, ਤੁਰਦੀਆਂ ਫਿਰਦੀਆਂ। ਜਿਹਦੇ ਜੀਵਨ ਵਿੱਚ ਗੁਰੂ ਦੇ ਗੁਣ ਹੈਗੇ ਨੇ ਨਾ, ਉਹ ਵਰਚਿਊ ਹੈਗੇ ਨੇ, ਉਹ ਸੱਚੀ ਜਿਉਂਦਿਆਂ ਚ ਨੇ। ਤੇ ਜਿਨ੍ਹਾਂ ਨੇ ਗੁਰੂ ਦੇ ਰੱਬ ਦੇ ਭੈ ਨੂੰ ਵਿਸਾਰਿਆ ਹੋਇਆ ਹੈ, ਉਹ ਤੁਰਦੀਆਂ ਫਿਰਦੀਆਂ ਲਾਸ਼ਾਂ ਤੋਂ ਸਵਾਈ ਹੋਰ ਕੁਝ ਨਹੀਂ ਹੈਗੇ। ਸਾਡੀ ਜਿਉਣ ਦੀ ਨਿਸ਼ਾਨੀ ਕੀ ਹੁੰਦੀ ਹੈ? ਆਪਾਂ ਕਹਿੰਦੇ ਜੀ ਅਸੀਂ ਜਿਉਂਦੇ ਹਾਂ, ਭੈਣ ਖੰਨ ਨੂੰ ਬੜਾ ਚੰਗਾ ਏ। ਬਾਬਾ ਜੀ ਨੇ ਕਿਹਾ ਨਹੀਂ, ਇੱਦਾਂ ਨਹੀਂ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜਿਉਂਦਾ ਹੈ ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਵੱਸਦੇ ਨੇ। ਨਾਨਕ ਅਵਰ ਨਾ ਜੀਵੈ ਕੋਏ। ਆਖਿਆ ਰੱਬ ਨੂੰ ਵਿਸਾਰ ਕੇ ਇੱਥੇ ਬਾਕੀ ਸਾਰੇ ਮਰੇ ਹੋਏ ਨੇ, ਤੁਰਦੀਆਂ ਫਿਰਦੀਆਂ ਲਾਛਾਂ ਹੀ ਨੇ। ਤੋ ਕਬੀਰ ਨੇ ਤੇ ਗੱਲ ਹੋਰ ਬੜੀ ਸਿਖਰ ਵਾਲੀ ਕੀਤੀ। ਮੈਂ ਇੱਕ ਦਿਨ ਸ਼ਾਮ ਦੇ ਦੀਵਾਨਾਂ ਵਿੱਚ ਕਬੀਰ ਸਾਹਿਬ ਦੇ ਸਲੋਕਾਂ ਦੀ ਵਿਚਾਰ ਕੀਤੀਆਂ ਗੱਲ ਕਹੀ ਸੀ। ਤੁਸੀਂ ਬਹੁਤ ਸੋਹਣਾ ਘਰ ਬਣਾਇਆ ਹੋਵੇ, ਕੋਈ ਦੋ ਚਾਰ ਮੰਜ਼ਲੀ, ਬੜਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਬੜਾ ਹੀ ਸੋਹਣਾ ਹੋਵੇ, ਆਲੇ ਦੁਆਲੇ ਘਾਹ, ਮਹਿੰਗੀ ਤੋਂ ਮਹਿੰਗੀ ਲੱਕੜ, ਮਹਿੰਗੀ ਤੋਂ ਮਹਿੰਗਾ ਇੰਟੀਰੀਅਰ ਐਕਸਟੀਰੀਅਰ, ਪੂਰਾ ਐਨ ਸੋਹਣਾ ਡਿਜ਼ਾਇਨ ਕੀਤਾ ਹੋਵੇ, ਤੇ ਬੰਦੇ ਨੂੰ ਚਾਅ ਹੁੰਦਾ, ਨਵੀਂ ਚੀਜ਼ ਦਾ 5-10 ਦਿਨ ਚਾਅ ਰਹਿੰਦਾ ਹੀ ਹੈ, ਨੋਰਮਲ ਜੀ ਗੱਲ ਹੈ। ਤੇ ਕੋਈ ਤੁਹਾਡੇ ਘਰੇ ਆਵੇ ਤੇ ਉਹ ਤੁਹਾਡੇ ਘਰ ਦੀ ਤਾਰੀਫ ਕਰੇ, ਤਾਰੀਫ ਪਤਾ ਕਿੱਦਾਂ ਕਰੇ? ਤਾਰੀਫ ਏਦਾਂ ਕਰੇ ਕਿ ਕਵੇ ਭਾਈ ਸਾਹਿਬ ਜੀ ਤੁਹਾਡਾ ਘਰ ਬਹੁਤ ਸੋਹਣਾ, ਏਦਾਂ ਜਿਵੇਂ ਕੈਨੇਡਾ ਦੀਆਂ ਮੜੀਆਂ ਹੋਣ, ਸਮਝ ਗਏ? ਘਰ ਏਦਾਂ ਸੋਹਣਾ ਹੈ, ਤੁਲਨਾ ਕਿਹਦੇ ਨਾਲ ਕੀਤੀ? ਮੜੀਆਂ ਦੇ ਨਾਲ, ਫਿਊਨਰੋਮ ਦੇ ਨਾਲ। ਆਖਿਆ ਜੀ ਏਦਾਂ ਤੁਹਾਡਾ ਘਰ ਸੋਹਣਾ ਜਿੱਦਾਂ ਕੈਨੇਡਾ ਦੀਆਂ ਮੜੀਆਂ ਹੋਣ। ਬੰਦਾ ਕੀ ਖਵੇਗਾ? ਗਲ ਪਵੇਗਾ ਉਹਦੇ, ਲੜੇਗਾ ਉਹਦੇ ਨਾਲ? ਉਹ ਆਖੇਗਾ ਕਮਾਲ ਦੀ ਗੱਲ ਹੈ ਯਾਰ, ਤੂੰ ਤਾਰੀਫ ਕਰਨੀ ਹੈ, ਕਮ ਸੇ ਕਮ ਕੰਪੈਰੀਜ਼ਨ ਤੇ ਚੰਗੀ ਚੀਜ਼ ਨਾ ਕਰ ਲਾ। ਹੁਣ ਫਿਰ ਅਗਲਾ ਬੰਦਾ ਉਹਨੂੰ ਕਹਿੰਦਾ, ਵੇਖ ਤੇਰਾ ਘਰ ਸੋਹਣਾ ਤੇ ਮੈਂ ਤੇ ਕੈਨੇਡਾ ਦੀਆਂ ਮੜੀਆਂ ਵੇਖੀਆਂ ਨੇ, ਬਹੁਤ ਸੋਹਣੀਆਂ ਨੇ, ਫੁੱਲ ਬੂਟੇ ਲੱਗੇ ਹੋਏ ਨੇ, ਇੱਦਾਂ ਸ਼ਾਨਦਾਰ, ਉੱਥੇ ਵੀ ਇੰਟੀਰੀਅਰ ਹੈ, ਬਹਿਣ ਨੂੰ ਚੰਗਾ ਹੈ, ਆਫਿਸ ਬਣੇ ਹੋਏ ਨੇ, ਗੋਰੇ ਗੋਰੀਆਂ ਭੱਜੇ ਫਿਰਦੇ ਨੇ ਉੱਥੇ। ਤਾਂ ਬੰਦੇ ਦਾ ਅਗਲਾ ਜਵਾਬ ਹੋਵੇਗਾ, ਵੇਖ ਜਦੋਂ ਤੁਲਨਾ ਕਰੀਦੀ ਹੈ ਨਾ ਤੇ ਜਿਉਂਦਿਆਂ ਨਾਲ ਕਰੀਦੀ ਹੈ। ਮੜੀਆਂ ਵਿੱਚ ਕੂਕਾਂ ਪੈਂਦੀਆਂ ਨੇ, ਮੌਤ ਹੈ ਉੱਥੇ, ਲੋਕ ਵਿਲਕਦੇ ਤੇ ਕਰਲਾਉਂਦੇ ਨੇ, ਮੜੀਆਂ ਵਿੱਚ ਲੋਕ ਹੱਸਦੇ ਨਹੀਂ, ਮੜੀਆਂ ਵਿੱਚ ਵਿਛੋੜਾ ਹੀ ਵਿਛੋੜਾ ਹੈ, ਮੜੀਆਂ ਵਿੱਚ ਦੁੱਖ ਹੀ ਦੁੱਖ ਹੈ, ਇਸ ਕਰਕੇ ਮੇਰੇ ਘਰ ਦੀ ਤੁਲਨਾ ਤੂੰ ਮੜੀਆਂ ਨਾਲ ਨਾ ਕਰ, ਭਾਵੇਂ ਮੜੀਆਂ ਜਿੰਨੀਆਂ ਮਰਜ਼ੀ ਸੋਹਣੀਆਂ ਹੋਣ। ਤਾਂ ਬਾਬਾ ਕਬੀਰ ਸਾਹਿਬ ਨੇ ਪਤਾ ਕੀ ਆਖਿਆ? ਆਖਿਆ ਜਿਨ੍ਹਾਂ ਘਰਾਂ ਵਿੱਚ ਰੱਬ ਦੀ ਯਾਦ ਨਹੀਂ ਨਾ ਹੈਗੀ, ਉਹ ਘਰ ਮੜੀਆਂ ਤੋਂ ਬਿਨਾਂ ਹੋਰ ਕੱਖ ਨਹੀਂ ਜਾਂਦੇ, ਕਿਉਂਕਿ ਉਹਨਾਂ ਉਹ ਘਰ ਵੇਖਣ ਨੂੰ ਭਾਵੇਂ ਬਹੁਤ ਸੋਹਣੇ ਲੱਗਦੇ ਹੋਣ, ਪਰ ਏਦਾਂ ਨੇ, ਹੁਣ ਮੜੀਆਂ ਵੇਖਣ ਨੂੰ ਸੋਹਣੀਆਂ ਲੱਗਦੀਆਂ ਪਰ 24 ਘੰਟੇ ਉੱਥੇ ਕੀ ਪਿਆ ਰਹਿੰਦਾ? ਚੀਕ ਝਿਆੜਾ, ਰੋਣਾ ਧੋਣਾ। ਜਿਹੜੇ ਘਰਾਂ ਵਿੱਚ ਗੁਰੂ ਦੀ ਗੱਲ ਨਹੀਂ ਹੁੰਦੀ, ਜਿੱਥੇ ਗੁਰੂ ਦੇ ਨਾਂ ਦਾ ਸ਼ੁਕਰਾਨਾ ਨਹੀਂ ਹੈ, ਜਿੱਥੇ ਰੱਬ ਨੂੰ ਚੇਤੇ ਨਹੀਂ ਕੀਤਾ ਜਾ ਸਕਦਾ, ਉਹ ਘਰ ਭਾਵੇਂ ਜਿੰਨਾ ਮਰਜ਼ੀ ਸੋਹਣਾ ਹੋਵੇ, ਬਾਬਾ ਜੀ ਕਹਿੰਦੇ ਨੇ ਉਹ ਮੜੀਆਂ ਵਰਗਾ ਹੈ। ਅਗਲੀ ਗੱਲ, ਮੜੀਆਂ ਬਾਰੇ ਇੱਕ ਥਿਊਰੀ ਹੈ ਵੀ ਇੱਥੇ ਭੂਤ ਰਹਿੰਦੇ ਨੇ। ਬਾਬਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਨੂੰ ਸਾਧ ਨੂੰ ਚੇਤੇ ਨਹੀਂ ਕੀਤਾ, ਐਸੇ ਘਰਾਂ ਦੇ ਵਿੱਚ ਵਸਣ ਵਾਲੇ ਲੋਕ ਮਨੁੱਖ ਨਹੀਂ ਹੁੰਦੇ, ਬਲਕਿ ਮਰੇ ਹੋਏ ਭੂਤ ਹੁੰਦੇ ਨੇ। ਪੜੋ ਬਾਬਾ ਜੀ ਦਾ ਬਚਨ, ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜੇ ਘਰ ਸਾਧ ਨਾ ਸੇਵੀਐ। ਜਿਹੜੇ ਘਰ ਵਿੱਚ ਸਾਧ ਗੁਰੂ ਦੀ ਸੇਵਾ ਨਹੀਂ ਹੁੰਦੀ, ਉਹਨੂੰ ਸੇਵਿਆ ਨਹੀਂ ਜਾਂਦਾ। ਸੇਵੇ ਦਾ ਅਰਥ ਹੈ ਗੁਰੂ ਨੂੰ ਚੇਤੇ ਨਹੀਂ ਕੀਤਾ ਜਾਂਦਾ।
ਕਬੀਰ ਜਿਹ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ। ਜਿਨ੍ਹਾਂ ਘਰਾਂ ਵਿੱਚ ਕਦੀ ਰੱਬ ਨੂੰ ਚੇਤੇ ਨਹੀਂ ਕੀਤਾ ਜਾਂਦਾ, ਜਿੱਥੇ ਕਦੀ ਰੱਬ ਦੇ ਗੁਣ ਹੀ ਨਹੀਂ ਗਾਏ ਗਏ, ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਸਾਰਖੇ। ਉਹ ਘਰ ਕਿਹਦੇ ਵਰਗੇ ਨੇ? ਮਰਹਟ ਵਰਗੇ ਨੇ, ਮੜੀਆਂ ਵਰਗੇ ਨੇ। ਤੋ ਬਾਬਾ ਕਬੀਰ ਸਾਹਿਬ ਕਿ ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿੰਨ ਮਾਹੇ। ਉਹਨਾਂ ਘਰਾਂ ਵਿੱਚ ਮਨੁੱਖ ਨਹੀਂ ਵੱਸਦੇ, ਉਹਨਾਂ ਘਰਾਂ ਵਿੱਚ ਮੁਰਦੇ ਵੱਸਦੇ ਨੇ, ਭੂਤ ਵੱਸਦੇ ਨੇ। ਤੋ ਇੱਥੇ ਜਿਉਂਦਾ ਕੌਣ ਹੈ? ਬਾਬਾ ਜੀ ਨੇ ਕਿਹਾ ਆਖਾਂ ਜੀਵਾਂ ਵਿਸਰੈ ਮਰ ਜਾਊ, ਮੈਂ ਆਖਦਾ ਹਾਂ ਤੇ ਤੈਨੂੰ ਜਿਉਂਦਾ ਹਾਂ, ਜੇ ਤੈਨੂੰ ਵਿਸਾਰਿਆ ਹੈ ਤੇ ਮੈਂ ਮਰਿਆ ਹੋਇਆ ਹਾਂ। ਤੋ ਬਾਬਾ ਜੀ ਨੇ ਕਿਹਾ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਈ। ਹੇ ਨਾਨਕ, ਕੋਈ ਨੀ ਜੀਂਦਾ। ਤੇ ਜੇ ਕੋਈ ਕਵੇ ਵੀ ਮੈਂ ਤੇ ਜਿਉਂਦਾ ਭਾਈ, ਬਾਬਾ ਜੀ ਨੇ ਕਿਹਾ ਇਹ ਕਾਹਦਾ ਜਿਉਣਾ ਹੋਇਆ? ਗੁਰੂ ਨੂੰ ਵਿਸਾਰ ਕੇ ਕਾਹਦਾ ਜਿਉਣਾ ਹੈ? ਉਹ ਵੀ ਜਿਉਣਾ ਜਿਉਣਾ ਨਹੀਂ ਹੈ, ਉਹ ਮੜੀਆਂ ਵਰਗਾ ਜੀਵਨ ਹੈ। ਜੇ ਜੀਵੈ ਪਤ ਲੱਥੀ ਜਾਏ, ਗੁਰੂ ਵਾਲੇ ਗੁਣਾਂ ਨੂੰ ਭੁਲਾ ਕੇ ਪਤ ਲੈ ਜਾਂਦੀ ਹੈ ਬੰਦੇ ਦੀ। ਜੇ ਕੋਈ ਬੰਦਾ ਇਹ ਦਾਵਾ ਕਰੇ ਵੀ ਮੈਂ ਤੇ ਜਿਉਂਦਾ, ਜੇ ਜੀਵੈ ਪਤ ਲੱਥੀ ਜਾਏ, ਉਹਦੀ ਪਤ ਕੋਈ ਨੀ, ਉਹਦੀ ਇੱਜ਼ਤ ਕੋਈ ਨੀ, ਰੱਬ ਦੇ ਦਰ ਉੱਤੇ ਉਹਨੂੰ ਢੋਈ ਨਹੀਂ ਮਿਲਦੀ। ਮਹਾਰਾਜ ਨੇ ਕਿਹਾ ਸਭ ਹਰਾਮ ਜੇਤਾ ਕਿਛ ਖਾਏ, ਗੁਰੂ ਦੇ ਗੁਣਾਂ ਨੂੰ ਛੱਡ ਕੇ ਜੋ ਖਾਧਾ ਜਾ ਰਿਹਾ ਹੈ ਉਹ ਹਰਾਮ ਹੈ। ਗੁਰੂ ਨੂੰ ਛੱਡ ਕੇ ਜੋ ਖਾਧਾ ਪੀਤਾ ਜਾ ਰਿਹਾ ਉਹ ਹਰਾਮ ਹੈ। ਸਭ ਹਰਾਮ ਜੇਤਾ ਕਿਛ ਖਾਏ, ਰਾਜ ਰੰਗ, ਰਾਜ ਦਾ ਰੰਗ ਹੈ ਭਾਈ ਤੈਨੂੰ, ਜੇ ਰੱਬ ਵਿਸਾਰਿਆ ਹੋਇਆ ਹੈ ਤੇ ਰਾਜ ਵੀ ਮਿਲ ਜਾਵੇ ਤੇ ਉਹਦਾ ਰੰਗ ਵੀ ਜੇ ਤੈਨੂੰ ਚੜਿਆ ਹੋਵੇ, ਬਾਬਾ ਕਹਿਣ ਲੱਗਾ ਨੰਗ ਹੀ ਹੈ ਤੂੰ, ਹੈ ਨੀ ਪੱਲੇ ਕੋਈ ਤੇਰੇ। ਰਾਜ ਰੰਗ ਮਾਲ ਰੰਗ, ਮਾਲ ਕਿਹਨੂੰ ਕਹਿੰਦੇ ਨੇ? ਧਨ ਦੌਲਤ ਨੂੰ। ਰੰਗ ਰਤਾ ਨੱਚੈ ਨੰਗ, ਤੋ ਨੰਗਾ ਕੌਣ ਹੁੰਦਾ? ਨੰਗਾ ਉਹ ਹੈ ਜਿਹਦੇ ਕੋਲ ਗੁਰੂ ਦੀ ਵਿਚਾਰ ਦਾ ਕੱਪੜਾ ਨਹੀਂ ਹੈਗਾ। ਅੱਜ ਤਨ ਤੇ ਪਾਉਣ ਲਈ, ਤਨ ਨੂੰ ਕੱਜਣ ਲਈ ਵੰਨ ਸੁਵੰਨੇ ਕੱਪੜੇ ਆਉਂਦੇ ਨੇ, ਪਰ ਗੁਰੂ ਦੀ ਸਿਫਤ ਸਲਾਹ ਦਾ ਕੱਪੜਾ ਦੁਨੀਆਂ ਦੀ ਕਿਸੇ ਹੱਟ ਤੋਂ ਨਹੀਂ ਮਿਲਦਾ, ਉਹ ਗੁਰੂ ਪਾਸੋਂ ਹੀ ਮਿਲੇਗਾ। ਕਰਮੀ ਆਵੈ ਕੱਪੜਾ, ਜਿਹਦੇ ਨਾਲ ਬੰਦੇ ਦੀ ਇੱਜ਼ਤ ਕੱਜੀ ਜਾਣੀ ਹੈ।

ਠਾ ਜਾਏ। ਹੇ ਨਾਨਕ ਉਹ ਠੱਗਿਆ ਗਿਆ, ਲੁੱਟਿਆ ਗਿਆ, ਵਿਣ ਨਾਵੇਂ ਪਤ ਗਿਆ ਗਵਾਏ। ਨਾਮ ਤੋਂ ਬਿਨਾਂ ਉਹਦੀ ਕੋਈ ਪਤ ਨਹੀਂ ਹੈ। ਅੱਛਾ, ਅਗਲਾ ਸਲੋਕ ਵੀ ਬੜਾ ਕਮਾਲ ਦਾ। ਬਾਬਾ ਜੀ ਨੇ ਉੱਥੇ ਕਿਹਾ, ਕਿਆ ਖਾਧੈ ਕਿਆ ਪੈਦੇ ਹੋਏ, ਤੂੰ ਖਾ ਲਿਆ ਪਹਿਣ ਲਿਆ, ਆਖੇ ਫਿਰ ਕੀ ਹੋ ਗਿਆ। ਜਾਂ ਮਨ ਨਾਹੀ ਸੱਚਾ ਸੋਏ, ਜੇ ਮਨ ਦੇ ਵਿੱਚ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਨਹੀਂ ਹੈਗਾ, ਤੇਰਾ ਕੀ ਖਾਧਾ ਤੇ ਕੀ ਤੇਰਾ ਪਹਿਨਿਆ। ਕਿਆ ਖਾਧਾ

ਮੇਵਾ ਕੀ ਮੇਵੇ ਡਰਾਈ ਫਰੂਟ ਜਿਹਨੂੰ ਕਹਿੰਦੇ ਏਦਾਂ ਹੁੰਦਾ ਨਾ ਅੱਗੇ ਲਿਆਣ ਕੇ ਬੰਦਾ ਰੱਖਦਾ ਖਾਸ ਕਰਕੇ ਮਤਲਬ ਇਹ ਵੀ ਅੱਜ ਕੱਲ੍ਹ ਇੱਕ ਸਟੇਟਸ ਜਿਹਾ ਬਣ ਗਿਆ ਕਈ ਰਾਂ ਤੇ ਪ੍ਰਾਹੁਣਾ ਮਾੜਾ ਹੋਵੇ ਤੇ ਫਿਰ ਡਰਾਈ ਫਰੂਟ ਨਹੀਂ ਫਿਰ ਬੰਦਾ ਸੜੇ ਜੇ ਬਿਸਕਟ ਲਿਆਣ ਕੇ ਰੱਖ ਦਿੰਦਾ ਉਹ ਵੀ ਬੰਦਾ ਹਿਸਾਬ ਜਿਹਾ ਲਾ ਲੈਂਦਾ ਕਈ ਰਾਂ ਵੀ ਕਿਹਦੇ ਅੱਗੇ ਡਰਾਈ ਫਰੂਟ ਰੱਖਣੇ ਤੇ ਕਿਹਦੇ ਅੱਗੇ ਬਿਸਕੁਟ ਰੱਖਣੇ ਕਿਹਨੂੰ ਸਟੀਲ ਦੇ ਗਲਾਸਾਂ 'ਚ ਚਾਹ ਦੇਣੀ ਹੈ ਤੇ ਕਿਹਨੂੰ ਕੱਪਾਂ 'ਚ ਦੇਣੀ ਆ ਐਨ ਪੂਰਾ ਬੰਦਾ ਜੋੜ ਤੋੜਲਾ ਅੱਛਾ ਕਮਾਲ ਦੀ ਗੱਲ ਹੈ ਜਿਹੜਾ ਤਗੜਾ ਹੈ ਭਾਈ ਉਹ ਤੇ ਡਰਾਈ ਫਰੂਟ ਆਪਦੇ ਘਰੇ ਵੀ ਖਾਂਦਾ ਆ ਤੇ ਡਰਾਈ ਫਰੂਟ ਰੱਖਣਾ ਤੇ ਉਹਦੇ ਅੱਗੇ ਰੱਖੋ ਜਿਹਨੇ ਵਿਚਾਰੇ ਨੇ ਕਦੀ ਖਾਧਾ ਨਾ ਹੋਵੇ ਪਰ ਉੱਥੇ ਖੇਡ ਉਲਟ ਹੈ ਸੋ ਦੋ ਡੱਬੇ ਹੁੰਦੇ ਨੇ ਇੱਕ ਬੰਦਾ ਕੱਢ ਕੇ ਉਹ ਰੱਖਦਾ ਵੀ ਸਾਰਾ ਹਿਸਾਬ ਲਾ ਲੈਂਦਾ ਵੀ ਕਿਹਦੇ ਅੱਗੇ ਰੱਖਣਾ ਤੋ ਬਾਬਾ ਜੀ ਪਤਾ ਕੀ ਆਖਿਰ ਤੇਰੀ ਨੀਤ ਚ ਖੋਟ ਹੈ ਨਾ ਹਾਂ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਤੁਸੀਂ ਕੱਖ ਵੀ ਨਾ ਰੱਖੋ ਮੈਂ ਕਹਿੰਦਾ ਪਾਣੀ ਦਾ ਗਲਾਸ ਹੀ ਪਿਆ ਦਿਓ ਕੋਈ ਗੱਲ ਨਹੀਂ ਪਰ ਜੇ ਤੁਹਾਡੀ ਇੰਨੀ ਸਮਰੱਥਾ ਹੈਗੀ ਹੈ ਨਾ ਪਰ ਜੇ ਤੁਹਾਡੀ ਨੀਤ ਚ ਖੋਟ ਹੈ ਵੀ ਇੱਕ ਦੇ ਅੱਗੇ ਤੁਸੀਂ ਡਰਾਈ ਫਰੂਟ ਰੱਖਦੇ ਹੋ ਦੂਜੇ ਅੱਗੇ ਬਿਸਕੁਟ ਰੱਖਦੇ ਹੋ ਇੱਥੇ ਨੀਤ ਚ ਖੋਟ ਦੀ ਗੱਲ ਹੈ ਤੇ ਬਾਬਾ ਜੀ ਕਹਿੰਦੇ ਕਿਆ ਖਾਧਾ ਇਹੋ ਜਿਹਾ ਕੀ ਖਾਧਾ

0: क्या कप्पड़ क्या सेज सुखाली की जय भोग बिलास क्या लश्कर लश्कर कहिंदे ने फौजा नूं क्या लश्कर क्या नेब खवासी नेब जिन्हों आपां चोबदार कहिंदे आ चोबदार तो बाबा जी ने कहा मैली वास आवै मैली वास नानक सच्चे नाम विण सभे टोल विनाश सच्चे नाम तो बिना बाबा जी क्या ये सारा कुछ नाशवंत है जहर है। तो गुरु नानक साहब कहिंदे ने आखां जीवां विसरै मर जाऊं आखण औखा साचा नाऊं। बाबा जी कहन लगे भी मैं जे तेनू आखदा हाँ ते मेरे अंदर आत्मक जीवन पैदा हुंदा ते जदों मैनू नाम भुल जांदा ते मेरी आत्मक अंदरों मौत होण लग पैंदी है भी हालांकि मैनू ये पता है भी सदा थिर रहण वाले प्रभु नू सिमरना बहुत औखा कारज है पर फिर भी मेरे अंदर नाम सिमरन की जिहड़ी भुख है वह पैदा हो गई है इहदी बरकत नाल मेरे दुख भी दूर हो गए। साचे नाम की लागै भूख केड़ी भूख लगी है सच्चे नाम की सच्चिया विचारां की भूख लगी है तित भूख है हुण उत्थे आपां पढ़ने उत भूख है इत्थे तित भूख है खाए चलियां दुख मेरे दुख मुक गए सारे। अगला बचन है साचे नाम की तिल वड्याई हाँ वह जिहड़ा सच्चा नाम है बाबा जी ने कहा उहदा अंत नहीं पाया जा सकता। साचे नाम की तिल वड्याई आख थके कीमत नहीं पाई है एडा कीमती है वो भी मुकम्मल रूप दे विच उहदी कीमत नहीं पाई जा सकती आख थके कीमत नहीं पाई जे सब मिलके आखण पाहे वड्डा ना होवे घाट ना जाए जिवें कोई बंदा रल मिल के ना एदा भीड़ कट्ठी करके इहनूं एदा सौखा समझ लो एक दो जीबों लख होवें लख होवें लख वीस लख लख गेड़ा आखियां एक नाम जगदीश ए तरह पत पवड़ियां चढ़िया होए अकीस बाबा जी कहन लगे एक तो मेरिया लखां जीबां हो जाण एक दो जीबों लख होए लख होवें लख वीस लखां तो भी लख जीबां हो जाण जुबाना हो जाण लख होवें लख वीस लख लख गेड़ा आखियां मैं लख लख दे इदां गेड़ा दवां भी लख जुबाना दे नाल लख लख गेड़ा आखियां एक नाम जगदीश ए तरह पत पवड़ियां चढ़िया होए अकीस ते मैं इदां समझा भी हुण मैं पत दियां पौड़ियां चढ़ के रब जी भी लख जुबाना नाल लखां वार तेरा नाम कह के तेरे नाल एकमेक हो जावांगा। बाबा जी कहण लगे नहीं ए तरह पत पवड़ियां चढ़िया होए अकीस ये खेड़ पता कैसी है सुन गल्लां आकाश की कीटा आई रीस जिवें आकाश नूं वेख के ते कीड़ियां ने रीसां कर लईआं हुण तेरा नाम ना एडा वड्डा साचे नाम की तिल वड्याई आख थके कीमत नहीं पाई जे सब मिलके आखण पाहे बाबा जी ने कहा वड्डा ना होवै घाट ना जाए साडे क्या रब वड्डा नहीं हो जांदा ते तुसीं छोटा कह लो ते उन्हें छोटा। अच्छा जी जिहड़ा चंगा किरदार हुंदा ना इदां आपां इक मुहावरा सुणदे हुंने भी जे कोई बंदा समान उत्ते थुके ते उहदा थुक उहदे आप दे मूंह ते डिग पैंदा जिन्हां नूं साहिब मालक वड्डा कर दिंदा ना उह जिवें भगत जी कहिंदे ने ना ऐसी लाल तुझ बिन कौन करै गरीब नवाज गुसैया मेरा माथै छतर तरै। हुण जिन्हां नूं साहिब ने वड्डा कर दिता साडे क्या ना उह छोटे होणे ने ते जे तुसी रल मिल के उन्हां नूं कहो इन्ने वड्डे ने ते तां वी उन्ना वड्डे नहीं होना वह जैसे हन वैसे हन। तो बाबा जी ने कहा जे सब मिलके आखण पाहे वड्डा ना होवै घाट ना जाए। अच्छा अगली पंक्ति है ना ओ मरै रब कदी भी मरदा नहीं है ना ओ मरै ना होवै सोग वह कदी सोग विच भी नहीं जाता अफसोस विच भी नहीं जाता। बाबा जी ने कहा देंदा रहै ना चूकै भोग उहदे भोग कदी मुकदे नहीं उहदे धन दौलत जिहनूं भोग आपां भोगण वाली पदार्थ कहना देंदा रहै दिंदा है ना चूकै भोग। हुण अगली गल है गुण एहो होर ना ही कोई ਉਹਦਾ ਸਭ ਤੋਂ ਵੱਡਾ ਗੁਣ ਇਹ ਹੈ ਵੀ ਉਹਦੇ ਵਰਗਾ ਕੋਈ ਹੋਰ ਨਹੀਂ ਹੈਗਾ। ਗੁਣ ਇਹੋ, ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਆਖਿਆ ਨਾ ਕੋਈ ਅੱਜ ਤੱਕ ਹੋਇਆ ਤੇ ਨਾ ਗਾਂ ਕਿਤੇ ਹੋਵੇਗਾ। ਇਹ ਸਭ ਤੋਂ ਵੱਡਾ ਪਰਮੇਸ਼ਰ ਦਾ ਗੁਣ ਹੈ, ਉਹਦੇ ਵਰਗਾ ਕੋਈ ਦੂਜਾ ਤੀਜਾ ਨਹੀਂ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਬਾਬਾ ਜੀ ਕਹਿੰਦੇ ਜੇ ਵਡਾਪ ਤੇ ਵੱਡ ਤੇਰੀ ਦਾਤ ਹੈ ਵਾਹਿਗੁਰੂ, ਜੱਡਾ ਤੂੰ ਆਪ ਵੱਡਾ ਹੈ, ਤੇਰੀਆਂ ਦਾਤਾਂ ਵੀ ਉੱਡੀਆਂ ਵੱਡੀਆਂ। ਜੇ ਵਡਾਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੈ ਕੀਤੀ ਰਾਤ। ਜਿਹੜਾ ਦਿਨ ਵੀ ਬਣਾਉਣ ਵਾਲਾ ਹੈ ਤੇ ਰਾਤ ਵੀ ਬਣਾਉਣ ਵਾਲਾ ਹੈ। ਜਿਨ ਦਿਨ ਕਰਕੈ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜ਼ਾਤ। ਜਿਹੜੇ ਐਸੇ ਖਸਮ ਨੂੰ ਵਿਸਾਰਦੇ ਨੇ ਉਹ ਕਮਜ਼ਾਤ ਨੇ। ਕਿਹੜੇ ਖਸਮ ਨੂੰ ਭਲਾ? ਜਿਹਨੇ ਦਿਨ ਤੇ ਰਾਤ ਬਣਾਇਆ, ਜਿਹਨੇ ਦਿਨ ਤੇ ਰਾਤ ਬਣਾਇਆ, ਉਸ ਖਸਮ ਦੀ ਗੱਲ ਹੈ। ਹੋਰ ਨਾ ਕਿਸੇ ਨੂੰ ਇੱਦਾਂ ਮੰਨ ਕੇ ਬਹਿ ਗਏ ਫਲਾਨੇ ਖਸਮ ਨੂੰ, ਬਾਕੀ ਸਾਰੇ ਖਸਮ ਵਿਸਾਰ ਦਿਓ, ਪਰ ਉਹ ਖਸਮ ਨਹੀਂ ਵਿਸਰਨਾ ਚਾਹੀਦਾ ਜਿਹੜਾ ਜਿਹਨੇ ਦਿਨ ਤੇ ਰਾਤ ਬਣਾਈ ਹੈ। ਉਹ ਖਸਮ ਨਹੀਂ ਵਿਸਰਨਾ ਚਾਹੀਦਾ ਜਿਹਦੇ ਵਿੱਚ ਗੁਣ ਇਹ ਹੈ, ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋ। ਉਹ ਖਸਮ ਨਹੀਂ ਵਿਸਰਨਾ ਚਾਹੀਦਾ। ਤੋ ਬਾਬਾ ਜੀ ਕਹਿੰਦੇ ਖਸਮ ਵਿਸਾਰੇ ਤੇ ਕਮਜ਼ਾਤ, ਜਿਨ੍ਹਾਂ ਨੇ ਖਸਮ ਨੂੰ ਵਿਸਾਰ ਦਿੱਤਾ ਉਹ ਕਮਜ਼ਾਤ ਹੋ ਗਏ, ਛੋਟੀ ਜਾਤ ਵਾਲੇ ਹੋ ਗਏ। ਨਾਨਕ ਨਾਵੇਂ ਬਾਜ ਸਨਾਤ, ਸਨਾਤ ਦਾ ਅਰਥ ਹੁੰਦਾ ਹੈ ਸਾਧ ਸੰਗਤ ਨੀਚ। ਮਹਾਰਾਜ ਨੇ ਆਖਿਆ ਐਸੇ ਰੱਬ ਦੇ ਨਾਮ ਤੋਂ ਬਿਨਾਂ ਬੰਦਾ ਨੀਚ ਹੋ ਜਾਂਦਾ ਹੈ। ਤੋ ਗੁਰੂ ਕਿਰਪਾ ਕਰੇ, ਇਹ ਸੀ ਸਤਿਗੁਰੂ ਦੇ ਪਾਵਨ ਲੜੀਵਾਰ ਚੱਲ ਰਹੇ ਸ਼ਬਦ ਦੀ ਵਿਚਾਰ। ਭੁੱਲਾਂ ਚੁੱਕਾਂ ਦੀ ਖਿਮਾ, ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ,
1: ਵਾਹਿਗੁਰੂ ਜੀ ਫਤਿਹ, ਹਾਰਦਿਕ ਧੰਨਵਾਦ ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਸ਼ਬਦ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਆ। ਅਸੀਂ ਨੀਚ ਉਹਨਾਂ ਨੂੰ ਸਮਝ ਲਿਆ ਜਿਹੜੇ ਵਿਚਾਰੇ ਕਿਸੇ ਨੀਚ ਜਾਤੀ ਵਿੱਚ ਜਾ ਪੈਦਾ ਹੋਇਆ, ਪਰ ਅਸਲੀ ਨੀਚ ਕੌਣ ਹੈ ਇਹ ਭਾਈ ਸਾਹਿਬ ਨੇ ਤੁਹਾਡੇ ਨਾਲ ਸਾਂਝ ਕੀਤੀ ਹੈ। ਸੋ ਗੁਰੂ ਨਾਨਕ ਨੇ ਤੇ ਆਪਣੇ ਆਪ ਨੂੰ ਉੱਚਾ ਕਿਹਾ ਹੀ ਨਹੀਂ, ਉੱਤੇ ਨਾਨਕ ਨੀਚ ਕਹੇ ਵਿਚਾਰ, ਉਹਨੇ ਆਪਣੇ ਆਪ ਨੂੰ ਸਭ ਤੋਂ ਮਾੜਾ ਗਿਆ, ਸਭ ਤੋਂ ਥੱਲੇ ਗਿਆ। ਮਾਲਕ ਕਿਰਪਾ ਕਰੇ, ਅਸੀਂ ਨਾ ਰੱਬ ਨੂੰ ਲੱਭਦੇ ਫਿਰਦੇ ਹਾਂ, ਪਰ ਲੱਭ ਸਾਡੇ ਅੰਦਰ ਹੀ ਹੈ, ਅਸੀਂ ਬਾਹਰ ਲੱਭਦੇ ਹਾਂ। ਸਭ ਕੁਛ ਘਰ ਮੈਂ, ਬਾਹਰ ਨਾ ਹੀ ਬਾਹਰ ਟੋਲੇ ਸੋ ਭਰਮ ਭਲਾਈ। ਬਾਹਰ ਲੱਭਦਾ ਕਿਤੇ ਦਿਲ ਖੋਜ ਹਰ ਰੋਜ਼, ਫਿਰ ਪਰੇਸ਼ਾਨੀ ਨਾ, ਤੈਨੂੰ ਪਰੇਸ਼ਾਨੀ ਹੈ ਹੀ ਨਹੀਂ, ਆਪਣੇ ਮਨ ਨੂੰ ਖੋਜ ਕਰ ਵੀ ਪਰੇਸ਼ਾਨੀ ਹੈ ਕਾਹਦੀ, ਅਤੇ ਖਿਮਾ ਕਰਨਾ ਜੇ ਉਸ ਪਰੇਸ਼ਾਨੀ ਨੂੰ ਦੂਰ ਕਰਦੇ ਤਾਂ ਫਿਰ ਪਰੇਸ਼ਾਨੀ ਕੋਈ ਨਹੀਂ ਗੀ। ਕਿਉਂਕਿ ਵਹਿਮ ਕੀ ਆ, ਕਿਸੇ ਝੋਲੀ 'ਚ ਤੁਰੇ ਜਾਂਦੇ ਬੰਦੇ ਦੀ ਝੋਲੀ ਦੇ ਵਿੱਚ ਜੇ ਕਿਤੇ ਸੱਪ ਡਿੱਗ ਪਵੇ ਅਚਾਨਕ ਹੀ, ਅਤੇ ਜੇ ਉਹ ਸੱਪ ਨੂੰ ਵੇਹਦਾ ਰਹਿੰਦਾ ਵੀ ਕਿਹੜੀ ਰਾਤ ਦਾ ਕਿਹੜੀ ਕੁੱਲ ਦਾ ਇਹ ਕਿੱਦਾਂ ਦਾ ਸੱਪ ਆ, ਅਤੇ ਖਿਮਾ ਕਰਨਾ ਉਹਨੂੰ ਟੰਗ ਮਾਰ ਦੇਣਾ, ਅਤੇ ਜੇ ਉਹਨੂੰ ਆਉਂਦੇ ਨੂੰ ਸੁੱਟ ਦੇਵੇ ਨਾ ਤਾਂ ਡੰਗ ਤੋਂ ਵੀ ਬਚੇਗਾ ਅਤੇ ਬੰਦੇ ਦੀ ਜਾਨ ਵੀ ਬਚੇਗੀ। ਕਹਿਣ ਤੋਂ ਭਾਵ ਆ ਕਿ ਜਦੋਂ ਤੁਸੀਂ ਇਹਨਾਂ ਵਿਚਾਰਾਂ ਨੂੰ ਲੈ ਕੇ ਬਹਿ ਗਏ ਨਾ ਵਰਮ ਵਹਿਮ ਅਤੇ ਭਰਮ ਭਰਮਾਂ ਨੂੰ, ਫਿਰ ਆਪ ਵੀ ਡੁੱਬਾਂਗੇ ਅਤੇ ਅਗਲਿਆਂ ਨੂੰ ਵੀ ਡੁੱਬਾਂਗੇ। ਸੋ ਕੋਈ ਵਹਿਮ ਭਰਮ ਭੁਲੇਖਾ ਨਹੀਂ ਹੈਗਾ, ਇਹ ਸਾਡੇ ਆਪਣੇ ਬਣਾਏ ਹੋਏ ਕਰਮ ਨੇ, ਜਿਹਨਾਂ ਕਰਮਾਂ ਕਰਕੇ ਅਸੀਂ ਇਹ ਕਰਮ ਭੋਗਦੇ ਰਹਿੰਦੇ ਹਾਂ ਅਤੇ ਹਮੇਸ਼ਾ ਹੀ ਦੁਖੀ ਰਹਿੰਦੇ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋ ਜਿਵੇਂ ਆਪ ਜੀ ਨੂੰ ਪਤਾ, ਨੀਂਹ ਪੱਥਰ ਰੱਖਣਾ ਪਿਆ ਐਤਵਾਰ ਨੂੰ ਗੁਰਦੁਆਰੇ ਦਾ ਨਵੀਂ ਬਿਲਡਿੰਗ ਦਾ, ਸਾਰੀਆਂ ਸੰਗਤਾਂ ਕਾਫੀ ਉਤਸ਼ਾਹਕ ਨੇ, ਖੁਸ਼ ਨੇ ਦੇਖ ਕੇ, ਬਾਹਰੋਂ ਜਦੋਂ ਮਾਡਲ ਦੇਖਦੇ ਨੇ ਗੁਰਦੁਆਰੇ ਦਾ, ਆਉਣ ਵਾਲੇ ਸਮੇਂ ਲਈ ਇੱਕ ਜੱਗੀ ਜਨਰੇਸ਼ਨ ਵਾਸਤੇ ਚੰਗੀ ਚੀਜ਼ ਪੈਦਾ ਹੋ ਰਹੀ ਹੈ, ਔਰ ਇਹਦੇ 'ਚ ਸਾਡਾ ਸਾਰਿਆਂ ਦਾ ਸਹਿਯੋਗ ਬਖਸ਼ਣਾ ਜਿਹੜਾ ਬਹੁਤ ਜ਼ਰੂਰੀ ਹੈ। ਔਰ ਹਰ ਇੱਕ ਨੂੰ ਬੇਨਤੀ ਹੈ, ਹਰ ਇੱਕ ਨੂੰ ਬੇਨਤੀ ਹੈ, ਗੁਰਮੁਖ ਪਿਆਰਿਓ, ਇਹ ਤੁਹਾਡਾ ਇੱਕ ਪੈਨੀ ਪੈਨੀ ਵੀ ਆਉਣ ਵਾਲੇ ਸਮੇਂ 'ਚ ਕਿਸੇ ਦੇ ਕੰਮ ਆਉਣੀ ਆ। ਇਸ ਕਰਕੇ ਕੋਸ਼ਿਸ਼ ਕਰੋ ਕਿ ਅਗਲੀ ਸਾਹਿਬ ਸੇਵੀ ਹੈ, ਅਗਲੀ ਕੀਚੇ ਦਾਨ, ਕਿਉਂਕਿ ਦਾਨ ਵੀ ਉੱਥੇ ਹੀ ਕਰਨਾ ਚਾਹੀਦਾ ਜਿੱਥੇ ਕੋਈ ਕੰਮ ਆਵੇ। ਸੋ ਆਪ ਜੀ ਨੂੰ ਬੇਨਤੀ ਹੈ ਜ਼ਰੂਰ। ਔਰ ਗੁਰਮੁਖ ਪਿਆਰਿਓ, ਇੱਕ ਦਿਨ ਮੈਂ ਸੁਣ ਰਿਹਾ ਸੀ ਅਤੇ ਬਾਬੇ ਨੂੰ ਕਹਿੰਦਾ, ਬਾਬਾ ਮੈਂ ਤੇਰੇ ਕੋਲ ਕੁਝ ਨਹੀਂ ਮੰਗਦਾ, ਤੇਰੇ ਕੋਲ 33 ਕਰੋੜ ਦੇਵਤਾ ਹੈ। ਕਹਿੰਦਾ, ਤੇਰੇ ਕੋਲ 33 ਕਰੋੜ ਦੇਵਤਾ ਦਾਤਾ, ਤੂੰ 33 ਕਰੋੜ ਦੇਵਤਾ, ਮੈਂ ਤੇਰੇ ਕੋਲ ਕੁਝ ਨਹੀਂ ਮੰਗਦਾ, ਤੁਸੀਂ ਮੈਨੂੰ ਸਾਰੇ ਜਾਣੇ 1 ਰੁਪਈਆ ਦੇ ਦਿਓ। ਕਹਿਣ ਦਾ ਭਾਵ ਆ ਕਿ 33 ਕਰੋੜ ਦੇਵਤਾ ਇੱਕ ਰੁਪਈਆ ਦੇ ਦੇਵੇ ਤੇ 33 ਕਰੋੜ ਰੁਪਈਆ ਬਣ ਗਿਆ, ਤੇ ਗਵਾਂ ਕਰਨਾ ਜਿੰਨੀ ਸਾਡੀ ਪਾਪੂਲੇਸ਼ਨ ਆ, ਜੇ 5-5 ਵੀ ਕੱਢਾਂਗੇ ਨਾ ਤੇ ਕਿੱਥੇ ਜਾਂਦਾ ਕੰਮ? ਰਮਾਲੇ ਰਮੂਲੇ ਲੈਣੇ ਬੰਦ ਕਰ ਦਿਓ। ਮੇਰੇ ਕਈ ਵਾਰ ਸੇਵਾਦਾਰ ਵੀ ਇਸ ਗੱਲੋਂ, ਮੈਂ ਤਾਂ ਕਹੀ ਨਾ ਕਿ ਰਮਾਲੇ ਕਿਸੇ ਕੰਮ ਨਹੀਂ ਆ ਰਹੇ, ਜਾਂ ਦੇ ਸੂਟ ਸਾਟ ਲੈ ਲਓ, ਜੈਕਟਾਂ ਜੂਟਾਂ ਬਣਾ ਲਓ, ਪਏ ਨੇ ਇੱਥੇ, ਬਾਬੇ ਦੇ ਕੱਪੜੇ ਪਾਈਏ ਅਸੀਂ, ਪਰ ਸਾਡਾ ਵਹਿਮ ਭਰਮ ਭੁਲੇਖਾ ਸਾਨੂੰ ਬਾਬੇ ਦੇ ਲਾਗੇ ਨਹੀਂ ਲੱਗਣ ਦਿੰਦਾ, ਬਹੁਤ ਡਰਦੇ ਹਾਂ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ। ਅੱਛਾ, ਕੈਂਸਰ ਦਾ ਜਿਹੜਾ ਨਾ ਸਕਰੀਨਿੰਗ ਦੰਦਾਂ ਦੀ,

ਇਹਦੇ 'ਤੇ ਉਹਨਾਂ ਨਾਲ ਰਜਿਸਟਰ ਕਰ ਲਓ ਅਤੇ ਜਾ ਕੇ ਆਪਣੇ ਦੰਦ ਜ਼ਰੂਰ ਦਿਖਾਉਣ ਦੀ ਕਿਰਪਾਲਤਾ ਕਰਿਓ। ਸ਼ਾਮ ਦਾ ਪ੍ਰੋਗਰਾਮ ਜਿਹੜਾ ਉਹ ਹਰ ਰੋਜ਼ 4 ਵਜੇ ਤੋਂ ਲੈ ਕੇ ਅਤੇ 7-9 ਵਜੇ ਤੱਕ ਸਪੈਸ਼ਲ ਪ੍ਰੋਗਰਾਮ ਬਣ ਰਹੇ ਨੇ, ਜਿਹਦੇ ਵਿੱਚ ਭਾਈ ਹਰਜਿੰਦਰ ਸਿੰਘ ਦਾ ਜਥਾ, ਭਾਈ ਪਰਮਿੰਦਰ ਸਿੰਘ ਦਾ ਕਥਾਵਾਜ, ਭਾਈ ਗੁਰਸ਼ਰਨ ਸਿੰਘ ਢਾਡੀ ਜਥਾ, ਰਾਮ ਸਿੰਘ ਉਹਨਾਂ ਦਾ, ਅਤੇ ਸਪੈਸ਼ਲ ਤੌਰ 'ਤੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਲਾਗੀ ਦਰਬਾਰ ਸਾਹਿਬ ਅੰਮ੍ਰਿਤਸਰ 7:30 ਤੋਂ 8:30 ਵਜੇ ਤੱਕ ਕੀਰਤਨ ਕਰਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ, ਸਰਵ ਕਰੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਬੀੜ ਸਾਹਿਬ ਵਾਲੇ ਗੁਰਦੁਆਰੇ ਜਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਯੋਗ ਬਖਸ਼ ਲੈਣਾ। ਸੋ ਅਗਲੇ ਸਮੇਂ ਵਾਸਤੇ ਢਾਡੀ ਭਾਈ ਰਾਮ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸ਼ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰਿਓ, ਫਤਿਹ ਜੀ ਸਾਨੇ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸੁਹਾਈ ਪਾਇਆ। ਜੇ ਜਾਈਏ ਤਾਂ ਸਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦੇ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੇ ਸੰਗ ਸਹਾਈ ਰਹਾਓ, ਨਾਰਾਇਣ ਪ੍ਰਾਣੇ ਧਾਰਾ। ਹਮ ਸੰਤ ਜਿਨਾ ਰੇ ਨਾਰਾ, ਪਤਿਤ ਪਨੀਤ ਕਰ ਲੀਨੇ, ਕਰ ਕਿਰਪਾ ਹਰ ਚ ਸਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਹਰ ਦਿਨ ਰਹਿਣ ਕੀਰਤਨ ਗਾਈਏ, ਬੋਹੜ ਨੇ ਜੋਨੀ ਪਾਈਏ। ਜਿਸ ਦੇਵ ਪੁਰਖ ਵਧਾਤਾ, ਹਰ ਰਸ ਤਿਨ ਹੀ ਜਾਤਾ। ਜਮ ਕੰਕਰ ਨੇੜ ਆਇਆ, ਸੁਖ ਨਾਨਕ ਸਰਨੀ ਪਾਇਆ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ, ਔਰ ਜਿੰਨੀਆਂ ਵੀ ਸੰਗਤਾਂ ਸਮਾਧੀਆਂ ਲਾ ਕੇ ਦਾਤਾ ਜੀ ਦੇ ਦਰਸ਼ਨ ਦਾਰੇ ਕਰ ਰਹੇ ਹੋ, ਆਓ ਸਭ ਤੋਂ ਪਹਿਲੇ ਆਪਣੀ ਰਸਨਾ ਨੂੰ ਕਰੀਏ ਪੁੱਤਰ। ਤਾਂ ਇੱਕ ਵਾਰ ਸਾਰੀਆਂ ਸੰਗਤਾਂ ਫਿਰ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਾ ਕੀਰਤਨ ਕਰ ਮਨ ਮੇਰੇ, ਇਹਾ ਉਹਾ ਜੋ ਕੰਮ ਤੇਰੇ। ਪਰ ਮੇਰੇ ਦਾਤਾ ਜੀ ਲਿਖਦੇ ਨੇ, ਕਹਿੰਦੇ ਪ੍ਰਭੂ ਦੀ ਉਹ ਜੀ ਸਿਫਤ ਸਲਾਹ ਕਰਿਆ ਕਰ, ਕਿ ਜਿਹੜੀ ਤੇਰੀ ਇੱਥੇ ਤੇ ਉੱਥੇ ਕਮੀ ਆਵੇ। ਕਿਉਂਕਿ ਕੀਰਤਨ ਕਰਨਾ, ਪ੍ਰਭੂ ਦੀ ਸਿਫਤ ਕਰਨੀ। ਔਰ ਮੇਰੇ ਦਾਤਾ ਜੀ ਕਹਿੰਦੇ, ਉੱਠਾਂਦੇ ਆ ਬਹਾਂਦੇ ਆ ਸਵੰਦੇ ਆ ਰਸੋਏ, ਕਿ ਸਿੱਖਾਂ ਉੱਠਦੇ ਆ ਬਹਿੰਦੇ ਆ ਤਾਂ ਸੌਣ ਲੱਗੇ ਉਹਨੂੰ ਯਾਦ ਕਰ ਲਿਆ ਕਰ। ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਕੇ ਪਿਆਰੋ ਤਿੰਨ ਸਦਾ ਦਿੱਤੇ ਨੀ, ਕਿ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਤੇ ਜਿਹੜਾ ਬੰਦਾ ਕਿਰਤ ਕਰਦਾ ਨਾ, ਉਹੀ ਵੰਡ ਕੇ ਸਕ ਸਕਦਾ। ਕਿ ਜਿਹਦੇ ਕੋਲ ਮਾਇਆ ਹੋਵੇ, ਉਹੀ ਉਹ ਪੁੰਨ ਦਾਨ ਕਰ ਸਕਦਾ, ਕਿਸੇ ਨੂੰ ਵੰਡ ਕੇ ਛਕ ਸਕਦਾ। ਔਰ ਜਿਹੜਾ ਬੰਦਾ ਵੰਡ ਕੇ ਛਕਦਾ, ਉਹਦੇ ਵਿੱਚ ਦਇਆ ਹੁੰਦੀ ਆ, ਧਰਮ ਹੁੰਦਾ, ਤੇ ਗੁਰੂ ਕੇ ਪਿਆਰੇ ਹੋਈ ਉਹ ਨਾਮ ਜਪ ਸਕਦਾ। ਸੋ ਗੁਰੂ ਦਾਤਾ ਦੀ ਰਹਿਮਤ ਹੋਈ ਏ, ਕਿ ਜਿੱਥੇ ਗੁਰੂ ਘਰ ਵਿੱਚ ਆ ਕੇ ਆਪਾਂ ਆਪਣੀ ਆਤਮਾ ਦੀ ਪੁੱਤਰਤਾ ਵਾਸਤੇ ਗੁਰਬਾਣੀ ਨੇ ਜੁੜਦਾ ਯਤਨ ਕਰਦੇ ਆ, ਪਰ ਗੁਰੂ ਕੇ ਪਿਆਰੀ ਤਾਂ ਸਾਡਾ ਸਰੀਰ ਏ। ਕਿਉਂਕਿ ਸਰੀਰ ਨੂੰ ਸੇਧਣ ਵਾਸਤੇ ਸਾਨੂੰ ਇਤਿਹਾਸ ਪੜ੍ਹਨਾ ਲਾਜ਼ਮੀ ਏ। ਕੱਲੇ ਆਪਾਂ ਗੱਲ ਕਰਦੇ ਸਾਂ ਕਿ ਬਾਬਾ ਬਿਧੀ ਚੰਦ ਜੀ, ਕਿਉਂਕਿ ਬਾਬਾ ਬਿਧੀ ਚੰਦ ਦਾ ਜਦੋਂ ਇਤਿਹਾਸ ਪੜ੍ਹੋਗੇ ਨਾ, ਮਨ ਹੈਰਾਨ ਹੋ ਜਾਂਦਾ ਕਿ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਪਰ ਇਹੋ ਜਿਹੇ ਬਾਬਾ ਬਿਧੀ ਚੰਦ ਵਰਗੇ ਵੀ ਯੋਧੇ ਸਨ। ਪਰ ਜਿਹਨਾਂ ਨੇ ਆਪਣੇ ਸੀ ਤਲੀ ਤੇ ਧਰ ਕੇ ਹਰ ਟਾਈਮ ਗੁਰੂ ਦੀਆਂ ਖੁਸ਼ੀਆਂ ਲੈਣ ਖਾਤਰ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ ਨੇ, ਲਾਹੌਰ ਦੀ ਧਰਤੀ ਤੋਂ ਅੱਜ ਬਾਬਾ ਬਿਧੀ ਚੰਦ ਮੁਗਲਾਂ ਦੇ ਸਾਰੇ ਸਟਾਫ ਨੂੰ ਸ਼ਰਾਬੀ ਕਰਕੇ ਸਾਹਮਣੇ ਬੁਰਜ ਵਿੱਚ ਕੈਦ ਕਰਕੇ ਔਰ ਸਾਰੀਆਂ ਜਿੰਦਰਿਆਂ ਦੀਆਂ ਚਾਬੀਆਂ ਰੱਬ ਵਿੱਚ ਸੁੱਟ ਕੇ ਤੇ ਘੋੜੇ ਦਿਲਵਾਗ ਨੂੰ ਪਾ ਕੇ ਉੱਤੇ ਕਾਠੀ ਮਾਰ ਕੇ ਚਾਬਕ ਤੇ ਗੁਰੂ ਕੇ ਪਿਆਰੋ ਕਿਲੇ ਦੀ ਕੰਧ ਟਕਾ ਉਲਟ ਪਾ ਕੇ ਘੋੜੇ ਨੂੰ ਰੱਬ ਵਿੱਚ ਠੇਲ ਕੇ ਆਖਿਰ ਛੇਵੇਂ ਪਾਤਸ਼ਾਹ ਜੀ ਦੇ ਕੋਲ ਪੁੱਜ ਜਾਂਦਾ ਹੈ। ਇੱਕ ਸਰਦਾ ਦੰਤ ਵੇਖੋ, ਕਿਉਂਕਿ ਬਾਬਾ ਬਿਧੀ ਚੰਦ ਸੋਚਦਾ ਮਨਾ ਕਿ ਛੇਵੇਂ ਪਾਤਸ਼ਾਹ ਦੇ ਦਰਬਾਰ 'ਚ ਮੈਂ ਘੋੜੇ 'ਤੇ ਚੜ ਕੇ ਨਹੀਂ ਜਾਵਾਂਗਾ, ਕਿਉਂਕਿ ਇਹ ਘੋੜਾ ਤਾਂ ਛੇਵੇਂ ਪਾਤਸ਼ਾਹ ਦਾ ਏ। ਕਹਿੰਦੇ ਨੇ ਕੁਝ ਮੀਲ ਪਿਛਾ ਏ ਇਹ ਘੋੜੇ 'ਤੇ ਉਤਰ ਗਿਆ ਤੇ ਗੁਰੂ ਕੇ ਪਿਆਰੋ ਸਰਦਾ ਏ, ਪਿਆਰ ਏ ਨਾ। ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਬਾਣੀਏ। ਕਹਿੰਦੇ ਜਦੋਂ ਦਾਤਾ ਜੀ ਦੇ ਕੋਲ ਪਹੁੰਚਿਆ, ਇਹਨੇ ਮੱਥਾ ਟੇਕਿਆ, ਸਿੱਖਾਂ ਦਾ ਦੀਵਾਨ ਲੱਗਾ ਬਾਬਾ ਨੱਥਾ ਜੀ, ਬਾਬਾ ਬਦੁੱਲਾ ਜੀ, ਇਹ ਢਾਡੀ ਵਾਰਾਂ ਗਾਉਂਦੇ ਨੀ। ਕਹਿੰਦੇ ਜਦੋਂ ਸਮਾਪਤੀ ਹੋਈ, ਪਤਾ ਲੱਗਾ ਕਿ ਬਾਬਾ ਬਿਧੀ ਚੰਦ ਇੱਕ ਘੋੜਾ ਇੱਕ ਆਹੀ ਬਣ ਕੇ ਅੱਜ ਸਾਹਮਣੇ ਬੁਰਜ ਵਿੱਚੋਂ ਔਰ ਕਿਲੇ ਦੀ ਕੰਧ ਟਪਾ ਕੇ ਲੈ ਚੁੱਕਾ।
ਅੱਜ ਦਾਤਾ ਜੀ ਦੇ ਕੋਲ ਪਹੁੰਚ ਚੁੱਕਾ। ਕਹਿੰਦੇ ਨੇ ਸਿੱਖਾਂ ਨੇ ਸੱਤ ਕਰਤਾਰ ਦੇ ਜੈਕਾਰੇ ਛੱਡੇ। ਗੁਰਦੇਵ ਕਹਿੰਦੇ ਵਾਹ ਵਿਧੀ ਚੰਦਾ, ਤੂੰ ਭਾਗਾ ਵਾਲਾ ਦਾਰੀ, ਅਸਲ ਤੇਰੇ ਨਗਰ ਤੇ ਸੀ ਸ਼ੀਨਾ, ਲੋਕੀ ਕਹਿੰਦੇ ਸੀ ਸ਼ੀਨਾ ਪਰ ਤੂੰ ਮੇਰਾ ਸੀਨਾ ਹੀ। ਕਹਿੰਦੇ ਛਾਤੀ ਨਾਲ ਲਾਇਆ, ਬੜਾ ਪਿਆਰ ਦਿੱਤਾ ਤੇ ਨਾਲ ਸੱਦਿਆ ਭਾਈ ਜੇਠਾ ਜੀ ਨੂੰ। ਕਹਿਣ ਲੱਗੇ ਭਾਈ ਜੇਠਾ ਜੀ, ਅੱਜ ਤੋਂ ਤੁਹਾਡੀ ਡਿਊਟੀ ਆ, ਇਸ ਘੋੜੇ ਨੂੰ ਨਿਹਾਰੀ ਤੁਸੀਂ ਖਵਾਓਗੇ, ਪੱਠੇ ਤੁਸੀਂ ਪਾਉਣੇ ਨੇ, ਘੋੜੇ ਦੀ ਫੁੱਲ ਸੇਵਾ ਤੁਸੀਂ ਕਰਨੀ ਆ। ਕਹਿਣ ਲੱਗੇ ਦਾਤਾ ਠੀਕ ਹੈ। ਪਰ ਗੁਰੂ ਕੇ ਪਿਆਰੇ ਤਿੰਨ ਚਾਰ ਦਿਨ ਬੀਤੇ, ਹੁਣ ਜਿਹੜਾ ਘੋੜਾ ਦਿਲਵਾਗਾ ਤੇ ਛੇਵੇਂ ਪਾਤਸ਼ਾਹ ਨੇ ਨਾਮ ਰੱਖਿਆ ਭਾਈ ਜਾਨ, ਦਾਤਾ ਜੀ ਨੇ ਨਾਮ ਬਦਲ ਦਿੱਤਾ। ਕਹਿਣ ਲੱਗੇ ਅੱਜ ਤੋਂ ਬਾਅਦ ਇਹਦਾ ਨਾਮ ਹੋਵੇਗਾ ਭਾਈ ਜਾਨ। ਹੁਣ ਭਾਈ ਜਾਨ ਦਾ ਵਿਛੋੜਾ ਪੈ ਚੁੱਕਾ ਤੇ ਗੁਰੂ ਨਾਨਕ ਦੇਵ ਜੀ ਲਿਖਦੇ ਨੇ ਨਾ, ਇੱਕ ਦੁੱਖ ਵਿਛੋੜਾ ਇੱਕ ਦੁੱਖ ਭੂਖਾ। ਹੁਣ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਵਿਛੋੜੇ ਦਾ ਮੰਨਿਆ, ਕਿਉਂਕਿ ਗੁਰੂ ਕੇ ਪਿਆਰਿਓ ਜਿਹੜਾ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੁੰਦਾ ਨਾ। ਕਵੀ ਲਿਖਦਾ ਹੈ, ਕਹਿੰਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉੱਥੇ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਉਰਸੇ ਹੋਏ ਨੂੰ ਜੇਕਰ ਮਨਾਈਏ ਨਾ, ਪਵਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਉਦਮ ਬਿਨਾਂ ਨਾ ਕੋਈ ਵੀ ਕੰਮ ਚੱਲਦਾ, ਕੰਮ ਰਹਿੰਦੀਆਂ ਰਹਿੰਦੀਆਂ ਰਹਿ ਜਾਂਦੇ। ਪਰ ਚੁਗਲ ਖੋਰ ਨਾ ਚੁਗਲੀਓ ਬਾਜ ਆਉਂਦੇ, ਉਹਤੇ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਪਰ ਦਿਲਵਰ ਦੁੱਖ ਵਿਛੋੜੇ ਦੇ ਬੁਰੇ ਹੁੰਦੇ, ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਹੁਣ ਵਿਛੋੜੇ ਦਾ ਦੁੱਖ ਲੱਗਾ, ਇਹ ਗੁਰੂ ਕੇ ਪਿਆਰੋ ਕੇ ਮਨੁੱਖਾਂ ਵਾਸਤੇ ਦੁੱਖ ਥੋੜਾ ਹੁੰਦਾ, ਇਹ ਦੁੱਖ ਜਨਮਾਂ ਨੂੰ ਵੀ ਹੁੰਦਾ। ਕਹਿੰਦੇ ਇੱਕ ਪਾਸੇ ਦਿਲ ਵਾਗ ਰੋਂਦਾ ਤੇ ਦੂਜੇ ਪਾਸੇ ਲਾਹੌਰ ਦੀ ਧਰਤੀ ਉੱਤੇ ਘੋੜਾ ਗੁਲਬਾਗ ਰੋਂਦਾ, ਕਿਉਂਕਿ ਇਕੱਠੇ ਇਹ ਜਨਮੇ ਸਨ, ਇਕੱਠੇ ਪਲੇ ਸਨ, ਅੱਜ ਦੋਨੇ ਦਾ ਵਿਛੋੜਾ ਪੈ ਗਿਆ। ਤੇ ਭਾਈ ਜੇਠਾ ਆਉਂਦਾ, ਕਹਿਣ ਲੱਗੇ ਗੁਰਦੇਵ ਪੁੱਛਦੇ ਨੇ, ਕਹਿੰਦੇ ਭਾਈ ਜਾਨ ਦਾ ਕੀ ਹਾਲ ਹੈ? ਤੇ ਭਾਈ ਜੇਠਾ ਕਹਿਣ ਲੱਗੇ, ਦਾਤਾ ਉੱਤੇ ਅੱਖਾਂ ਚ ਅੱਥਰੂ ਘੇਰੀ ਜਾਂਦਾ, ਇਹ ਜਿੱਦਣ ਦਾ ਲਾਹੌਰੋਂ ਆਇਆ ਪਰ ਉਹਦੀ ਅੱਖਾਂ ਚ ਅੱਥਰੂ ਨਹੀਂ ਮੁੱਕਦੇ, ਨਾ ਪਾਣੀ ਰੱਜ ਕੇ ਪੀਂਦਾ ਨਾ ਰੱਜ ਕੇ ਪੱਠੇ ਖਾਂਦਾ। ਜਦੋਂ ਮੈਂ ਵੇਖਦਾ ਤੇ ਕਿਤੇ ਨਾ ਹੋਵੇ ਇਹ ਵਿਛੋੜੇ ਦਾ ਦੁੱਖ ਇਹਨੂੰ ਸਦਾ ਨਹੀਂ ਲੈ ਜਾਵੇ। ਮੇਰੇ ਦਾਤਾ ਜੀ ਕਹਿਣ ਲੱਗੇ, ਫਿਰ ਬਾਬਾ ਬਿਧੀ ਚੰਦ ਹੁਣ ਕੀ ਕਰਨਾ ਚਾਹੀਦਾ? ਬਾਬਾ ਬਿਧੀ ਚੰਦ ਕਹਿਣ ਲੱਗੇ, ਦਾਤਾ ਤੁਹਾਡਾ ਹੁਕਮ ਚਾਹੀਦਾ, ਔਰ ਜਿਵੇਂ ਆਖੋਗੇ ਉਵੇਂ ਹੋਵੇਗਾ। ਭਾਈ ਜੇਠਾ ਜੀ ਕਹਿਣ ਲੱਗੇ, ਦਾਤਾ ਜੀ ਹੁਕਮ ਕਰੋ ਇਹਨੂੰ, ਕਿ ਜਾਂ ਇਹ ਘੋੜਾ ਛੱਡ ਆਵੇ ਤੇ ਜਾਂ ਦੂਜਾ ਵੀ ਲੈ ਆਵੇ। ਬਾਬਾ ਬਿਧੀ ਚੰਦ ਕਹਿੰਦਾ, ਛੱਡ ਕੇ ਤੇ ਨਹੀਂ ਆਵਾਂਗਾ, ਛੱਡ ਕੇ ਨਹੀਂ ਆਵਾਂਗਾ। ਤੇ ਕਹਿਣ ਲੱਗੇ ਭਾਈ ਜੇਠਾ, ਕਹਿੰਦਾ ਦਾਤਾ ਇਹਨੂੰ ਹੁਕਮ ਲਾਓ ਕਿ ਦੂਜਾ ਘੋੜਾ ਲੈ ਕੇ ਆਵੇ। ਤੱਕੋ ਭਾਈ ਜੇਠਾ ਜੀ ਔਰ ਛੇਵੇਂ ਪਾਤਸ਼ਾਹ ਨੂੰ ਬਾਬਾ ਬਿਧੀ ਚੰਦ ਕੋਲ ਬਿਠਾ ਕੇ ਕੀ ਕਹਿ ਰਹੇ ਨੇ? ਉਹ ਸਮੇਂ ਦਾ ਸੀਨ ਬੇਤੀ

ਭਾਈ ਜੇਠਾ ਜੀ ਕਹਿਣ ਲੱਗੇ ਦਾਤਾ ਜੀ ਕਿ ਬਿਧੀ ਚੰਦ ਨੂੰ ਹੁਕਮ ਕਰੋ ਤੇ ਜਾਂ ਇਹਨੂੰ ਵੀ ਛੱਡ ਆਵੇ ਜਾਂ ਦੂਜੇ ਨੂੰ ਲੈ ਆਵੇ। ਤੇ ਗੁਰਦੇਵ ਕਹਿਣ ਲੱਗੇ ਬਾਬਾ ਬਿਧੀ ਚੰਦਾ ਹੁਣ ਤੇਰੀ ਡਿਊਟੀ ਫਿਰ ਲਾਉਣ ਲੱਗੇ ਆ, ਕਿਉਂਕਿ ਜਿਹੜਾ ਘੋੜੇ ਨੂੰ ਵਿਛੋੜੇ ਦਾ ਦੁੱਖ ਲੱਗ ਚੁੱਕਾ। ਪਰ ਗੁਰੂ ਕੇ ਪਿਆਰਿਓ, ਗੁਰੂ ਨਾਨਕ ਦੇਵ ਜੀ ਅੰਦਰ ਕਮਰੇ ਵਿੱਚ ਬੈਠੇ ਨੇ। ਮਾਤਾ ਤ੍ਰਿਪਤਾ ਜੀ ਨੂੰ ਬੜਾ ਫਿਕਰ ਹੋਇਆ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਭਾਈ ਲਾਲੂ ਨੂੰ ਸੱਦਿਆ। ਕਹਿਣ ਲੱਗੇ ਵੀਰਾ, ਪਤਾ ਨਹੀਂ ਸਵੇਰ ਦਾ ਨਾ ਕੁਝ ਖਾਂਦਾ ਨਾ ਕੁਝ ਪੀਂਦਾ। ਕਹਿੰਦੇ ਨੇ ਭਾਈ ਲਾਲੂ ਜੀ ਜਾ ਕੇ ਤੇ ਗੁਰੂ ਕੇ ਪਿਆਰਿਓ ਧਨੰਤਰ ਵੈਦ ਨੂੰ ਲੈ ਕੇ ਆਉਂਦੇ ਨੇ। ਹੁਣ ਵੈਦ ਗੁਰੂ ਨਾਨਕ ਦੇਵ ਜੀ ਦੀ ਬਾਂਹ ਫੜ ਕੇ ਕਹਿੰਦਾ, ਕਹਿੰਦਾ ਨਾਨਕਾ ਤੈਨੂੰ ਰੋਗ ਦੱਸ ਕਿਹੜਾ। ਹੁਣ ਸਮਾਂ ਚੇਂਜ ਹੋ ਗਿਆ ਨਾ, ਉਦੋਂ ਵੈਦ ਬਾਂਹ ਫੜ ਕੇ ਰੋਗ ਦਾ ਪਤਾ ਲਾਉਂਦੇ ਸਨ, ਕਿਉਂਕਿ ਆਮ ਤੌਰ ਤੇ ਕਈ ਬਜ਼ੁਰਗ ਅੱਜ ਵੀ ਇਹੋ ਜਿਹਾ ਨੇ, ਔਰ ਬੰਦੇ ਦੀ ਬਾਂਹ ਫੜ ਕੇ ਨਬਜ਼ ਵੇਖਦੇ ਨੀ। ਕਹਿੰਦੇ ਨੇ ਨਬਜ਼ ਵੇਖ ਕੇ ਤੇ ਕਦੇ ਕਦੇ ਵੈਦ ਵੇਖਦਾ ਤੇ ਗੁਰੂ ਨਾਨਕ ਦੇਵ ਜੀ ਨੂੰ ਤੇ ਰੋਗੀ ਕੋਈ ਨਹੀਂ। ਗੁਰਦੇਵ ਹੱਸ ਪਏ, ਕਹਿੰਦੇ ਲਾਪਿਆ? ਕਹਿੰਦਾ ਬਿਲਕੁਲ ਨਹੀਂ, ਤੈਨੂੰ ਰੋਗ ਹੈ ਨੀ ਕੋਈ। ਗੁਰਦੇਵ ਕਹਿੰਦੇ ਤੈਨੂੰ ਮੇਰੇ ਰੋਗ ਦਾ ਪਤਾ ਹੀ ਹੈ ਨਹੀਂ, ਵੈਦਾਂ ਮੇਰੀ ਬਾਂਹ ਛੱਡਦੇ ਤੈਨੂੰ ਰੋਗ ਦਾ ਪਤਾ ਨਾ ਕੋਈ, ਕਿਉਂਕਿ ਮੇਰੇ ਦਾਤਾ ਜੀ ਨੇ ਬਾਣੀ ਵਿੱਚ ਲਿਖਿਆ ਕਿ ਵੈਦ ਬੁਲਾਇਆ ਵੈਦਗੀ ਪਗਰ ਢੋਲੇ ਵਾ ਭੋਲਾ ਵੈਦ ਨੇ ਜਾਣਾ ਹੀ ਕਰਕ ਕਰੇ ਜੇ ਮਾਹੇ। ਮੇਰੇ ਦਾਤਾ ਜੀ ਕਹਿੰਦੇ ਇਹ ਵਿਛੋੜਾ ਸਿਹਾ ਨਾ ਜਾਏ, ਮੇਰਾ ਪਰਮਾਤਮਾ ਨਾਲੋਂ ਵਿਛੋੜਾ ਪੈ ਚੁੱਕਾ, ਮੈਨੂੰ ਰੋਗ ਲੱਗਾ ਹੋਇਆ, ਏਦਾਂ ਕਰ ਕਿ ਮੈਨੂੰ ਇਸ ਰੋਗ ਦੀ ਦਵਾਈ ਦੇ ਦੇ। ਤੇ ਮੈਂ ਤਾਂ ਕਾਲੂ ਜੀ ਘਰੇ ਆ ਕੇ ਪੁੱਛਦੇ, ਕਹਿੰਦੇ ਬੇਦਾ ਕੀ ਹੋਇਆ, ਰੋਗ ਲੱਭਾ? ਕਹਿੰਦਾ ਰੋਗ ਐਡਾ ਵੱਡਾ ਲੱਗਾ ਹੋਇਆ ਕਿ ਤੈਨੂੰ ਨੀ ਪਤਾ ਕਿ ਮੁੰਡਾ ਜਵਾਨ ਘਰੇ ਬਿਠਾ ਕੇ ਬੈਠਾ, ਇਹਨੂੰ ਕਿਸੇ ਕੰਮ ਕਾਰ ਤੇ ਲਾ ਦੇ। ਤੇ ਗੁਰੂ ਕੇ ਪਿਆਰਿਓ, ਮੇਰਾ ਦਾਤਾ ਜੀ ਕਹਿਣ ਲੱਗੇ ਜਿਹੜਾ ਵਿਛੋੜੇ ਦਾ ਰੋਗ ਹੁੰਦਾ ਨਾ, ਉਹ ਕਦੇ ਔਰ ਹਮੇਸ਼ਾ ਹੀ ਅੱਖਾਂ ਵਿੱਚ ਅੱਥਰੂ ਕਰਦੇ ਨੀ। ਆਮ ਤੌਰ ਤੇ ਜਦੋਂ ਧੀਆਂ ਪੁੱਤ ਪੰਜਾਬ ਤੋਂ ਤੋਰਦੇ ਸਨ, ਉਹਨਾਂ ਨੂੰ ਪਤਾ ਹੁੰਦਾ ਸੀ ਮਾਪਿਆਂ ਨੂੰ, ਕਿਉਂਕਿ ਅੱਗੇ ਸਾਡੇ ਵੀਰ ਬਜ਼ੁਰਗ ਬੈਠੇ ਨੀ ਨਾ, ਪਹਿਲਾਂ ਧੀਆਂ ਪੁੱਤਰ ਤੋਰੇ ਫਿਰ ਧੀਆਂ ਪੁੱਤਰ ਨੇ ਆਪਾਂ ਨੂੰ ਸੱਦਿਆ। ਪਰ ਯਾਦ ਰੱਖਿਓ, ਉਹਨਾਂ ਨੂੰ ਤੁਹਾਨੂੰ ਪਤਾ ਸੀ ਕਿ 24 ਘੰਟੇ ਬਾਅਦ ਕਿ ਵੀਡੀਓ ਤੇ ਕਾਲ ਕਰ ਲੈਣੀ ਜਾਂਦੇ ਨੀ, ਪਰ ਅੱਖਾਂ 'ਚ ਉੱਤਰੂ ਵਗਦੇ ਨੇ, ਵਿਛੋੜੇ ਦਾ ਦੁੱਖ। ਹੁਣ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ, ਕਿਉਂਕਿ ਖਾਲਸਾ ਜੀ ਭਾਈ ਸੰਤ ਸਿੰਘ ਜੀ ਪਾਰਸ ਲਿਖਦੇ ਨੇ, ਕਹਿੰਦੇ ਜਦੋਂ ਪੁੱਤ ਪਰਦੇਸ਼ ਨੂੰ ਤੁਰਦਾ ਹੈ ਤੇ ਮਾਂ ਦੀ ਅੱਖਾਂ 'ਚ ਉੱਤਰੂ ਚੋਂਦੇ ਨੇ, ਉਹ ਕੀ ਕਹਿੰਦੀ ਆ? ਕਹਿੰਦੇ ਵੇਖ ਕੇ ਦੁਨੀਆ ਰੰਗ ਬਰੰਗੀ, ਵੇਖੀ ਪੁੱਤਰਾ ਡੁੱਲੀ ਨਾ, ਉੱਥੇ ਤੈਨੂੰ ਤਰ੍ਹਾਂ ਤਰ੍ਹਾਂ ਦੇ ਬੰਦੇ ਮਿਲਣੇ ਨੀ, ਤੈਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਣੇ ਨੀ, ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਨਸਲਾਂ ਮਿਲਣੀਆਂ ਨੀ, ਵੇਖ ਕੇ ਦੁਨੀਆ ਰੰਗ ਬਰੰਗੀ, ਵੇਖੀ ਪੁੱਤਰਾ ਡੁੱਲੀ ਨਾ, ਜਮ ਜਮ ਜਾ ਪਰਦੇਸ ਨੂੰ ਪੁੱਤਰਾ, ਪਰ ਵੇਖੀ ਮਾਂ ਨੂੰ ਭੁੱਲੀ ਨਾ, ਕਿਤੇ ਆਪਣੇ ਮਾਂ ਬਾਪ ਨੂੰ ਭੁੱਲ ਨਾ ਜਾਵੀਂ, ਇਹ ਵਿਛੋੜੇ ਦਾ ਦੁੱਖੀ। ਕਹਿੰਦੇ ਨੇ ਅੱਜ ਗੁਰਦੇਵ ਕਹਿਣ ਲੱਗੇ ਬਾਬਾ ਬਿਧੀ ਚੰਦ ਨੂੰ, ਕਹਿਣ ਲੱਗੇ ਬਾਬਾ ਇੱਦਾਂ ਕਰ ਪਏ, ਹੁਣ ਦੂਜਾ ਘੋੜਾ ਵੀ ਲਿਆ, ਦਾਤਾ ਸੱਤ ਬਚਨ ਆ। ਕਹਿਣ ਲੱਗੇ ਦਾਤਾ ਜੇ ਤੂੰ ਨਾਲ ਏ ਨਾ ਤੇ ਮੇਰਾ ਵਾਲ ਵੰਗਾ ਨਾ ਹੋਣ ਦਈ। ਗੁਰਦੇਵ ਕਹਿੰਦੇ ਤੇਰੇ ਨਾਲ ਹੋਵਾਂਗੇ। ਕਹਿਣ ਲੱਗੇ ਦਾਤਾ ਵਿੱਚ ਕਰਤਾ ਪੁਰਖ ਖਲੋਆ, ਵਾਜ ਨਾ ਵੰਗਾ ਹੋਆ, ਜੇ ਤੂੰ ਮੇਰੇ ਨਾਲ ਏ ਤੇ ਦਾਤਾ ਮੈਨੂੰ ਪਰਵਾਹ ਹੀ ਕਿਸੇ ਦੀ ਨਹੀਂ। ਭਾਈ ਜੋਗਾ ਕਹਿੰਦਾ ਸੀ ਨਾ ਕਿ ਗੁਰਦੇਵ ਪੁੱਛਦੇ ਨੇ ਕਲਗੀ ਵਾਲੇ ਪਾਤਸ਼ਾਹ, ਕਹਿੰਦਾ ਕਿਹਦੇ ਜੋਗਾ? ਕਹਿੰਦਾ ਜੀ ਤੁਹਾਡੇ ਜੋਗਾ। ਤੇ ਗੁਰਦੇਵ ਕਹਿੰਦਾ ਜੇ ਤੂੰ ਮੇਰੇ ਜੋਗਾ ਤੇ ਮੈਂ ਤੇਰੇ ਜੋਗਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਹੁਣ ਬਾਬਾ ਬਿਧੀ ਚੰਦ ਗੁਰੂ ਕੇ ਪਿਆਰੇ ਗਏ ਅੱਜ ਬਾਬਾ ਬਹੋੜੂ ਦੇ ਘਰੇ, ਔਰ ਬਾਬਾ ਬਹੋੜੂ ਇਹ ਬਜਾਜੀ ਦਾ ਕੰਮ ਕਰਦਾ, ਇਹ ਕੱਪੜੇ ਦਾ ਕੰਮ ਕਰਦਾ। ਕਹਿੰਦੇ ਅੱਜ ਸਿੱਖ ਨੂੰ ਸਿੱਖ ਮਿਲਿਆ, ਦੋਨੇ ਬੜੇ ਖੁਸ਼ ਹੋਏ। ਬਾਬਾ ਬਹੋੜੂ ਕਹਿਣ ਲੱਗਾ ਬਾਬਾ ਬਿਧੀ ਚੰਦ ਜੀ ਕਿ ਤੁਸੀਂ ਕਿਵੇਂ ਆਏ ਹੋ? ਕਹਿਣ ਲੱਗੇ ਕਿ ਘੋੜਾ ਲੈ ਕੇ ਦੂਜਾ ਲੈਣ ਵਾਸਤੇ ਆਇਆ। ਬਾਬਾ ਬਹੋੜੂ ਚੰਦ ਕਹਿੰਦੇ ਨੇ ਪੈਰੇ ਤੋਂ ਲੈ ਕੇ ਸਿਰ ਤੱਕ ਕੰਮ ਉੱਠਿਆ, ਕਹਿੰਦੇ ਬਿਧੀ ਚੰਦਾ ਉਹ ਘੋੜਾ ਤੂੰ ਲੈ ਕੇ ਗਿਆ? ਕਹਿੰਦਾ ਹਾਂ ਘੋੜਾ ਮੈਂ ਲੈ ਕੇ ਗਿਆ। ਕਹਿੰਦਾ ਦਰਅਸਲ ਤੇਰੀਆਂ ਪੈਣਾਂ ਨੱਪੀਆਂ ਗਈਆਂ ਨੇ,
ਤੇਰੀਆਂ ਪੈੜਾਂ ਲੱਭਦੇ ਫਿਰਦੇ ਨਹੀਂ। ਅੱਜ ਤੱਕ ਚੋਰ ਦਾ ਪਤਾ ਨਹੀਂ ਲੱਗਾ, ਕਿਉਂਕਿ ਮੌਲਵੀ ਸੱਦੇ, ਕਾਜੀ ਸੱਦੇ, ਇੱਥੋਂ ਤੱਕ ਕਿ ਬਾਦਸ਼ਾਹ ਨੇ ਲਾਹੌਰ ਦੇ ਸਾਰੇ ਪੰਡਿਤ ਵੀ ਸੱਦ ਲੈ, ਉਹਨਾਂ ਤੋਂ ਟੇਵੇ ਲਵਾਉਂਦਾ ਫਿਰਦਾ। ਬਾਬਾ ਵਿਧੀ ਚੰਦ ਕਹਿੰਦਾ ਟੇਵੇ ਲਵਾਉਂਦਾ ਫਿਰਦਾ, ਇਹ ਬਾਦਸ਼ਾਹ ਮੁਸਲਮਾਨ ਆ, ਇਹ ਟੇਵਿਆਂ 'ਤੇ ਵਿਸ਼ਵਾਸ ਕਰਦਾ। ਕਹਿਣ ਲੱਗਾ ਕਰਦਾ, ਇਹਨੇ ਪੰਡਿਤ ਸੱਦੇ ਨੇ, ਇੱਥੋਂ ਤੱਕ ਕੋਈ 4 ਲੱਖ ਰੁਪਈਆ ਇਹ ਤੇਰੇ ਸਿਰ ਦਾ ਮੁੱਲ ਪੈ ਚੁੱਕਾ, ਉਸ ਸਮੇਂ 4 ਲੱਖ ਰੁਪਈਆ। ਬਾਦਸ਼ਾਹ ਕਹਿਣ ਲੱਗਾ ਕਿ ਕੋਈ ਚੋਰ ਲੱਭ ਕੇ ਲਿਆਵੋ। ਬਾਬਾ ਵਿਧੀ ਚੰਦ ਕਹਿਣ ਲੱਗਾ ਜੇਕਰ ਬਾਦਸ਼ਾਹ ਪੰਡਤਾਂ 'ਤੇ ਟੇਵਿਆਂ ਵਾਲਿਆਂ 'ਤੇ ਵਿਸ਼ਵਾਸ ਰੱਖਦਾ ਤੇ ਏਦਾਂ ਕਰ ਬਾਬਾ ਬਹੋੜੂ ਕਿ ਮੇਰੀ ਗੱਲ ਮੰਨ ਲਾ। ਕਹਿੰਦਾ ਕਿਹੜੀ? ਕਹਿੰਦਾ ਮੈਨੂੰ 4-5 ਚੀਜ਼ਾਂ ਤਿਆਰ ਕਰਵਾ ਦੇ। ਕਹਿਣ ਲੱਗਾ ਕਿਹੜੀਆਂ? ਕਹਿਣ ਲੱਗਾ 3 ਚੋਲੇ ਤਿਆਰ ਕਰਵਾ ਦੇ। ਕਹਿੰਦਾ ਕਿੱਡੇ ਕਿੱਡੇ? ਕਹਿੰਦਾ ਗਿੱਟਿਆਂ ਦੀ ਕਿ ਗੋਡਿਆਂ ਦੀ ਕਿ ਗੁੱਚਾ? ਮੈਨੂੰ 3 ਚੋਲੇ ਚਾਹੀਦੇ ਨੇ, ਹੋਰ ਬਾਬਾ ਜੀ ਕੀ ਚਾਹੀਦਾ? ਕਹਿਣ ਲੱਗੇ ਮੈਨੂੰ 30 ਗਜ ਦੀ ਪੱਗ ਲਿਆ ਦੇ। ਭਾਈ ਬਹੋੜੂ ਚੰਦ ਹੱਸ ਪਿਆ, ਉਹ ਕਹਿੰਦਾ ਬਾਬਾ 30 ਗਜ ਦੀ ਪੱਗ ਬੰਨ ਕੇ ਟੋਕਰਾ ਬਣਾਉਣਾ ਸਿਰ ਤੇ? ਕਹਿਣ ਲੱਗਾ ਵੇਖੀ ਚੱਲੀ ਅੱਗੇ, ਪਰਮਾਤਮਾ ਮੇਰੇ ਨਾਲ ਹੀ ਔਰ ਗੁਰੂ ਮੇਰੇ ਨਾਲ ਹੈ। ਕਿ ਬਾਬਾ ਜੀਵਨ ਵੇਖੋ ਕਿਹੋ ਜਿਹਾ ਕਰਾਮਾਤ ਪਹਿਲਾਂ ਕਰ ਗਿਆ ਸੀ, ਅੱਜ ਤੈਨੂੰ ਸੇਵਾ ਦਿੱਤੀ ਆ, ਇਹ ਸੇਵਾ ਦਾ ਮੇਵਾ ਲੈ ਲਾ। ਕਹਿਣ ਲੱਗਾ ਹੋਰ ਕੀ ਚਾਹੀਦਾ? ਕਹਿੰਦਾ 3 ਗਜ ਦਾ ਕੱਪੜਾ ਮੈਂ ਗੱਜ ਪਾਉਣਾ, ਇੱਕ ਮਾਲਾ ਲਿਆ ਦੇ ਔਰ ਦੂਜੀ ਇੱਕ ਸੰਗਲੀ ਡੱਲ, ਕਿਉਂਕਿ ਆਮ ਤੌਰ 'ਤੇ ਨਜੂਮੀ ਸਿੜਦੇ ਨੇ ਡੱਲ। ਕਹਿੰਦਾ ਡੱਲ ਚਾਹੀਦੇ ਨੇ ਕਿ ਪੱਤਰੀ ਚਾਹੀਦੀ ਆ? ਅਤੇ ਬਾਬਾ ਬਹੋੜੂ ਕਹਿੰਦਾ ਹੋਰ ਆ। ਕਹਿੰਦਾ ਕਿ ਜੁੱਤੀ ਲਿਆ ਦੇ ਵਧੀਆ ਜੀ, ਅਗਰ ਜੁੱਤੀ ਲਿਆ ਦੇਗਾ ਤਾਂ ਵੇਖੀ ਪਰ ਕੀ ਕਮਾਲ ਹੁੰਦਾ। ਅਤੇ ਬਾਬਾ ਬਹੋੜੂ ਕਹਿਣ ਲੱਗਾ ਕੱਲ੍ਹ ਤੱਕ ਤਿਆਰ ਕਰ ਦੂੰ, ਕੱਲ੍ਹ ਤੱਕ ਬਾਬਾ ਵਿਧੀ ਚੰਦਾ ਇਹ ਸਾਰੀਆਂ ਚੀਜ਼ਾਂ ਤਿਆਰ ਹੋ ਜਾਣਗੀਆਂ। ਇਹ ਗੁਰੂ ਕੇ ਪਿਆਰੇ ਦੂਜਾ ਦਿਨ ਚੜ੍ਹਿਆ, 3 ਚੋਗੇ ਆ ਗਏ। ਹੁਣ ਬਾਬਾ ਵਿਧੀ ਚੰਦ ਨੇ ਚੋਲੇ ਪਹਿਨੀ, ਇੱਕ ਗਿੱਟਿਆਂ 'ਤੇ, ਗੋਡਿਆਂ 'ਤੇ ਇੱਕ ਗੁੱਚਾ। ਹੁਣ ਸਿਰ 'ਤੇ 30 ਗਜ ਦੀ ਜਦੋਂ ਪੱਗ ਬੰਨਦਾ, ਇਉਂ ਲੱਗਦਾ ਜਿਵੇਂ ਟੋਕਰਾ ਰੱਖਿਆ ਹੋਵੇ। ਕਹਿੰਦੇ ਮਾਰਵਾੜੀਆਂ ਦਾ ਭੇਤ ਤਿਆਰ ਕੀਤਾ, ਮਾਰਵਾੜੀਆਂ ਦਾ, ਇਹ ਰਾਜਸਥਾਨ ਦੇ ਲੋਕ ਨੇ, ਇਹ ਦਾੜੀ ਨੂੰ ਖਾਲਸੀ ਦੋਨੇ ਪਾਸੇ ਬੰਨ ਲੈਂਦੇ ਨੇ, ਉਹਨੂੰ ਕਹਿੰਦੇ ਨੇ ਮਾਰਵਾੜੀ। ਹੁਣ ਬਾਬਾ ਵਿਧੀ ਚੰਦ ਨੇ ਦੋਨੇ ਪਾਸੇ ਦਾੜੀ ਬੰਨ ਲਈ, ਗੱਜ ਮਾਲਾ ਪਾ ਲਈ ਔਰ 3 ਗਜ ਦਾ ਕੱਪੜਾ ਗੱਜ ਪਾ ਲਿਆ, ਇੱਕ ਹੱਥ 'ਚ ਪੱਤਰੀ ਅਤੇ ਦੂਜੇ ਹੱਥ 'ਚ ਸੰਗਲੀ ਅਤੇ ਡੱਲ ਫੜ ਲੈ। ਕਹਿੰਦੇ ਜਦੋਂ ਤਿੱਲੇਦਾਰ ਜੁੱਤੀ ਪਾ ਕੇ ਔਰ ਪਿਛਾ ਨੂੰ ਮੁੜਿਆ ਤੇ ਬਾਬਾ ਬਹੋੜੂ ਚੰਦ ਪਛਾਣਿਆ ਨਹੀਂ ਗਿਆ। ਕਹਿੰਦੇ ਬਾਬਾ ਵਿਧੀ ਚੰਦਾ ਧਾਨੇ ਤੂੰ, ਅੱਜ ਮੈਂ ਤੈਨੂੰ ਨਹੀਂ ਪਹਿਚਾਣ ਸਕਿਆ ਕਿ ਤੂੰ ਸਾਡਾ ਬਾਬਾ ਵਿਧੀ ਚੰਦ ਹੈ, ਕਿਉਂਕਿ ਗੁਰੂ ਕੇ ਪਿਆਰੇ ਸਿੱਖਾਂ ਨੇ ਭੇਸ ਬਦਲੇ ਨੇ, ਕੌਮ ਬਦਲੇ, ਧਰਮ ਬਦਲੇ ਕੁਝ ਕਰਨ ਵਾਸਤੇ, ਤੇ ਕਿਤੇ ਗੁਰੂ ਸਾਹਿਬਾਨਾਂ ਨੇ ਵੀ ਭੇਸ ਬਦਲੇ ਨੇ। ਔਰ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਦੀ ਧਰਤੀ 'ਤੇ ਗਏ ਉੱਥੇ ਭੇਸ ਬਦਲਿਆ, ਕਿਉਂਕਿ ਹਾਜੀਆਂ ਵਾਲਾ ਬਾਣਾ ਪਾਇਆ ਗਿਆ ਨਾ, ਅਤੇ ਨਾਲ ਜਿਹੜੀ ਰਬਾਬ ਸੀ ਉਹ ਲੁਕੋ ਕੇ ਲੈ ਕੇ ਗਏ, ਕਿਉਂਕਿ ਮੁਸਲਮਾਨੀ ਮਤ ਵਿੱਚ ਕਲਾ ਤੇ ਮਨਾਹੀ ਸੀ, ਕੋਈ ਸਾਜ ਨਹੀਂ ਵਜਾ ਸਕਦਾ ਸੀ। ਪਰ ਗੁਰੂ ਨਾਨਕ ਦੇਵ ਜੀ ਨੇ ਉੱਥੇ ਭੇਸ ਬਦਲਿਆ ਅਤੇ ਭਾਈ ਮਰਦਾਨਾ ਕਹਿੰਦਾ ਦਾਤਾ ਆਪਾਂ ਮੱਕੇ ਵੀ ਆ ਗਏ, ਆਪਾਂ ਸਾਰੀਆਂ ਰੀਤਾਂ ਇਹਨਾਂ ਵਰਗੇ ਕੱਪੜੇ ਵੀ ਪਾ ਲੈ, ਸਾਰੀਆਂ ਰੀਤਾਂ ਧਾਰਨ ਕਰ ਲਈਆਂ, ਤੇ ਜੇ ਕੱਲ ਨੂੰ ਹੱਜ ਕਰ ਲਿਆ ਫਿਰ ਮੁਸਲਮਾਨ ਪੱਕੇ ਬਣ ਜਾਂਗੇ ਨਾ। ਗੁਰਦੇਵ ਕਹਿੰਦੇ ਕੋਈ ਗੱਲ ਨੀ ਮਰਦਾਨੇ, ਕੱਲ ਨੂੰ ਵੇਖੀ ਕੀ ਹੋਣਾ, ਇਹ ਪਰਮਾਤਮਾ ਦੇ ਰੰਗ ਨੇ, ਕਿਉਂਕਿ ਕੁਦਰਤ ਤੇਰੀ ਮਾਲਕਾ, ਬੜੇ ਨਿਆਰੇ ਰੰਗ ਆ। ਤੇ ਜਿਹੜਾ ਜੀਵਨ ਕਾਜੀ ਸੀ ਨਾ, ਉਹ ਵਾਰ ਵਾਰ ਆ ਕੇ ਵੇਖਦਾ, ਕਹਿੰਦਾ ਮੁਸਲਮਾਨ ਲੋਕ ਨਹੀਂ, ਇਹ ਮੁਸਲਮਾਨ ਹੀ ਲੱਗਦਾ ਏ। ਹੁਣ ਰਾਤ ਨੂੰ ਬਾਬੇ ਨੇ ਮੱਕੇ ਵੱਲ ਪੈਰ ਕਰ ਲਿਆ ਤੇ ਗੁਰੂ ਕੇ ਪਿਆਰੇ ਪੈਰਾਂ ਨੂੰ ਫੜ ਕੇ ਔਰ ਕਾਜੀ ਜੀਵਨ ਕਹਿਣ ਲੱਗਾ ਤੂੰ ਕਾਫਰ ਏ, ਕਾਫਰ ਕਹਿ ਮੱਕੇ ਵੱਲ ਪੈਰ ਕਰਕੇ ਪਿਆ। ਤੇ ਚੱਕਰੀਆਂ ਪਵਾ ਦਿੱਤੀਆਂ ਸੀ ਬਾਬੇ ਨਾਨਕ ਨੇ, ਕਹਿੰਦੇ ਚੱਕਰੀਆਂ ਪਵਾ ਦਿੱਤੀਆਂ। ਤੇ ਗੁਰੂ ਕੇ ਪਿਆਰਿਓ ਅੱਜ ਬਾਬਾ ਵਿਧੀ ਚੰਦ ਭੇਸ ਬਦਲ ਕੇ ਤੱਕ ਲਾਹੌਰ ਦੀਆਂ ਗਲੀਆਂ 'ਚ ਕਿਹੜਾ ਹੋਕਾ ਦਿੰਦਾ, ਉਹ ਸਮਝਦਾ ਸੀ ਬੇਨਤੀ।

ਦਿਲ ਦੀਆਂ ਗੱਲਾਂ ਦੱਸ ਦੇਵਾਂ ਸਾਰੀਆਂ। ਹੁਣ ਗੁਰੂ ਨਾਲ ਹੈ ਨਾ, ਜਦੋਂ ਹੋਕਾ ਦਿੰਦਾ ਲਾਹੌਰ ਦੀਆਂ ਗਲੀਆਂ ਦੇ ਵਿੱਚ ਕਿ ਕਿਸੇ ਦਾ ਕੋਈ ਗਵਾਚਾ ਹੋਵੇ, ਕਿਸੇ ਦਾ ਕੋਈ ਚੋਰੀ ਹੋਇਆ ਹੋਵੇ, ਕਿਸੇ ਦਾ ਕੋਈ ਵਿਦੇਸ਼ ਗਿਆ ਬੋਹੜੀ ਨਾ ਹੋਵੇ, ਕਿਸੇ ਨੂੰ ਕੋਈ ਦੁੱਖ ਹੋਵੇ, ਆਓ ਮੈਂ ਪੁੱਠਾ ਗੇੜਾ ਲਾ ਦਿਆਂਗਾ, ਮੈਂ ਪੁੱਠਾ ਚਗਲਾ ਘੁਮਾ ਦਿਆਂਗਾ। ਅਤੇ ਗੁਰੂ ਕੇ ਪਿਆਰੇ ਹੁਣ ਲੋਕੀ ਤਾਂ ਲੈਣਾ ਲਾ ਕੇ ਆ ਗਏ। ਔਰ ਗੁਰੂ ਦਾਤੇ ਦੀ ਇੰਨੀ ਕਿਰਪਾ, ਜਿਹੜਾ ਗੱਲ ਕਹਿੰਦਾ ਬਾਬਾ ਬਿਧੀ ਚੰਦ ਉਹ ਸੱਚ ਹੋ ਰਹੀ ਆ। ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁੱਧ। ਇਹ ਤਿੰਨਾਂ ਲੋਕਾਂ ਦੀਆਂ ਗੱਲਾਂ ਕਰਨ ਲੱਗ ਪਏ ਆ, ਕਿਉਂਕਿ ਤੀਨ ਲੋਕੀ ਬਾਤੇ ਕਹੇ। ਲੋਕੀ ਘਰ ਘਰ ਗੱਲਾਂ ਕਰਦੇ ਨੇ, ਜਿਹੜਾ ਨਵਾਂ ਨਜੂਬੀਆਂ ਹੋਇਆ ਨਾ, ਹੁਣ ਬੀਬੀਆਂ ਦੀਆਂ ਲਾਗੀਆਂ ਲੈਣਾ। ਅਤੇ ਗੁਰੂ ਕੇ ਪਿਆਰੇ, ਜਿਹੜਾ ਬੀਬੀਆਂ ਦਾ ਬਾਬਾ ਕਦੇ ਭੁੱਖਾ ਥੋੜੋ ਮਰਦਾ। ਕਹਿੰਦੇ ਨੇ ਬੀਬੀਆਂ ਲੈਣਾ ਲਾ ਲਾ ਕੇ ਰੌਲਾ ਪਾਉਂਦੀਆਂ ਨੇ, ਜਾ ਕੇ ਭੈਣੇ ਆ ਜਿਹੜਾ ਨਵਾਂ ਨਜੂਮੀਆਂ ਆਇਆ ਉਹ ਸੱਚੋ ਸੱਚ ਹੀ ਦੱਸੀ ਜਾਂਦਾ। ਘਰ ਘਰ ਗੱਲਾਂ ਹੋ ਰਹੀਆਂ। ਅਤੇ ਗੁਰੂ ਕੇ ਪਿਆਰੇ, ਜਦੋਂ ਹੁਣ ਘਰ ਘਰ ਗੱਲਾਂ ਹੁੰਦੀਆਂ ਨੇ ਉਹ ਇਹਨਾਂ, ਕਿਉਂਕਿ ਗੁਰੂ ਨਾਲ ਸੀ। ਮੈਂ ਗੱਲ ਕਰਦਾ ਸਾ ਕਿ ਮੰਨੇ ਸੁਰਤ ਹੋਵੇ ਮਨ ਬੋਧਾ, ਮੰਨੇ ਸਗਲ ਭਵਨ ਕੀ ਸੁੱਧ, ਮੰਨੇ ਮੂੰਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਹੁਣ ਬਾਬਾ ਬਿਧੀ ਚੰਦ ਦੇ ਸਿਰ ਤੇ ਛੇਵੇਂ ਪਾਤਸ਼ਾਹ ਦਾ ਹਾਥੀ, ਛੇਵੇਂ ਪਾਤਸ਼ਾਹ ਦਾ ਸਿੱਖ ਭੇਸ ਬਦਲਿਆ। ਕਿਤੇ ਉਹਨਾਂ ਗਲੀਆਂ ਦੇ ਵਿੱਚ ਇਹ ਘਾਹੀ ਬਣ ਕੇ ਵੀ ਫਿਰਦਾ ਸੀ, ਉਹਨਾਂ ਗਲੀਆਂ ਦੇ ਵਿੱਚ ਇੱਕ ਸੇਰਾ ਬਣ ਕੇ ਵੀ ਤੁਰਿਆ ਫਿਰਦਾ ਸੀ। ਪਹਿਚਾਣ ਤਾਂ ਕੋਈ ਨਹੀਂ, ਕਿਉਂਕਿ ਗੁਰੂ ਕੇ ਪਿਆਰੋ ਭੇਸ ਬਦਲਿਆ ਸੀ ਨਾ। ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਹੁਣ ਜਦੋਂ ਪੱਟੀ ਦੀ ਯੂਹ ਦੇ ਜਾ ਕੇ ਇਹ ਜਾ ਕੇ ਮੁਗਲ ਚੌਧਰੀਆਂ ਨੂੰ ਕਹਿਣ ਲੱਗੇ ਕਿ ਤੁਸੀਂ ਕਿੱਧਰ ਜਾਣਾ ਹੈ। ਕਹਿਣ ਲੱਗੇ ਅਸੀਂ ਮਾਮਲਾ ਮੁਮਲਾ ਇਕੱਠਾ ਕਰਦੇ ਹਾਂ, ਅਸੀਂ ਮਾਮਲਾ ਲਿਜਾ ਕੇ ਜਾਣਾ ਮੱਸੇ ਰੰਗੜ ਦੇ ਕੋਲ, ਮਸਾਊਦੀਨ ਖਾਂ ਦੇ ਕੋਲ। ਕਹਿਣ ਲੱਗੇ ਇੱਦਾਂ ਕਰੋ, ਚੋਲੇ ਸਾਨੂੰ ਦੇ ਦਿਓ, ਮਾਮਲਾ ਅਸੀਂ ਤਾਰੋ ਨਹੀਂ ਆ। ਅਤੇ ਗੁਰੂ ਕੇ ਪਿਆਰੇ ਭੇਸ ਬਦਲਿਆ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ। ਅਤੇ ਜਾ ਕੇ ਜਿਹੜਾ ਗੁਰੂ ਘਰ ਦੀ ਬੇਅਦਬੀ ਕਰਦਾ ਸੀ ਉਹਦਾ ਜਾ ਕੇ ਗਾਟਾ ਲਾ ਦਿੱਤਾ। ਭੇਸ ਬਦਲਿਆ ਭਾਈ ਅਗੜ ਸਿੰਘ ਨੇ, ਜਦੋਂ ਮੋਮਨ ਖਾਂ ਜਿਹੜਾ ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਕਰਵਾ ਰਿਹਾ ਸੀ ਨਾ ਮਾਮਾ ਦੇ ਬੱਚਿਆਂ ਦੇ, ਕਿਉਂਕਿ ਗੁਰੂ ਕੇ ਪਿਆਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ, ਉਹਨਾਂ ਨੇ ਜ਼ਿਕਰ ਕੀਤਾ ਹੈ ਕਿ 400 ਛੋਟਾ ਛੋਟਾ ਬੱਚਾ ਸਿੱਖਾਂ ਦਾ ਔਰ ਮੋਮਨ ਖਾਂ ਨੇ ਟੋਟੇ ਟੋਟੇ ਕਰਵਾ ਦਿੱਤਾ ਸੀ। ਉਹ ਮਾਮਾ ਧਨ ਸੀ ਕਿ ਧਨ ਸੀ ਉਹ ਸਿਦਕੀ ਮਾਈਆਂ ਤੱਤੀਆਂ ਕਰ ਸਿੱਖਾਂ ਲਾਈਆਂ। ਕਹਿੰਦੇ ਖੂਨ ਦੇ ਚੱਲਣ ਭਾਰੇ ਹਾਏ ਨਾ ਕੋਈ ਅਚਾਰੇ, ਲਾਈਆਂ ਸਿਰਾਂ ਦੇ ਨਾ ਸੀ ਦਾਵਾਂ, ਪਰ ਇੱਕ ਸਿੱਖੀ ਸ਼ਾਨ ਬਦਲੇ ਅੱਖਾਂ ਸਾਹਮਣੇ ਮਰਾ ਲੈ ਪੁੱਤ ਮਾਮਾ। ਇਹ ਮੋਮਨ ਖਾਂ ਨੂੰ ਕਤਲ ਕਰਨ ਵਾਸਤੇ ਭਾਈ ਅਗੜ ਸਿੰਘ ਨੇ ਵੀ ਭੇਸ ਬਦਲਿਆ ਸੀ। ਇਹ ਭੇਸ ਬਦਲਣਾ ਸਿਖਾਇਆ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ। ਜਦ ਉੱਚ ਦੇ ਪੀਰ ਬਣ ਕੇ ਇਹ ਮਾਛੀ ਵਾਲੇ ਦੀ ਧਰਤੀ ਤੋਂ ਨਿਕਲੇ ਨੀ, ਹੁਣ ਬਾਬਾ ਬਿਧੀ ਚੰਦ ਭੇਸ ਬਦਲ ਕੇ ਗਲੀਆਂ 'ਚ ਤੁਰਿਆ ਫਿਰਦਾ। ਅਤੇ ਗੁਰੂ ਕੇ ਪਿਆਰੇ ਸਿਪਾਹੀ ਨੇ ਵੇਖਿਆ, ਇੱਕ ਸਿਪਾਹੀ ਸੋਹੰਦੇ ਖਾਂ ਦਾ ਖਾਸ ਬੰਦਾ, ਇਹ ਲੋਕਾਂ ਨੂੰ ਪੁੱਛਦਾ ਕਹਿੰਦਾ ਨਜੂਮੀਆਂ ਸੱਚੀਆਂ ਗੱਲਾਂ ਕਰਦਾ? ਕਹਿੰਦਾ ਪੁੱਛ ਕੇ ਵੇਖ ਲਾ, ਪਰ ਜਿਹੜੀ ਗੱਲ ਕਹਿੰਦਾ ਸੱਚੀ ਕਹਿੰਦਾ, ਇਹ ਝੂਠ ਕੋਈ ਨਹੀਂ ਬੋਲਦਾ। ਪਰ ਗੁਰੂ ਨਾਨਕ ਦੇਵ ਦਾ ਹੱਥ ਸਿਰ 'ਤੇ ਹੋਵੇ ਅਤੇ ਦਾਤਾ ਜੀ ਸੱਚ ਬੁਲਾਉਂਦੇ ਨੇ ਨਾ। ਹੁਣ ਬਾਬਾ ਬਿਧੀ ਚੰਦ ਦੀ ਮਹਿਮਾ ਫੈਲ ਗਈ, ਇਹ ਨਜੂਮੀਆਂ ਬਹੁਤ ਵੱਡਾ ਇਹ ਨਜੂਮੀਆਂ ਲੱਗਦਾ। ਕਹਿੰਦੇ ਨੇ ਖਾਲਸੇ ਛਪਾਈ ਗਿਆ ਦਰੋਗੇ ਦੇ ਕੋਲ। ਹੁਣ ਦਰੋਗਾ ਸੌਂਦੇ ਖਾਂ ਜਿਹੜਾ ਕਸੇਰੇ ਨੂੰ ਲੈ ਕੇ ਗਿਆ ਸੀ ਬਾਬਾ ਬਿਧੀ ਚੰਦ ਨੂੰ ਘਾਈ ਨੂੰ ਨਾ, ਹੁਣ ਉਹਦੇ ਕੋਲ ਖਲੋਤਾ। ਕਹਿੰਦੇ ਛਪਾਈ ਜਾ ਕੇ ਕਹਿਣ ਲੱਗਾ, ਕਹਿਣ ਲੱਗਾ ਦਰੋਗਾ ਸਾਹਿਬ ਬਾਹਰ ਜਾ ਕੇ ਵੇਖੋ ਕੀ ਹੋ ਰਿਹਾ। ਕਹਿੰਦਾ ਕੀ ਹੋ ਰਿਹਾ? ਕਹਿੰਦਾ ਹੋਣਾ ਕੀ ਆ ਕਿ ਅੱਜ ਬਾਦਸ਼ਾਹ ਨੇ ਭਾਵੇਂ ਪੰਡਿਤ ਸੱਦੇ, ਕਾਜੀ ਸੱਦੇ, ਮੌਲਵੀ ਸੱਦੇ, ਘੋੜੇ ਦਾ ਪਤਾ ਲੱਗਾ? ਕਹਿੰਦਾ ਬਿਲਕੁਲ ਨਹੀਂ ਲੱਗਾ। ਉਹ ਕੋਈ ਗੱਲ ਕਰੋ, ਬਾਦਸ਼ਾਹ ਦੌਕੇ ਮਾਰਦਾ, ਬਾਦਸ਼ਾਹ ਰੋਜ਼ ਦੌਕੇ ਮਾਰ ਕੇ ਕਹਿੰਦਾ ਕਿ ਤੁਹਾਨੂੰ ਸਜ਼ਾ ਦੇਵਾਂਗਾ। ਤਾਂ ਸਿਪਾਹੀ ਕਹਿੰਦਾ ਬਾਹਰ ਜਾ ਕੇ ਵੇਖ ਲਾ। ਕਹਿੰਦੇ ਕਿ ਨਜੂਮੀਆਂ ਆਇਆ, ਜਿਹੜਾ ਉਹਨੂੰ ਗੱਲ ਪੁੱਛਦਾ ਸੱਚੀ ਕਹਿ ਦਿੰਦਾ। ਕੋਈ ਇਹ ਗੱਲ ਵੀ ਕਹਿੰਦਾ ਕਿ ਜੇ ਕਿਸੇ ਦੀ ਕੋਈ ਚੀਜ਼ ਗਵਾਚੀ ਆ
मैं चोर भी दस दऊं, पता भी दस दऊं, वो कित्थे हैगी चीज वह भी दस दऊं, तो कुछ पाई जाके दरोगे ना जड़िया गल्ला खो रहा। एक साका शंद बेनती क्यों की आ रही।

ਪਰ ਗੁਰੂ ਕੇ ਪਿਆਰਿਓ, ਜੇ ਮਨ ਚ ਪਿਆਰ ਹੋਵੇ, ਸਰਦਾ ਹੋਵੇ ਨਾ, ਤੇ ਗੁਰੂ ਕਾ ਸਿੱਖ ਹਰ ਜੰਗ ਨੂੰ ਜਿੱਤ ਲੈਂਦਾ। ਕਿਉਂਕਿ ਮੇਰੇ ਦਾਤਾ ਜੀ ਲਿਖਦੇ ਨੇ, ਮਨ ਜੀਤਾ ਜਗ ਜੀਤ ਆ। ਕਹ ਜਿਹਨਾਂ ਨੇ ਮਨ ਨੂੰ ਜਿੱਤ ਲਿਆ, ਉਹਨਾਂ ਨੇ ਜੱਗ ਨੂੰ ਜਿੱਤ ਲਿਆ। ਪਰ ਜਿਹੜਾ ਮਨ ਏ ਨਾ, ਡਰ ਅਸਲ ਮਨ ਡਾਕਟਰਾਂ ਨੂੰ ਲੱਭਿਆ ਨਹੀਂ ਅਜੇ ਤੱਕ, ਇਹ ਕਿੱਥੇ ਰਹਿੰਦਾ। ਪਰ ਮੇਰੇ ਦਾਤਾ ਜੀ ਮਨ ਦੀ ਗੱਲ ਵਾਰ ਵਾਰ ਕਰਦੇ ਨੇ ਕਿ ਮਨ ਵਿੱਚ ਸਤਿਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਆ। ਮੇਰੇ ਦਾਤਾ ਜੀ ਕਹਿੰਦੇ, ਜਿਹੜਾ ਮਨ ਏ ਨਾ ਗੁਰੂ ਨੂੰ ਵੇਚ ਦੇ, ਔਰ ਜਿਹੜੇ ਤੇਰੇ ਕਾਰਜ ਰਹਿੰਦੇ ਰਹੇ ਉਹ ਗੁਰੂ ਦਾਤਾ ਪੂਰੀਆਂ ਕਰ ਦੇਗਾ। ਹੁਣ ਵੇਖੋ, ਬਾਬਾ ਬਿਧੀ ਚੰਦ ਦੇ ਸਿਰ ਉੱਤੇ ਅੱਜ ਮੀਰੀ ਪੀਰੀ ਦੇ ਦਾਤੇ ਦਾ ਹੱਥ ਏ। ਕਹਿੰਦੇ ਨੇ ਉਹ ਬਿਧ ਬਣ ਗਈ। ਹੁਣ ਬਿਧ ਤੇ ਦਾਤਾ ਹੀ ਬਣਾਉਂਦਾ ਨਾ। ਕਈ ਵਾਰੀ ਆਪਾਂ ਕੰਮ ਕੋਈ ਅੜਿਆ ਹੋਵੇ ਤੇ ਮਨ ਵਿੱਚ ਬੰਦਾ ਸੋਚਦਾ ਰਹਿੰਦਾ, ਪਰ ਕੋਈ ਨਾ ਕੋਈ ਦਾਤਾ ਬਿਧ ਬਣਾ ਦਿੰਦਾ। ਕੋਈ ਕੰਮ ਦੁਨੀਆਂ ਦੇ ਉੱਤੇ ਰਿਹਾ ਨਹੀਂ, ਯਾਦ ਰੱਖਿਓ। ਕਿਉਂਕਿ ਗੁਰੂ ਦਾਤੇ ਦੀ ਨਜ਼ਰ ਹੋਵੇ, ਰਹਿਮਤ ਹੋਵੇ, ਕਿ ਜਿਨ ਕੋ ਨਜ਼ਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ ਆ। ਹੁਣ ਛੇਵੇਂ ਪਾਤਸ਼ਾਹ ਨੇ ਬਿਧ ਬਣਾ ਦਿੱਤੀ ਤੇ ਸਿਪਾਹੀ ਜਾ ਕੇ ਦਰੋਗੇ ਨੂੰ ਕਹਿੰਦਾ, ਤੇ ਦਰੋਗਾ ਪਹਿਲ ਤੇ ਡਰਦਾ, ਇਹ ਸੋਚਦਾ ਮਨਾ। ਕਹਿੰਦਾ ਕਿ ਮੌਲਵੀ ਵੀ ਆਏ, ਕਾਜੀ ਵੀ ਆਏ, ਪੰਡਿਤ ਵੀ ਆਏ, ਪਰ ਕਿਸੇ ਨੂੰ ਘੋੜੇ ਵਾਲੇ ਪਤਾ ਹੀ ਨਹੀਂ ਲੱਗਾ ਕਿ ਘੋੜਾ ਕਿੱਥੋਂ ਦੀ ਚਲਾ ਗਿਆ। ਨਾ ਕਿਸੇ ਦੀ ਪੈੜ ਲੱਭੀ, ਨਾ ਕਿਸੇ ਚੋਰ ਦਾ ਪਤਾ ਲੱਗਾ। ਔਰ ਰਾਜਾ ਬਾਰ ਬਾਰ ਸਾਡੇ ਵਾਲੇ ਇਸ਼ਾਰੇ ਕਰੀ ਜਾਂਦਾ ਹੈ। ਤੇ ਸਿਪਾਹੀ ਕਹਿੰਦਾ, ਮੈਂ ਪਿੰਡ ਸੁਣ ਕੇ ਆਇਆ ਲਾਹੌਰ ਦੀਆਂ ਗਲੀਆਂ ਚੋ। ਲਾਹੌਰ ਦੀਆਂ ਗਲੀਆਂ ਚ ਗੱਲਾਂ ਹੁੰਦੀਆਂ ਨੇ ਇਸ ਨਿਚੂਮੀਆਂ ਦੀਆਂ, ਇਹ ਗੱਲਾਂ ਸੱਚੀਆਂ ਕਰੀ ਜਾਂਦਾ। ਤੇ ਦਰੋਗਾ ਕਹਿੰਦਾ, ਇਹਨੂੰ ਮੇਰੇ ਕੋਲ ਲੈ ਕੇ ਆ, ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ, ਫਿਰ ਬਾਦਸ਼ਾਹ ਨੂੰ ਜਾ ਕੇ ਆਖਾਂਗੇ। ਕਹਿੰਦੇ ਨੇ, ਗੁਰੂ ਕੇ ਪਿਆਰੇ ਉਤਾਰੇ ਅਸਲ। ਹੁਣ ਦਰੋਗਾ ਜਦੋਂ ਆ ਕੇ ਬਾਬੇ ਬਿਧੀ ਚੰਦ ਦੇ ਕੋਲ ਖਲੋਤਾ ਹੈ, ਤੇ ਜਿਹੜਾ ਬਾਬਾ ਬਿਧੀ ਚੰਦ ਕਈ ਦਿਨ ਰਿਹਾ ਸੀ ਲਾਹੌਰ ਦੀ ਧਰਤੀ ਉੱਤੇ, ਲਾਹੌਰ ਦੀ ਧਰਤੀ ਦੇ ਘਾਈ ਬਣ ਕੇ ਰਿਹਾ, ਦਰੋਗੇ ਦੇ ਕੋਲ ਫਿਰਦਾ ਰਿਹਾ, ਦਰੋਗੇ ਤੋਂ ਤਨਖਾਹ ਲੈਂਦਾ ਰਿਹਾ। ਤੇ ਗੁਰੂ ਕੇ ਪਿਆਰੇ, ਹੁਣ ਉਹ ਸੁਣਦੇ ਖਾਂ ਦਰੋਗਾ ਪਛਾਣ ਹੀ ਨਹੀਂ ਸਕਿਆ, ਇਹ ਉਹੀਓ ਬੰਦਾ ਕਿ ਜਿਹੜਾ ਪਹਿਲਾਂ ਘਾਈ ਬਣ ਕੇ ਆਇਆ ਸੀ। ਨਹੀਂ, ਕਹਿੰਦੇ ਨੇ ਗੁਰੂ ਦਾਤੇ ਦੀ ਐਸੀ ਨਜ਼ਰ ਹੋਈ, ਸੁਣਦੇ ਕਿ ਕਹਿੰਦਾ, ਨਜੂਮੀਆਂ ਮੈਂ ਤੇਰੀਆਂ ਸਿਫਤਾਂ ਬੜੀਆਂ ਸੁਣੀਆਂ ਨੇ, ਲਾਹੌਰ ਦੀਆਂ ਗਲੀਆਂ ਦੇ ਵਿੱਚ ਕਹਿੰਦੇ ਲੋਕੀ ਤੇਰੀਆਂ ਗੱਲਾਂ ਕਰਦੇ ਨੇ, ਕਿ ਤੇਰੇ ਕੋਲ ਹੈ ਸੱਚ। ਤੇ ਬਾਬਾ ਬਿਧੀ ਚੰਦ ਕਹਿੰਦਾ, ਮੈਂ ਤੇ ਦਰ ਅਸਲ ਪੰਜ ਵੀਰ ਸਿੱਧ ਕੀਤੇ ਹੋਏ ਨੇ। ਕਹਿੰਦੇ, ਉਹ ਕਿਹੜੇ? ਕਹਿੰਦਾ, ਜਿਹਦੇ ਨੇ ਮਰਦੀਆਂ ਸਿੱਧੀਆਂ ਰਾਹੀਂ ਸਭ ਕੁਝ ਦੱਸ ਸਕਦਾ। ਕਹਿੰਦਾ, ਦਰ ਅਸਲ ਕਿਸੇ ਦਾ ਘੋੜਾ ਗਵਾਚਾ ਹੋਵੇ। ਤੇ ਬਾਬਾ ਬਿਧੀ ਚੰਦ ਕਹਿੰਦਾ, ਲੱਭ ਦਿਆਂਗੇ, ਫਿਰ ਕੀ ਹੋਇਆ? ਕਹਿੰਦਾ, ਚੋਰ ਦਾ ਪਤਾ ਦੱਸ ਸਕਦਾ? ਕਹਿੰਦਾ, ਚੋਰ ਦਾ ਵੀ ਪਤਾ ਦੱਸ ਦਊ। ਦਾਰੀ ਅਸਲ ਤੂੰ ਚੋਰ ਕਹਿੰਦਾ, ਘੋੜਾ ਕਿੱਥੇ ਬੱਧਾ ਹੋਇਆ, ਘੋੜਾ ਕਿੱਥੇ ਚਲਾ ਗਿਆ, ਤੇ ਤੇਰੇ ਕਿਹੜੇ ਕਿਹੜੇ ਬੰਦੇ ਨਾਲ ਵਾਲੇ ਹੋਏ, ਉਹ ਵੀ ਦੱਸ ਦਊ। ਤੇ ਦਰੋਗਾ ਕਹਿਣ ਲੱਗਾ, ਮੈਂ ਬਾਦਸ਼ਾਹ ਨੂੰ ਪੁੱਛ ਕੇ ਆਉਣਾ, ਕਿਉਂਕਿ ਗੁਰੂ ਕੇ ਪਿਆਰੇ ਹੋ। ਹੁਣ ਅੱਗੇ ਵੀ ਨਜੂਮੀਆਂ ਬੜੇ ਆਏ ਸਨ, ਬਾਦਸ਼ਾਹ ਦੇ ਸਾਹਮਣੇ ਆਏ, ਬਾਦਸ਼ਾਹ ਪਰਖਦਾ ਰਿਹਾ, ਔਰ ਬਾਦਸ਼ਾਹ ਨੂੰ ਪਤਾ ਨਹੀਂ ਲੱਗਾ। ਇਹ ਵਾਰ ਵਾਰ ਤਾਨੇ ਮਾਰਦਾ ਸੀ, ਕਹਿੰਦਾ, ਦਰੋਗਿਆ, ਇਹਨਾਂ ਪਖੰਡੀਆਂ ਤੇ ਵਿਸ਼ਵਾਸ ਕਿਉਂ ਰੱਖਦਾ? ਕਿਉਂਕਿ ਗੁਰੂ ਕੇ ਪਿਆਰੇ, ਕਿਸੇ ਭਾਰਤ ਦੀ ਧਰਤੀ ਉੱਤੇ ਜਿਹੜੀ ਜੋਤਿਸ਼ ਵਿਦਿਆ ਸੀ ਨਾ, ਬੜੀ ਪਰਵਰ ਹੁੰਦੀ ਸੀ, ਪਰ ਅੱਜ ਜੋਤਿਸ਼ ਵਿਦਿਆ ਵਾਲੇ ਬਾਬੇ ਬਣ ਕੇ ਬਹਿ ਗਏ। ਉਹ ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟੀ ਜਾਂਦੇ ਨੇ, ਕਿਉਂਕਿ ਮੇਰੇ ਵਰਗੇ ਨੌਕਰੀ ਨਹੀਂ ਮਿਲਦੀ ਤੇ ਬਾਬਾ ਬਣ ਕੇ ਬਹਿ ਜਾਂਦਾ। ਆਮ ਤੌਰ ਤੇ ਰਿਵਾਜ ਜਿਹਾ ਬਣਿਆ ਹੋਇਆ, ਕਿਉਂਕਿ 1,03,000 ਬਾਬਾ ਪੰਜਾਬ ਦੀ ਧਰਤੀ ਤੇ ਡੇਰਾ ਖੋਲ ਕੇ ਬੈਠਾ ਹੈ, ਮਾਫ ਕਰਿਓ। ਔਰ ਜਿਹਨਾਂ ਦੇ ਵਿੱਚੋਂ 300 ਤੋਂ ਉੱਤੇ ਵੱਡੇ ਨੇ ਬਾਬੇ ਨੇ, ਜਿਹੜੇ ਆਪਣੇ ਆਪ ਨੂੰ ਰੱਬ ਖਵਾਉਂਦੇ ਨੇ, ਉਹ ਰੱਬ ਦੀ ਬਰਾਬਰੀ ਕਰਦੇ ਨੇ। ਪਰ ਗੁਰੂ ਕੇ ਪਿਆਰੇ, ਮੇਰੇ ਦਾਤਾ ਜੀ ਨੇ ਆਖਿਆ ਸੀ, ਸਿੱਖਾ ਕਿਤੇ ਇਹਨਾਂ ਦੇ ਮਗਰ ਲੱਗ ਕੇ ਆਪਣਾ ਜੀਵਨ ਨਾ ਗਵਾ ਲਈ। ਜਦੋਂ ਗੁਰੂ ਨਾਨਕ ਦੇਵ ਜੀ ਗੁਜਰਾਤ ਗਏ, ਇਹ ਗੁਜਰਾਤ ਗੁਰੂ ਕੇ ਪਿਆਰੇ ਪਾਕਿਸਤਾਨ 'ਚ ਪੈਂਦਾ, ਇਹਨੂੰ ਰਾਮ ਕਪਾਲ ਗੁਜਰ ਨੇ ਵਸਾਇਆ ਸੀ। ਤਾਂ ਗੁਰੂ ਨਾਨਕ ਦੇਵ ਜੀ 1517 ਨੂੰ ਗਏ, ਤੇ ਕਹਿੰਦੇ ਨੇ ਜਦੋਂ 1517 ਨੂੰ ਉੱਥੇ ਗਏ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨਾਲ ਨੇ,
ਇੱਕ ਬਲੈਤ ਵਾਲੀ ਜਨਮ ਸਾਖੀ ਆ, ਅੱਜ ਲੰਡਨ ਦੇ ਇੰਡੀਆ ਹਾਊਸ ਵਿੱਚ ਪਈ ਹੋਈ ਆ। ਉਸ ਜਨਮ ਸਾਖੀ ਉੱਤੇ ਉਹ ਤਸਵੀਰ ਵੀ ਲਿਖੀ ਆ ਔਰ ਖਾਲਸੀ ਦਿਖਦੀ ਆ ਕਿ ਗੁਰੂ ਨਾਨਕ ਦੇਵ ਜੀ ਜਦੋਂ ਬੈਠੇ ਨੇ ਨਾ ਤੇ ਪਿੱਛੇ ਇੱਕ ਬਹੁਤ ਵੱਡਾ ਘਰ ਆ, ਮਹਿਲ ਆ, ਔਰ ਉੱਥੇ ਚਾਰ ਝੰਡੇ ਝੁਲਦੇ ਨੇ, ਚਾਰ ਝੰਡੇ। ਤੇ ਗੁਰੂ ਨਾਨਕ ਦੇਵ ਜੀ ਪੁੱਛਦੇ ਨੇ ਮਰਦਾਨਿਆ, ਜੇਕਰ ਕਿਸਕਾ ਹੈ ਜਿਸ ਉੱਪਰ ਚਾਰ ਧਵਜ ਝੂਲਦੇ ਹੈ। ਹੁਣ ਸਾਡੇ ਮਨ 'ਚ ਵਿਚਾਰ ਆਵੇਗਾ ਝੰਡਿਆਂ ਦਾ ਕੀ ਮਤਲਬ ਆ, ਕਿ ਝੰਡੇ ਜਿਹੜੇ ਨੇ ਨਾ ਇਹਨਾਂ ਦਾ ਕੀ ਮਤਲਬ ਆ। ਹੁਣ ਪਿੰਡਾਂ 'ਚੋਂ ਆਏ, ਪਿੰਡਾਂ 'ਚ ਜਦੋਂ ਕੋਈ ਆਪਸ ਵਿੱਚ ਤਲਖਬਾਜ਼ੀ ਕਰਦਾ ਸੀ ਨਾ, ਉਹ ਕਹਿੰਦਾ ਜਾ ਪਰਾ ਜਾ, ਤੇਰੇ ਕਿਹੜੇ ਝੰਡੇ ਝੁਲਦੇ ਨੇ। ਤੇ ਉਹਨੂੰ ਦੂਜਾ ਜਵਾਬ ਦਿੰਦਾ ਸੀ, ਕਹਿੰਦਾ ਤੇਰੇ ਜਿਹੜੇ ਝੰਡੇ ਝੁਲਦੇ ਤੇ ਮੇਰੇ, ਜੇ ਮੇਰੇ ਨਹੀਂ ਝੰਡੇ ਝੁਲਦੇ ਤੇ ਤੇਰੇ ਕਿਹੜੇ ਝੰਡੇ ਝੁਲਦੇ ਨੇ। ਹੁਣ ਝੰਡਿਆਂ ਦੇ ਪਿੱਛੇ ਵੱਡਾ ਰਾਜ ਹੀ, ਮੁਗਲ ਰਾਜ ਦੇ ਅੰਦਰ 1,00,000 ਸੋਨੇ ਦੀ ਮੋਹਰ ਦਾ ਜਿਹੜਾ ਟੈਕਸ ਦਿੰਦਾ ਸੀ ਨਾ, ਉਹ ਇੱਕ ਝੰਡਾ ਘਰੇ ਚਲਾ ਸਕਦਾ ਸੀ। ਇਹ ਤੋਂ ਪਤਾ ਲੱਗਦਾ ਸੀ ਇਹ ਅਮੀਰਾਂ ਦਾ ਘਰ ਆ, ਔਰ ਇਹਨਾਂ ਦੇ ਕੋਲ ਮਾਇਆ ਬਹੁਤ ਆ। ਇਹ ਲੋਕਾਂ ਨੂੰ ਦੱਸਣ ਵਾਸਤੇ ਇਹ ਲੋਕੀ ਫਿਰ ਝੰਡੇ ਚਲਾਉਣ ਲੱਗ ਪਏ। ਹੁਣ ਜਿਹੜਾ ਬਾਬਾ ਸੋਹਣੀ ਤੇ ਗੁਰਦੇਵ ਇਹਦੇ ਕੋਲ ਬੈਠੇ ਨੇ, ਪਰ ਜਿਹੜਾ ਬਾਬਾ ਸੋਹਣੀ ਨਾ ਇਹਦਾ ਪਿਛੋਕੜ ਰਾਜਿਆਂ ਵਿੱਚੋਂ ਹੋਇਆ। ਇੱਕ ਰਾਜਾ ਧੱਜ ਹੋਇਆ, ਕਹਿੰਦੇ ਧੱਜ ਦਾ ਪੁੱਤਰ ਸੀ ਕੋਹਤਾਜ, ਔਰ ਕੋਹਤਾਜ ਦਾ ਪੁੱਤਰ ਚਾਢਾ, ਚਾਢੇ ਦਾ ਪੁੱਤਰ ਠੇਡਾ, ਕਹਿੰਦੇ ਠੇਡੇ ਦਾ ਪੁੱਤਰ ਮਿੱਤਾ, ਔਰ ਮਿੱਤੇ ਦਾ ਪੁੱਤਰ ਗੁਰੂ ਕੇ ਪਿਆਰੇ ਕੇ ਜਿਹਦੇ ਪਰਿਵਾਰ ਚੋ ਔਰ ਬਾਬਾ ਬਹੋੜੂ ਜੀ ਹੋਏ ਨੇ। ਹੁਣ ਬਾਬੇ ਬਹੋੜੂ ਦਾ ਪੁੱਤ ਬਾਬਾ ਸੌਣ, ਕਹਿੰਦੇ ਨੇ ਬਾਬਾ ਸੌਣ ਗੁਰੂ ਨਾਨਕ ਦੇਵ ਜੀ ਦੇ ਕੋਲ ਬੈਠਾ। ਇਤਿਹਾਸ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਇੱਥੇ ਇੱਕ ਹਫ਼ਤੇ ਤੋਂ ਉੱਤੇ ਦਿਨ ਰਹਿ ਕੀਰਤਨ ਚੱਲਦਾ ਰਿਹਾ। ਜਦੋਂ ਕੀਰਤਨ ਚੱਲਦਾ ਹੈ ਨਾ ਤੇ ਕਹਿੰਦੇ ਨੇ ਵਿਰਾਗ ਵਿੱਚ ਆ ਜਾਂਦਾ, ਇੱਕ ਰਾਜੇ ਦਾ ਘਰ ਹੋਵੇ। ਹੁਣ ਕਹਿੰਦੇ ਜਦੋਂ ਵਿਰਾਗ 'ਚ ਆਇਆ ਇਹ ਬਾਬਾ ਸੌਣ ਕੌਣ ਹੈ, ਕਿਉਂਕਿ ਗੁਰੂ ਕੇ ਪਿਆਰ ਅੱਗੇ ਜਾ ਕੇ ਵੇਖੋਗੇ ਨਾ ਕਿ ਬਾਬੇ ਸੌਣ ਦੇ ਪਰਿਵਾਰ 'ਚੋਂ ਭਾਈ ਦਾਸਾ ਜੀ ਹੋਏ ਨੇ, ਤੇ ਦਾਸੇ ਦਾ ਬਾਪੂ ਸੀ ਅਰਥਾ, ਅਰਥੇ ਦਾ ਪੁੱਤਰ ਹੈ ਬਿੰਨਾ ਤੇ ਬਿੰਨੇ ਦਾ ਪੁੱਤਰ ਹੈ ਦਾਸਾ। ਤੇ ਜਿਹੜਾ ਭਾਈ ਦਾਸਾ ਹੈ ਇਹਦਾ ਪੁੱਤਰ ਹੋਇਆ ਬਾਬਾ ਮੱਖਣ ਸ਼ਾਹ ਜੀ ਲਬਾਣਾ। ਹੁਣ ਆ ਗਿਆ ਨੇ ਪਤਾ ਲੱਗਿਆ ਕਿ ਬਾਬਾ ਮੱਖਣ ਸ਼ਾਹ ਲਬਾਣਾ ਕੌਣ ਹੈ, ਕਿ ਜਿਹੜਾ ਸਮੁੰਦਰ 'ਚ ਅਰਦਾਸ ਕਰਦਾ ਦਾਤਾ ਮੇਰੀ ਰੱਖਿਆ ਕਰ ਲਾ, ਨਹੀਂ ਤੇ ਮੇਰਾ ਬੇੜਾ ਡੁੱਬ ਜਾਣਾ। ਜਿਹੜਾ ਅਰਦਾਸ ਕਰਦਾ ਕਿ ਬਾਬਾ ਨਾਨਕ ਮੇਰਾ ਬੇੜਾ ਬੰਨੇ ਲਾ ਦੇ, ਅਗਰ ਤੂੰ ਬੇੜਾ ਬੰਨੇ ਨਾ ਲਾਇਆ ਤੇ ਮੈਂ ਡੁੱਬ ਜਾਵਾਂਗਾ। ਇਹ ਬਾਬਾ ਮੱਖਣ ਸ਼ਾਹ ਲਬਾਣਾ ਹੈ ਨਾ, ਇਹਦੇ ਅੱਗੇ 3 ਪੁੱਤ ਹੋਏ ਨੇ, 2 ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਜੰਗਾਂ ਸ਼ਹੀਦ ਹੋਏ ਨੇ। ਹੁਣ ਬਾਬਾ ਸੌਣ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ, ਕਹਿਣ ਲੱਗੇ ਦਾਤਾ ਇੱਥੇ ਕੀਰਤਨ ਚੱਲਦਾ ਰਿਹਾ, ਬਾਣੀ ਦਾ ਔਰ ਪ੍ਰਚਾਰ ਚੱਲਦਾ ਰਿਹਾ, ਦਾਤਾ ਮੇਰਾ ਜੀ ਨਹੀਂ ਕਰਦਾ ਤੈਨੂੰ ਵੱਖਰਾ ਹੋਵਾਂ, ਮੇਰਾ ਜੀ ਨਹੀਂ ਕਰਦਾ। ਗੁਰਦੇਵ ਨੂੰ ਕਹਿੰਦਾ ਦਾਤਾ ਅਗਰ ਤੁਸੀਂ ਜਾਣਾ ਤੇ ਮੈਨੂੰ ਨਾਲ ਲੈ ਜਾਓ, ਤੇ ਨਹੀਂ ਤੇ ਮੇਰੇ ਕੋਲ ਰਵੋ। ਤੇ ਗੁਰਦੇਵ ਹੱਸ ਪਏ, ਕਹਿੰਦਾ ਸਾਡੀ ਦੇਹ ਨਾਲ ਜੁੜ ਗਏ ਆ। ਉਹ ਬਾਬਾ ਸੌਣ ਇਹ ਸਾਡੀ ਤੂੰ ਦੇਹ ਨਾਲ ਜੁੜ ਗਏ ਆ, ਇਹ ਦੇਹ ਤਾਂ ਮਿੱਟੀ ਆ, ਇਹਨੇ ਚਲੇ ਜਾਣਾ ਦੁਨੀਆਂ ਤੋਂ, ਅਗਰ ਦੇਹ ਨਾਲ ਜੁੜੇਗਾ ਤੇ ਟੁੱਟ ਜਾਵੇਗਾ। ਕਹਿਣ ਲੱਗਾ ਬਾਬਾ ਫਿਰ ਦੱਸ ਕਿੱਥੇ ਜੁੜਾ। ਗੁਰਦੇਵ ਕਹਿਣ ਲੱਗੇ ਸ਼ਬਦ ਨਾਲ ਜੋੜ, ਜਿਹੜਾ ਸ਼ਬਦ ਮੈਂ ਤੈਨੂੰ ਦੱਸਿਆ, ਅਗਰ ਸ਼ਬਦ ਨਾਲ ਜੁੜੇਗਾ ਤੇ ਕਦੇ ਟੁੱਟੇਗਾ ਹੀ ਨਹੀਂ। ਤੇ ਗੁਰੂ ਕੇ ਪਿਆਰੋ ਐਸਾ ਸ਼ਬਦ ਨਾਲ ਜੁੜਿਆ ਕਿ ਬਾਬੇ ਸੌਣ ਤੋਂ ਅੱਗੇ ਜਿਹੜਾ ਪਰਿਵਾਰ ਚੱਲਦਾ ਰਿਹਾ ਗੁਰੂ ਕਲਗੀ ਵਾਲੇ ਪਾਤਸ਼ਾਹ ਤੋਂ ਬਾਅਦ ਤੱਕ, ਇਹ ਪਰਿਵਾਰ ਕੁਰਬਾਨੀਆਂ ਵੀ ਕਰਦਾ ਰਿਹਾ। ਤੇ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ ਨੂੰ ਜਾ ਰਹੇ ਨੇ ਤੇ ਉੱਥੇ ਮਿਲਦਾ ਚੰਦੂ ਸਿੰਘ। ਇਹ ਗੁਰੂ ਕੇ ਪਿਆਰੇ ਜਿਹੜਾ ਬਾਬਾ ਮੱਖਣ ਸ਼ਾਹ ਲਵਾਣੇ ਦਾ ਪੁੱਤਰ ਹੈ ਨਾ, ਮਾਫ ਕਰਨਾ, ਕਿਉਂਕਿ ਜਿਹੜਾ ਚੰਦੂ ਸੀ ਇਹਦਾ ਨਾਂ ਰੱਖ ਦਿੱਤਾ ਸੀ ਦਾਤੇ ਨੇ ਬਦਲ ਕੇ, ਪਰ ਇਹ ਜਿਹੜਾ ਤੀਜਾ ਪੁੱਤ ਲਾਲ ਸਿੰਘ ਆ। ਤੇ ਮੇਰੇ ਦਾਤਾ ਜੀ ਹੱਸ ਕੇ ਕਹਿੰਦਾ ਸੀ, ਕਹਿੰਦੇ ਉਹ ਮੱਖਣ ਦਾ ਲਾਲ ਆਉਂਦਾ ਹੈ, ਤਾਂ ਮੱਖਣ ਦਾ ਲਾਲ ਗੱਡੇ ਭਰ ਕੇ ਕੀ ਲਿਆ ਸਿਆ ਸੀ ਗੋੜਾ। ਤੇ ਸਿੱਖਾਂ ਨੇ ਆਖਿਆ ਦਾਤਾ ਗੁੜ ਲੈ ਕੇ ਆਉਂਦੇ, ਕਹਿਣ ਲੱਗੇ ਗੋੜੀ ਅੱਜ ਖਾ ਲਓ। ਤੇ ਬਾਬੇ ਮੱਖਣ ਸ਼ਾਹ ਜਿਹੜਾ ਨੇ ਲਵਾਣੇ ਦੇ ਪੁੱਤ ਨੇ ਉੱਥੇ ਜਿਹੜੇ ਗੁੜ ਦੇ ਗੱਡੇ ਸੀ ਨਾ ਸਿੱਖਾਂ ਨੇ ਵੰਡ ਦਿੱਤੇ, ਕਿਉਂਕਿ ਗੁਰੂ ਕੇ ਪਿਆਰੇ ਹੋ, ਔਰ ਜਿਹੜਾ ਸ਼ਬਦ ਨਾਲ ਜੁੜ ਜਾਂਦਾ ਕਦੇ ਟੁੱਟਦਾ ਨਹੀਂ। ਮੇਰੇ ਦਾਤਾ ਜੀ ਕਹਿੰਦੇ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਜਗ ਬੋ ਰਾਨੰਗਾ। ਪਰ ਜਿਹੜਾ ਬੰਦਾ ਦੇਹ ਨਾਲ ਜੁੜ ਜਾਂਦਾ
ਜਿਹੜਾ ਬੰਦਾ ਕਿਸੇ ਬਾਬੇ ਨਾਲ ਜੁੜ ਜਾਂਦਾ ਹੈ ਉਹ ਬਾਬਾ ਮਰ ਜਾਂਦਾ ਹੈ ਤਾਂ ਬੰਦਾ ਫਿਰ ਹੋਰ ਬਾਬਾ ਭਾਲਦਾ ਫਿਰਦਾ ਹੈ। ਪਰ ਮੇਰੇ ਦਾਤਾ ਜੀ ਨੇ ਆਖਿਆ ਸ਼ਬਦ ਨਾਲ ਜੋੜਾ।

ਮੈਂ ਆਇਆ ਹੈ। ਕਹਿਣ ਲੱਗਾ ਜੀ ਬਾਹਰ ਕਿਹੜੀ ਜੁਮੀ ਆਇਆ। ਕਹਿਣ ਲੱਗਾ ਅੱਗੇ ਥੋੜੇ ਆਏ ਨੇ, ਅੱਗੇ ਥੋੜੇ ਆਏ ਨੇ। ਕਹਿਣ ਲੱਗਾ ਜੀ ਨਜੂਮੀਆਂ ਤੇ ਬੜੇ ਆਏ ਨੇ, ਪਰ ਉਹ ਕਹਿੰਦੇ ਸੱਚੀਆਂ ਗੱਲਾਂ ਕਰਦਾ, ਉਹ ਸੱਚੀਆਂ ਗੱਲਾਂ ਕਰਦਾ। ਤੇ ਬਾਦਸ਼ਾਹ ਕਹਿਣ ਲੱਗਾ ਦਰੋਗਾ ਜੇ ਝੂਠਾ ਨਿਕਲੇ ਨੂੰ ਸਜ਼ਾ ਦੇਣੀ ਆ। ਕਹਿਣ ਲੱਗਾ ਵੇਖ ਲੈਣੇ ਆ। ਹੁਣ ਬਾਦਸ਼ਾਹ ਦੇ ਦਰਬਾਰ ਵਿੱਚ ਬਾਬਾ ਬਿਧੀ ਚੰਦ ਨਜੂਮੀਆਂ ਬਣ ਕੇ ਗੁਰੂ ਕੇ ਪਿਆਰੇ ਹੋ ਗਿਆ। ਇਹਨੇ ਸਿਰ ਚੁਕਾਇਆ ਸੱਚੇ ਪਾਤਸ਼ਾਹ ਨੂੰ। ਕਹਿਣ ਲੱਗਾ ਸੱਚੇ ਪਾਤਸ਼ਾਹ ਦੀ ਜੈ ਹੋਵੇ। ਬਾਦਸ਼ਾਹ ਕਹਿੰਦਾ ਮੈਨੂੰ ਹੀ ਲੱਗਦਾ ਸੱਚਾ ਪਾਤਸ਼ਾਹ ਕਹਿੰਦਾ। ਹੁਣ ਤੱਕ ਬਾਦਸ਼ਾਹ ਦੇ ਸਾਹਮਣੇ ਖਲੋਤਾ ਬਾਬਾ ਬਿਧੀ ਚੰਦ ਬਾਦਸ਼ਾਹ ਸ਼ਾਹਜਹਾਨ ਜਿਹੜੀਆਂ ਗੱਲਾਂ ਕਰਦਾ ਉਹ ਸਮੇਂ ਦਾ ਸੀਨ ਬੇਨਤੀ ਉਹ ਕੀਤੀ ਜਾ ਰਹੀ ਹੈ।

ਹੌਸਲੇ ਘੋੜੇ ਦੇ ਚੋਰ ਮੈਂ ਹੱਥੀ ਪਕੜਾਵਾ ਬਈ ਸਣੇ ਘੋੜੇ ਦੇ

ਦਿਨ ਮੋਹਲਤ ਹੋਰ ਮੈਂ ਤੁਹਾਡੇ ਤੋਂ ਚਾਹਵਾਂ ਬਈ ਇੱਕ ਦਿਨ ਮੋਹਲਤ।

0: हो तारे गण के रात नू मैटे वाला वा।
1: तारे गण के रात नू

0: ਹੋਈ ਫਿਰ ਮੈਂ ਆਪਣੀ ਵਿਦਿਆ ਦੇ ਜੋਹਰ ਵਖਾਵਾਂ। ਆਓ ਫਿਰ ਮੈਂ ਆਪਣੀ ਵਿਦਿਆ ਦੇ ਜੋਹਰ ਵਖਾਵਾਂ।
1: ਫਿਰ ਮੈਂ ਆਪਣੀ ਵਿਦਿਆ

ਬਈ ਅਸਲੀ ਚੋਰ ਫੜਾ ਕੇ ਧਨ ਬਹੁਤਾ ਪਾਵਾਂ। ਹਾਂ ਅਸਲੀ ਚੋਰ।

ਅੱਜ ਬਾਬਾ ਵਿਧੀ ਚੰਦ ਨਜੂਮੀਆਂ ਬਣ ਕੇ ਤੱਕੋ ਬਾਦਸ਼ਾਹ ਸ਼ਾਹਜਹਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲੱਗਾ। ਕਹਿੰਦੇ ਦਰੋਗਾ ਇਹਨੂੰ ਵੇਖੀ ਜਾਂਦਾ ਪਰ ਗੁਰੂ ਦਾਤੇ ਦੀ ਅਸੀਂ ਨਦਰ ਹੋਈ ਪਹਿਚਾਣਿਆ ਨਹੀਂ ਗਿਆ। ਕਵੀ ਲਿਖਦਾ ਸਰਦਾ ਨਾਲ ਜੋ ਰਹੇ ਇਨਸਾਨ ਲੱਗਾ ਤੇ ਕਿਹੜਾ ਕੰਮ ਜੋ ਉਸਦਾ ਨਾ ਹੋਵੇ। ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ ਮਗਰ ਵਛੜੂ ਜਿਸ ਤਰ੍ਹਾਂ ਗਾ ਹੋਵੇ। ਕਿਉਂਕਿ ਗੁਰੂ ਕੇ ਪਿਆਰੇ ਇਹਦੇ 'ਚ ਅਰਥ ਬੜੇ ਨਹੀਂ ਕਿ ਪਰਮਾਤਮਾ ਵੀ ਭਗਤਾਂ ਦੇ ਪਿੱਛੇ ਭੱਜਦਾ ਭੱਜਦਾ। ਜਦੋਂ ਭਗਤ ਧੰਨਾ ਜੀ ਦਾ ਇਤਿਹਾਸ ਪੜੋਂਗੇ ਨਾ ਤੇ ਭਗਤ ਧੰਨਾ ਜੀ ਆਖਦਾ ਕੀ ਏ, ਜਦੋਂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਵੀ ਕਰਦਾ ਨਾ ਉਹ ਘਰ ਦੀਆਂ ਚੀਜ਼ਾਂ ਹੀ ਮੰਗਦਾ, ਕੋਈ ਲਾਲਚ ਨਹੀਂ। ਕਿਉਂਕਿ ਖਾਲਸਾ ਹੀ ਗਊ ਮੰਗਦਾ, ਉਹ ਘਰ ਦਾ ਰਾਸ਼ਨ ਵੀ ਮੰਗਦਾ ਤੇ ਨਾਲ ਕਹਿੰਦਾ ਘਰ ਕੀ ਗਈ ਹਨ ਚੰਗੀ ਜਨ ਧੰਨਾ ਲੇਵਾ ਮੰਗੀ। ਉਹ ਧਰਮ ਉਸ ਪਤਨੀ ਵੀ ਮੰਗਦਾ ਪਰਮਾਤਮਾ ਦੇ ਕੋਲੋਂ ਤੇ ਪਰਮਾਤਮਾ ਖੇਤਾਂ 'ਚ ਹਲ ਵੀ ਵਾਹੁੰਦਾ ਫਿਰਦਾ। ਕਿਉਂਕਿ ਇੱਥੇ ਦਾਤਾ ਜੀ ਨੇ ਲਿਖਿਆ ਭੋਲੇ ਭਾਏ ਮਿਲੇ ਰਘੁਰਾਇਆ। ਇੱਥੇ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਲਿਖਦੇ ਨੇ ਕਿ ਧੰਨੇ ਸੇਵਿਆ ਬਾਲ ਬੁੱਧ। ਹੁਣ ਬਾਲ ਦੀ ਬੁੱਧੀ ਆਪਾਂ ਨਿਆਣਿਆਂ ਦੀ ਬੁੱਧੀ ਵੇਖਦੇ ਇਹਨਾਂ ਨੂੰ, ਉਹਦੇ ਸੱਪ ਵੀ ਰੱਖਦੇ ਉਹਨੂੰ ਵੀ ਫੜੀ ਫਿਰਦੇ ਨੇ, ਉਹ ਹੱਥ ਅੱਗ ਵਿੱਚ ਵੀ ਹੱਥ ਮਾਰੀ ਜਾਂਦੇ ਨੇ। ਧੰਨੇ ਸੇਵਿਆ ਬਾਲ ਬੁੱਧ, ਉਹਨੇ ਬਾਲ ਬੁੱਧੀ ਨੇ ਸੇਵਿਆ ਤੇ ਦਾਤਾ ਜੀ ਨੇ ਉਹਨੂੰ ਆ ਕੇ ਦਰਸ਼ਨ ਦੇ ਦਿੱਤੇ। ਅਗਰ ਪ੍ਰਹਿਲਾਦ ਏ ਪਰਮਾਤਮਾ ਦਾ ਸਿਮਰਨ ਕਰਦਾ ਛੋਟੀ ਉਮਰ ਏ, ਪਰ ਬਾਪੂ ਕਹਿੰਦਾ ਕਹਿੰਦਾ ਪੁੱਤ ਮੇਰੇ ਇਲਾਕੇ ਦੇ ਲੋਕ ਮੇਰੇ ਰਾਜ ਦੇ ਲੋਕ ਉਹ ਕਹਿੰਦੇ ਨੇ ਥਲੇ ਹਰਨਾਕਸ ਆ ਜਲੇ ਹਰਨਾਕਸ, ਉਹ ਤੇ ਮੇਰੀ ਨਾਂ ਜਪਦੇ ਨੇ, ਤੂੰ ਪਰਮਾਤਮਾ ਦਾ ਜਪੀ ਜਾਂਦਾ। ਕਹਿੰਦੇ ਬਾਪੂ ਨਹੀਂ, ਵੇਖ ਲਾ ਪੁੱਤਰਾ ਬੜੇ ਕੱਟ ਦੇਵਾਂਗਾ, ਬੜੇ ਕੱਟ ਦੇਵਾਂਗਾ। ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਦੇ ਲਾ ਜਿੰਨੇ ਦੇਣੇ ਨੇ। ਕਹਿੰਦੇ ਪੰਡਿਤ ਹੱਸਦੇ ਨੇ ਔਰ ਨਾਲ ਸ਼ਹਿਰ ਦੇ ਲੋਕ ਹੱਸਦੇ ਨੇ। ਸੋ ਕਹਿੰਦੇ ਨੇ ਦਾਰੀ ਅਸਲ ਇਹ ਤੇ ਕਹਿੰਦਾ ਮੇਰਾ ਨਾਂ ਜਪੋ, ਇਹਦੇ ਘਰੇ ਦਾ ਪੁੱਤ ਇਹਦਾ ਨਾਂ ਜਪੀ ਇਹਦਾ ਨਹੀਂ ਜਪਦਾ, ਉਹ ਪਰਮਾਤਮਾ ਦਾ ਜਪੀ ਜਾਂਦਾ। ਇਹ ਗੁਰੂ ਦਾਤੇ ਦੀ ਕਲਾ ਹੁੰਦੀ ਆ। ਕਈ ਵਾਰ ਸਾਕਤ ਘਰਾਂ ਦੇ ਘਰੇ ਪਰਮਾਤਮਾ ਆਪਣਾ ਕੋਈ ਦੇਵੀ ਪੁਰਸ਼ ਭੇਜ ਦਿੰਦਾ। ਆਮ ਤੌਰ ਤੇ ਵੇਖਿਆ ਕਿਉਂਕਿ ਗੁਰੂ ਕੇ ਪਿਆਰੇ ਹੋ ਔਰ ਕਈ ਸਾਕਤ ਪੁਰਸ਼ ਹੁੰਦੇ ਨੇ ਉਹ ਦੇਵੀ ਪੁਰਸ਼ ਬਣ ਜਾਂਦੇ ਨੇ। ਸੋ ਹੁਕਮ ਹੋਇਆ ਕਿ ਕਵਿਤਾ ਕਹਿ ਕੇ ਫਿਰ ਸਮਾਪਤੀ ਕਰਾਂਗੇ ਕਿਉਂਕਿ ਦੂਸਰੇ ਗੁਰੂ ਘਰੇ ਵੀ 1:30 ਵਜੇ ਸੇਵਾ ਕਰੀ ਦੀ, 1:30 ਤੋਂ 2:30। ਸੋ ਆਓ ਇੱਕ ਕਵਿਤਾ ਕਹਿ ਕੇ ਸਮਾਪਤੀ ਕਰਦੇ ਹਾਂਗਾ। ਅੱਜ ਸੰਗਤਾਂ ਵੀ ਆ ਰਹੀਆਂ ਨੇ ਕਿਉਂਕਿ ਨਾਲ ਨਾਲ ਆਮ ਤੌਰ 'ਤੇ ਵੇਖੀਦਾ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਨਾ, ਕਿਉਂਕਿ ਜਦੋਂ ਸਾਡੇ ਲੀਡਰ ਹੀ ਮਾੜੇ ਹੋਣ ਨਾ ਉਹ ਕੌਮ ਦਾ ਰੱਬ ਹੀ ਰਾਖਾ ਹੁੰਦਾ। ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਪਰ ਆ ਰਸੇ ਦੇ ਆਖੇ ਇਲਾਕੇ ਉਹਦਾ ਭੋਗ ਪਾ ਦਿੱਤਾ ਗਿਆ। ਅੱਜ ਮੇਰੀ ਕੌਮ ਦੇ ਦੋ ਮਤ ਬਣ ਗਏ, ਕੋਈ 15 ਨੂੰ ਸੰਗਰਾਂਦ ਮਨਾਈ ਜਾਂਦਾ, ਕੋਈ 17 ਨੂੰ ਮਨਾਈ ਜਾਂਦਾ, ਸੰਗਤਾਂ ਵਿਚਾਰੀਆਂ ਦੋਧਾਂ 'ਚ ਫਸ ਜਾਂਦੀਆਂ ਨੇ। ਚਲੋ ਠੀਕ ਹੈ ਕੋਈ ਗੱਲ ਨਹੀਂ, ਪਰ ਪਰਮਾਤਮਾ ਦਾ ਨਾਮ ਹੀ ਲੈਣਾ। ਸਿੱਖ ਦਿਨਾਂ ਦੀ ਵਿਚਾਰ ਨਹੀਂ ਕਰਦਾ ਕਿਉਂਕਿ ਜਿਹੜਾ ਦਿਨਾਂ ਦੀ ਵਿਚਾਰ ਕਰਦਾ, ਮੇਰੇ ਦਾਤਾ ਜੀ ਕਹਿੰਦੇ ਨੇ 15 ਥਿਤੀ ਸੇਵਾ ਮੁਗਧ ਗਵਾਰ ਦਾਰੀ ਅਸਲ, ਪਰ ਜਿਹੜਾ ਦਿਨਾਂ ਦੀ ਵਿਚਾਰ ਕਰਦਾ ਮੇਰੇ ਦਾਤਾ ਜੀ ਕਹਿੰਦੇ ਮੂਰਖੇ, ਕਿਉਂਕਿ ਸਾਡੇ ਵਾਸਤੇ ਦਿਨ ਮਹੀਨੇ ਸਾਰਾ ਕੁਝ ਇੱਕ ਬਰਾਬਰ ਏ। ਕਿਉਂਕਿ ਜੇ ਅੱਸੂ ਦਾ ਮਹੀਨਾ ਚੜਿਆ ਤੇ ਮੇਰੇ ਦਾਤਾ ਜੀ ਕਹਿੰਦੇ ਨੇ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ, ਕਿ ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਨੇ ਅੱਸੂ ਦਾ ਮਹੀਨਾ ਉਹਨਾਂ ਨੂੰ ਚੰਗਾ ਲੱਗਦਾ। ਆਪਾਂ ਵੇਖੀਦਾ ਨਾ ਕਿ ਮਾਤਾ ਗੁਜਰ ਕੌਰ ਸਾਹਿਬਜ਼ਾਦਿਆਂ ਨੂੰ ਲੈ ਕੇ ਠੰਡੇ ਬੁਰਜ ਵਿੱਚ ਬੈਠੀ ਆ। ਕਹਿੰਦੇ ਜਦੋਂ ਠੰਡੇ ਬੁਰਜ ਵਿੱਚ ਬੈਠੀ ਮਾਤਾ ਅਰਦਾਸ ਕਰਦੀ ਪੋਹ ਦੇ ਮਹੀਨੇ। ਹੁਣ ਪੋਹ ਦਾ ਮਹੀਨਾ ਆਪਾਂ ਨੂੰ ਪਤਾ ਕਿੰਨਾ ਠੰਡਾ ਹੁੰਦਾ, ਪੋਹ ਦਾ ਮਹੀਨਾ ਬੜਾ ਠੰਡਾ ਹੁੰਦਾ। ਪੋਕ ਤਖਾਰ ਨਾ ਵਿਆ ਪਈ ਕੰਠ ਮਿਲਿਆ ਹਰਨਾਹੋ, ਉਹਨਾਂ ਨੂੰ ਪੋਹ ਦਾ ਮਹੀਨਾ ਠੰਡ ਨਹੀਂ ਲੱਗਦੀ ਜਿਹੜੇ ਪਰਮਾਤਮਾ ਨਾਲ ਭਗਤੀ ਪਾ ਲੈਂਦੇ ਨੇ। ਦਰਅਸਲ ਹੁਣ ਮਾਤਾ ਗੁਜਰ ਕੌਰ ਜੀ ਅਰਦਾਸ ਕਰਦੇ ਨੇ, ਉਹ ਅਰਦਾਸ ਕੀ ਕਰਦੇ ਨੇ ਦਾਤਾ, ਕਿ ਤੇਰੇ ਭਾਣੇ ਦਿਨ ਸੁੱਖਾਂ ਦਾ ਬਤੀਤ ਹੋਇਆ, ਰਾਤ ਸੁੱਖਾਂ ਦੀ ਬਤੀਤ ਹੋਵੇ। ਤੇ ਖਾਲਸਾ ਜੀ ਕੋਲ ਬੈਠਾ ਸਿਪਾਹੀ ਪੁੱਛਦਾ ਮਾਂ
ਤੂੰ ਦਿਨੇ ਤੇ ਤੇਰੇ ਬੱਚਿਆਂ ਦੇ ਪੈਰਾਂ 'ਚ ਜ਼ਖਮੋ ਲੱਗੇ ਹੋਏ ਨੇ ਨਾ, ਮੈਂ ਵੇਖਦਾ ਬੱਚਿਆਂ ਦੇ ਕੱਪੜੇ ਪਾਟੇ ਸਨ, ਇੰਨੀ ਠੰਡ ਦੇ ਵਿੱਚ ਲੋਕ ਰਜਾਈਆਂ 'ਚ ਸੁੱਤੇ ਪਏ ਨੇ, ਪਰ ਯਾਲਮਾ ਨੇ ਤੁਹਾਨੂੰ ਕੱਪੜਾ ਕੋਈ ਨਹੀਂ ਦਿੱਤਾ। ਮਾਂ ਤੁਸੀਂ ਭੋਜਨ ਕੋਈ ਨਹੀਂ ਖਾਧਾ, ਤੁਸੀਂ ਭੋਜਨ ਤੋਂ ਵੀ ਭੁੱਖੇ ਹੋ, ਪੇਟ ਵੀ ਮੰਗਦਾ ਹੋਵੇਗਾ ਕੌਰ, ਪਰ ਤੁਸੀਂ ਅਰਦਾਸ ਕਰਦੇ ਹੋ ਕਿ ਦਿਨ ਸੁੱਖ ਦਾ ਬਤੀਤ ਹੋਇਆ, ਰਾਤ ਸੁੱਖ ਦੀ ਬਤੀਤ ਹੋਵੇ। ਤੇ ਮੇਰੇ ਮਾਤਾ ਗੁਜਰੀ ਜੀ ਕਹਿਣ ਲੱਗੇ ਪੁੱਤਰਾ ਤੈਨੂੰ ਨਹੀਂ ਪਤਾ, ਦੁੱਖ ਤੇ ਉਦੋਂ ਹੀ ਵਿਆਪਦਾ ਜਦੋਂ ਪਰਮਾਤਮਾ ਨਾਲ ਟੁੱਟ ਜਾਈਏ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਆ, ਕਿ ਜਿਹੜਾ ਪਰਮਾਤਮਾ ਤੋਂ ਟੁੱਟ ਜਾਂਦਾ ਹੈ ਉਹ ਰੋਗਾਂ ਨਾਲ ਘਿਰ ਜਾਂਦਾ ਹੈ, ਪਰ ਜਿਹੜਾ ਪਰਮਾਤਮਾ ਦੇ ਕੋਲ ਬੈਠਾ ਹੋਵੇ ਉਹਨੂੰ ਨਾ ਤੇ ਠੰਡ ਲੱਗਦੀ ਤੇ ਨਾ ਕੋਈ ਦੁੱਖ ਹੀ ਲੱਗਦਾ। ਕਿਉਂਕਿ ਗੁਰੂ ਕੇ ਪਿਆਰਿਓ ਮੇਰੇ ਦਾਤਾ ਜੀ ਕਹਿੰਦੇ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖਾ। ਬੰਦਾ ਦੋ ਤਰ੍ਹਾਂ ਦੇ ਕੱਪੜੇ ਪਾਉਂਦਾ, ਇੱਕ ਦੁੱਖਾਂ ਦਾ ਇੱਕ ਸੁੱਖਾਂ ਦਾ। ਜਿਹੜਾ ਦੁੱਖਾਂ ਦਾ ਕੱਪੜਾ ਸਾਨੂੰ ਬੁਰਾ ਲੱਗਦਾ ਹੈ, ਤੇ ਜਦੋਂ ਸੁੱਖਾਂ ਦਾ ਆਉਂਦਾ ਤਾਂ ਬੰਦਾ ਕਹਿੰਦਾ ਵਾਹ ਦਾਤਾ ਤੇਰੀ ਕਮਾਲ ਕਰਤੀ ਤੂੰ। ਪਰ ਮੇਰੇ ਦਾਤਾ ਜੀ ਕਹਿੰਦੇ ਨਹੀਂ, ਦੁੱਖ ਦਾਰੂ ਸੁੱਖ ਰੋਗ ਪਿਆ। ਹੁਣ ਦੁੱਖ ਦਾਰੂ ਕਿਉਂ ਹੈ? ਕਿਉਂਕਿ ਦੁੱਖ ਵਿੱਚ ਰੱਬ ਯਾਦ ਆਉਂਦਾ। ਮੇਰੇ ਦਾਤਾ ਜੀ ਕਹਿੰਦੇ ਜੇ ਸੁੱਖ ਆਉਂਦਾ ਨਾ ਉਦੋਂ ਭੁੱਲ ਜਾਂਦਾ ਕਿ ਰੱਬ ਕਿੱਥੇ ਬੈਠਾ ਹੁੰਦਾ, ਉਦੋਂ ਰੱਬ ਨੂੰ ਭੁੱਲ ਜਾਂਦਾ। ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਈ। ਤੇ ਮੇਰੇ ਦਾਤਾ ਜੀ ਤਾਈਓ ਕਹਿੰਦੇ ਨੇ, ਜੇ ਦੁੱਖ ਦੇ ਤਾਂ ਤੁਝੇ ਅਰਾਦੀ, ਸੁੱਖ ਵੀ ਤੁਝੇ ਧਿਆਈ। ਦਾਤਾ ਮੈਂ ਦੁੱਖਾਂ ਵਿੱਚ ਵੀ ਤੈਨੂੰ ਯਾਦ ਕਰਨਾ, ਮੈਂ ਸੁੱਖਾਂ ਵਿੱਚ ਵੀ ਤੈਨੂੰ ਯਾਦ ਕਰਨਾ। ਪੰਚਮ ਪਾਤਸ਼ਾਹ ਤਤੀਆਂ ਤਵੀਆਂ ਤੇ ਬੈਠੇ ਨੇ, ਤੇ ਸਾਈ ਮੀਆਂ ਮੀਰ ਪੁੱਛਦਾ, ਕਹਿੰਦਾ ਦਾਤਾ ਕਿਹੜਾ ਚੋਜ ਕਰ ਰਹੇ ਹੋ? ਕਿਤੇ ਚੋਰ ਤੁਹਾਡੇ ਸਿਰ ਤੇ ਝੁਲਦੇ ਸੀ, ਅੱਜ ਤੱਤੀ ਰੇਤਾ ਸੀ ਤੇ ਪੈਰੀ ਆ। ਮੇਰੇ ਦਾਤਾ ਜੀ ਕਹਿਣ ਲੱਗੇ, ਸਾਈਆਂ ਮੀਆਂ ਮੇਰੇ ਤੋਂ ਇੱਕ ਬਚਨ ਕੀਤਾ ਸੀ ਸਾਡੇ ਨਾਲ, ਜਦੋਂ ਰਾਗੀ ਸੰਕੀਰਤਨ ਕਰਦਾ ਸੀ ਦਰਬਾਰ ਸਾਹਿਬ ਆ, ਉਹ ਬਾਣੀ ਦਾ ਸ਼ਬਦ ਪੜ੍ਹਦੇ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਕਿ ਪਰਮਾਤਮਾ ਨੂੰ ਮਿਲਣ ਵਾਸਤੇ ਅਗਰ ਤਨ ਘਟਾਉਣਾ ਪਵੇ ਘਟਾ ਦੇਣਾ ਚਾਹੀਦਾ, ਤੇ ਅਗਨ ਵਿੱਚ ਜਲਾਉਣਾ ਪਵੇ ਜਲਾ ਦੇਣਾ ਚਾਹੀਦਾ। ਤੇ ਤੁਸੀਂ ਆਖਿਆ ਸੀ ਨਾ ਇਹ ਗੱਲਾਂ ਕਹਿਣ ਵਾਸਤੇ ਹੁੰਦੀਆਂ ਨੇ, ਕਰਨ ਵਾਸਤੇ ਥੋੜ੍ਹਾ ਹੁੰਦੀਆਂ ਨੇ। ਤੇ ਅਸੀਂ ਤੈਨੂੰ ਜਵਾਬ ਦਿੱਤਾ ਸੀ ਕਿ ਤੇਰਾ ਉੱਤਰ ਦੇਵਾਂਗੇ ਜਦੋਂ ਸਮਾਂ ਆਇਆ। ਆ ਵੇਖੋ, ਅਸੀਂ ਪ੍ਰੇਮ ਦੇ ਰੰਗ ਅੰਦਰ ਪਰਮਾਤਮਾ ਨਾਲ ਗੱਲਾਂ ਕਰਦੇ ਹਾਂ, ਸਾਨੂੰ ਤਤੀ ਤਵੀ ਨਹੀਂ ਲੱਗਦੀ, ਸਾਨੂੰ ਤੇ ਤਖਤ ਲੱਗਦਾ। ਸਾਡੇ ਉੱਤੇ ਜਿਹੜੀ ਰੇਤ ਪੈ ਰਹੀ ਆ, ਸਾਨੂੰ ਇਉਂ ਲੱਗਦਾ ਫੁੱਲ ਕਿਰਦੇ ਨਹੀਂ। ਆ ਜਿਹੜਾ ਗੁਰਦਿੱਤਾ ਕੜਛਾ ਲੈ ਕੇ ਖਲੋਤਾ ਹੈ ਨਾ, ਤੇ ਸਾਨੂੰ ਲੱਗਦਾ ਸਾਡੇ ਸਿਰ ਤੇ ਚੋਰ ਕਰੀ ਜਾਂਦਾ। ਕਿਉਂਕਿ ਗੁਰੂ ਕੇ ਪਿਆਰੇ ਦੁੱਖਾਂ ਵਿੱਚ ਵੀ ਨਹੀਂ ਘਬਰਾਉਂਦੇ। ਭਾਈ ਮਨੀ ਸਿੰਘਾ ਬੰਦ ਬੰਦ ਕੱਟਿਆ ਜਾ ਰਿਹਾ ਤੇ ਜਲਾਦ ਦੇ ਨਾਲ ਗੱਲਾਂ ਵੀ ਕਰੀ ਜਾਂਦਾ। ਵੇਖੋ, ਕਿਸੇ ਦੇ ਹੱਥ ਵਿੱਚ ਕੰਡਾ ਲੱਗ ਜਾਵੇ, ਪੈਰ 'ਚ ਲੱਗ ਜਾਵੇ, ਤੇ ਆਮ ਤੌਰ 'ਤੇ ਚੀਸ ਨਿਕਲਦੀ ਹੈ ਨਾ। ਪਰ ਇਹੋ ਜਿਹੇ ਪਿਆਰੇ ਨੇ ਜਿਹੜੇ ਪਰਮਾਤਮਾ ਨਾਲ ਲਿਵ ਲੱਗ ਹੈ, ਉਹ ਬੰਦ ਬੰਦ ਕੱਟਵੇ ਵੀ ਗੱਲਾਂ ਕਰੀ ਜਾਂਦੇ ਨੇ। ਜਲਾਦਾ ਆਹ ਕੱਟ, ਜਲਾਦਾ ਪੈਰ ਕੱਟ, ਜਲਾਦਾ ਉਂਗਲੀਆਂ ਕੱਟ, ਜਲਾਦਾ ਅੰਗੂਠਾ ਕੱਟ। ਇਹਨੂੰ ਕਹਿੰਦੇ ਨੇ ਦੁੱਖ ਵਿੱਚ ਸੁੱਖ ਨੂੰ ਮਨਾਉਣਾ। ਮੈਂ ਗੱਲ ਕਰਦਾ ਸਾਂ, ਬਾਬਾ ਬਿਧੀ ਚੰਦ ਕਹਿਣ ਲੱਗਾ ਬਾਦਸ਼ਾਹ ਨੂੰ, ਕਹਿਣ ਲੱਗਾ ਮੈਂ ਸੱਚ ਬੋਲਦਾ, ਮੇਰੇ ਵੀਰ ਸਦ ਕੀਤੇ ਨੀ। ਬਾਦਸ਼ਾਹ ਕਹਿੰਦਾ ਵੇਖ ਲਾ, ਅਗਰ ਤੇਰਾ ਟੇਵਾ ਝੂਠ ਨਿਕਲਿਆ ਤਾਂ ਤੈਨੂੰ ਸਜ਼ਾ ਦੇਵਾਂਗੇ। ਕਹਿਣ ਲੱਗਾ ਠੀਕ ਹੈ। ਹੁਣ ਇਹਨੇ ਪੱਤਰੀ ਤੇ ਉਂਗਲੀ ਰਖਾ ਲਈ ਬਾਦਸ਼ਾਹ ਦੀ, ਤੇ ਗੁਰੂ ਕੇ ਪੈਰੇ ਜਦ ਉਂਗਲੀ ਰੱਖੀ ਨਾ, ਕਹਿਣ ਲੱਗਾ ਉਹਨੇ ਫਿਰ ਔਰ ਡਾਲੀ, ਔਰ ਜਿਹੜੇ ਡੱਲ ਸੀ ਕੋਲ ਨੇ ਸਿੱਟੇ ਧਰਤੀ ਤੇ, ਇਹਨੇ ਸੰਗਲੀ ਸੜ ਦਿੱਤੀ, ਹੁਣ ਪੱਤਰੀ ਖੋਲੀ। ਕਹਿਣ ਲੱਗਾ ਬਾਦਸ਼ਾਹ ਮੈਨੂੰ ਸ਼ੱਕ ਜਿਹਾ ਪੈਂਦਾ। ਬਾਦਸ਼ਾਹ ਕਹਿੰਦਾ ਕਿਹੜਾ? ਹੁਣ ਆਲੇ ਦੁਆਲੇ ਵੇਖਦਾ ਕਿ ਇਹਨੇ ਜੋ ਚੋਰ ਕੋਈ ਲੱਗਦਾ, ਇਹਨੇ ਜੋ ਚੋਰ ਏ। ਬਾਦਸ਼ਾਹ ਕਹਿੰਦਾ ਜਲਦੀ ਦੱਸ ਜਲਦੀ। ਕਹਿੰਦਾ ਪੱਤਰੀ ਦੱਸਦੀ ਆ ਕੋਈ ਕਰਦਾ ਪੇਤੀ ਹੋਣਾ, ਕਰਦਾ ਪੇਤੀ ਲੰਕਾ ਢਾਏ। ਆਮ ਤੌਰ 'ਤੇ ਕਹਾਵਤ ਹੁੰਦੀ ਨਾ, ਕਰਦਾ ਪੇਤੀ ਲੰਕਾ ਢਾਹੇ। ਅਗਰ ਰਾਵਣ ਦੇ ਨਾਲ ਉਹਦਾ ਭਰਾਗਦਾਰੀ ਨਾ ਕਰਦਾ ਨਾ, ਰਾਵਣ ਕਦੇ ਨਾ ਮਰਦਾ। ਗੁਰੂ ਕੇ ਪਿਆਰਿਓ, ਮੇਰੇ ਦਾਤਾ ਜੀ ਨੇ ਆਖਿਆ ਮੂਰਖ ਰਾਵਣ ਕਿਆ ਲੈ ਗਿਆ। ਹੁਣ ਮੂਰਖ ਲਫ਼ਜ਼ ਕਿਹਨੂੰ ਆਖਿਆ ਜਾਂਦਾ ਹੈ? ਜਿਹੜਾ ਐਡਾ ਵੱਡਾ ਨੀਤੀਵਾਨ ਹੋਵੇ, ਇੰਨਾ ਵੱਡਾ ਵੇਦਾਂ ਦਾ ਪੜ੍ਹਾਤਾ ਹੋਵੇ, ਤੇ ਇੱਕ ਨਿੱਕੀ ਜਿਹੀ ਗਲਤੀ ਕਰ ਜਾਵੇ। ਤੇ ਮੇਰੇ ਦਾਤਾ ਜੀ ਕਹਿੰਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ,
ਤੇ ਰਾਵਣ ਕਰ ਦੀਆ ਨਾ ਬਾਤੀ, ਚੰਦ ਸੂਰਜ ਜਾ ਕੇ ਤਪਤ ਰਸੋਈ, ਮੈਂ ਸੰਤਰ ਜਾ ਕੇ ਕੱਪੜੇ ਧੋਈ। ਐਡਾ ਵੱਡਾ ਮਾਲਕ, ਪਰ ਇੱਕ ਟਾਈਮ ਆਇਆ ਅਰੋਬੇ ਰਾਮਨ ਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਗੁਰਦੇਵ ਕਹਿੰਦੇ ਲੋਕੀ ਰਾਮ ਚੰਦਰ ਨੂੰ ਪਰਮਾਤਮਾ ਕਹਿੰਦੇ ਨੇ, ਉਹ ਜੰਗਲਾਂ ਚ ਰੋਂਦਾ ਫਿਰਦਾ, ਉਹ ਜੰਗਲਾਂ ਚ ਰੋਂਦਾ ਫਿਰਦਾ। ਰੋਇਆ ਕਦੋਂ? ਜਦੋਂ ਸੀਤਾ ਤੇ ਲਛਮਣ ਵਿਛੜ ਗਏ। ਅਰੋਬੇ ਦੈਤ ਸਲੰਕ ਗਵਾਏ। ਮੇਰੇ ਦਾਤਾ ਜੀ ਕਹਿੰਦੇ ਰਾਵਣ ਵੀ ਰੋਇਆ। ਕਦੋਂ ਰੋਇਆ? ਜਦੋਂ ਹਨੂੰਮਾਨ ਨੇ ਦੀ ਲੰਕਾ ਨੂੰ ਅੱਗ ਲਾ ਦਿੱਤੀ। ਅਰੋਬੇ ਦੈਤ ਸਲੰਕ ਗਵਾਏ, ਜਨ ਸੀਤਾ ਆਂਦੀ ਡੋਰੂ ਬਾਈ, ਜਿਹੜਾ ਸੀਤਾ ਨੂੰ ਚੱਕ ਕੇ ਲੈ ਗਿਆ ਸੀ। ਪਰ ਜਦੋਂ ਲੰਕਾ ਸੋਨੇ ਦੀ ਅੱਜ ਖਲ ਸੀ ਭਸਮ ਹੋ ਰਹੀ ਆ, ਅੱਗ ਲੱਗ ਰਹੀ ਆ, ਇਹਦੀਆਂ ਤਹਾਂ ਨਿਕਲ ਗਈਆਂ। ਅੱਜ ਗੁਰੂ ਕੇ ਪਿਆਰਿਓ, ਅੱਜ ਬਾਬਾ ਬਿਧੀ ਚੰਦ ਕਹਿੰਦਾ ਬਾਦਸ਼ਾਹ ਮੈਨੂੰ ਇਉਂ ਲੱਗਦਾ ਕਿ ਕੋਈ ਘਰ ਦਾ ਭੇਤੀ ਆ। ਉਹਨੇ ਭੇਤ ਸਾਰਾ ਲੈ ਕੇ ਘੋੜਾ ਲੈ ਕੇ ਗਿਆ। ਆ ਤਾਂ ਕੋਈ ਦਤਾਲਾ ਛੰਦ ਲਾਉਣ ਲੱਗੇ ਆ ਢਾਡੀ ਰਾਗ ਦੇ ਅੰਦਰ, ਕਿ ਪੱਤਰੀ ਇਹ ਦੱਸਦੀ ਏ ਕਿ ਘਰ ਦਾ ਭੇਤੀ ਲੈ ਗਿਆ ਘੋੜਾ, ਇਹ ਤੋਂ ਬਸ ਸਮਾਪਤੀ ਕਰਾਂਗੇ। ਆਓ ਚੰਦ ਲੈਣਾ ਢਾਡੀ ਜਿੱਥੇ ਬੇਨਤੀ।

0: ਪੱਤਰੀ ਇਹ ਦੱਸਦੀ ਹੈ ਬਾਦਸ਼ਾਹ, ਬਾਦਸ਼ਾਹ ਕਹਿੰਦਾ ਕੀ ਦੱਸਦੀ ਆ? ਕਹਿੰਦਾ ਕੋਈ ਘਰ ਦਾ ਭੇਤੀ ਆ ਜਿਹਨੇ ਵਿੱਚ ਹੋ ਕੇ ਤੇਰੇ ਘਰੇ ਚੋਰੀ ਕਰਾਈ ਆ, ਜਿਹਨੇ ਵਿੱਚ ਹੋ ਕੇ ਔਰ ਤੇਰੇ ਸਿਪਾਹੀਆਂ ਦਾ ਸਾਥ ਦਿੱਤਾ। ਬਾਦਸ਼ਾਹ ਕਹਿੰਦਾ ਹੈ, ਉਹ ਮੇਰੇ ਦਰਬਾਰ 'ਚ ਚੋਰ ਵੀ ਰਹਿੰਦਾ ਨਾ? ਕਹਿੰਦਾ ਨਜੂਮੀਆ, ਤੈਨੂੰ 1,00,000 ਰੁਪਈਆ ਹੋਰ ਦੇਵਾਂਗੀ। ਕਹਿੰਦਾ ਨਹੀਂ, ਰਾਤ ਨੂੰ ਤਾਰੇ ਜਦ ਆਉਣਗੇ ਨਾ, ਮੈਂ ਤਾਰਿਆਂ ਦੇ ਆਧਾਰ ਦੇ ਉੱਤੇ ਔਰ ਪੱਤਰੀ ਸੱਟ ਕੇ ਟੇਵਾ ਲਾਵਾਂਗਾ। ਬਾਦਸ਼ਾਹ, ਕੋਈ ਵਿਚਾਰਾ ਗਰੀਬ ਮਜ਼ਲੂਮ ਰਗੜਿਆ ਗਿਆ, ਉਹਦੀ ਤੂੰ ਜਾਨ ਲੈ ਲੈਣੀ ਆ, ਕਿਉਂਕਿ ਤੇਰੇ ਹੱਥ ਤਾਕਤ ਆ ਨਾ, ਜੇ ਸਹੀ ਕੀ ਸਰਕਾਰ ਹੈ ਤੇ ਸਹੀ ਕਾ ਸਭ ਕੋਏ। ਹੁਣ ਸਰਕਾਰ ਰਾਜੇ ਦੀ ਹੋਵੇ, ਰਾਜਾ ਜੋ ਮਰਜ਼ੀ ਕਰਵਾ ਦਿੰਦਾ, ਜਿਸ ਹੱਥ ਜ਼ੋਰ ਕਰ ਵੇਖੇ ਸੋਏ। ਜਿਹਦੇ ਬੰਦੇ ਦੇ ਕੋਲ ਜ਼ੋਰ ਏ, ਤਾਕਤ ਏ, ਉਹ ਹਮੇਸ਼ਾ ਗੁਰੂ ਕੇ ਪਿਆਰਿਓ ਕਿਸੇ ਤੇ ਜ਼ੁਲਮ ਕਰਨ ਲੱਗਾ ਨਹੀਂ ਅਟਕਦਾ। ਸਗੁਰੂ ਦਾ ਤਾਂ ਕਿਰਪਾ ਕਰੇ, ਤੁਹਾਡੀ ਮਾਇਆ ਸਫਰੀ ਕਰੇ, ਕਿਉਂਕਿ ਤੁਸੀਂ ਸਮਾਧੀਆਂ ਲਾ ਕੇ ਬੈਠੇ ਹੋ। ਅਰੇ ਇਹ ਤਾਂ ਹੱਦ ਅਗਲਾ ਪੰਨਾ ਕਿ ਦੂਜਾ ਘੋੜਾ ਬਾਬਾ ਬਿਧੀ ਚੰਦ ਕਿਵੇਂ ਨੀਤੀ ਨਾਲ ਲੈ ਕੇ ਜਾ ਰਿਹਾ, ਹੁਣ ਬਾਦਸ਼ਾਹ ਦੇ ਮਗਰ ਫੌਜਾਂ ਕਿਵੇਂ ਲਾ ਰਿਹਾ, ਅਗਰ ਮਾਲਵੇ ਦੀ ਧਰਤੀ ਤੇ ਜੰਗ ਕਿਵੇਂ ਹੁੰਦਾ? ਹੋ ਸਕਦਾ ਪਏ ਅਸੀਂ ਇਤਿਹਾਸ ਤੱਕ ਪਹੁੰਚ ਸਕੀਏ। ਅਸੀਂ ਐਤਵਾਰ ਤੱਕ ਸੇਵਾ ਕਰਨੀ ਆ, ਕਿਉਂਕਿ ਸੋਮਵਾਰ ਸਵੇਰ ਨੂੰ ਸਾਡੀ ਸਵੇਰ ਦੀ 9 ਵਜੇ ਦੀ ਫਲਾਈਟ ਆ, ਅਸੀਂ ਦੇਸ ਪੰਜਾਬ ਔਰ ਸੋਮਵਾਰ 21 ਤਰੀਕ ਨੂੰ ਚਲੇ ਜਾਣਾ ਹੈ। ਮੈਂ ਧੰਨਵਾਦ ਕਰਦਾ ਸਮੁੱਚੇ ਗੁਰੂ ਕੇ ਵਜ਼ੀਰਾਂ ਦਾ, ਗੁਰੂ ਘਰ ਦੇ ਪ੍ਰਬੰਧਕ ਜਨਾਂ ਦਾ, ਬੜਾ ਪਿਆਰ ਦਿੰਦੇ ਨੇ, ਬੜਾ ਸਤਿਕਾਰ ਦਿੱਤਾ 2 ਵੀਕਾਂ ਵਾਸਤੇ। ਸੋ ਇਹਨਾਂ ਦੇ ਵੱਲੋਂ ਹੁਕਮ ਹੋ ਗਿਆ, ਕਿਉਂਕਿ ਸਾਡੇ ਕੋਲ ਵੀ ਵਿਹਲੀਆਂ ਸਨ। ਸੋ ਪ੍ਰਬੰਧਕ ਜਨਾਂ ਨੇ, ਗੁਰੂ ਕੇ ਵਜ਼ੀਰਾਂ ਨੇ ਬੜਾ ਸਾਥ ਦਿੱਤਾ, ਸੋ ਉਹ ਨਾਲ ਸਾਡਾ ਹੌਸਲਾ ਅਫਜਾਈ ਵੀ ਕਰੀ ਜਾਂਦੇ ਨੇ। ਗੁਰੂ ਦਾਤਾ ਕਿਰਪਾ ਕਰੇ, ਸਾਰਿਆਂ ਦੀਆਂ ਸੇਵਾਵਾਂ ਦਾਤਾ ਜੀ ਪ੍ਰਵਾਨ ਕਰਨ। ਆਓ ਇੰਨੀ ਕੁ ਸੇਵਾ ਕਰੋ ਪ੍ਰਵਾਨ। ਭਾਈ ਰਾਮ ਸਿੰਘ ਰਫਤਾਰ MA ਦਾ ਢਾਡੀ ਜਥਾ, ਪਿੰਡ ਟੁੱਟਕਲਾ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਾਲੇ। ਸਰੰਗੀ ਮਾਟਰ ਭਾਈ ਪਰਵਿੰਦਰ ਸਿੰਘ ਜੀ ਉੱਪਲਾ, ਪਿੰਡ ਮਾਨਕਪੁਰ ਸ਼ਾਹਕੋਟ ਵਾਲੇ। ਢਾਡੀ ਭਾਈ ਮਲਕੀਤ ਸਿੰਘ ਜੀ ਮੀਤਾ, ਮਾਛੀਵਾੜਾ, ਗੁਰੂ ਕੀ ਨਗਰੀ, ਮਾਛੀਵਾੜੇ ਜੰਗਲਾਂ 'ਚ ਸੌਂ ਗਿਆ, ਮਾਈ ਟਿੰਡ ਦਾ ਸਰਾਣਾ ਲਾ ਕੇ, ਇਹ ਉਸ ਨਗਰੀ ਤੋਂ ਨਹੀਂ। ਅਤੇ ਢਾਡੀ ਭਾਈ ਹਰਜੀਤ ਸਿੰਘ ਜੀ ਸਤਾਰਾ, ਪਿੰਡ ਬੁੱਲੋਵਾ, ਜਲੰਧਰ। ਸਾਰੀਆਂ ਸੰਗਤਾਂ ਦਾ ਕਰਦੇ ਧੰਨਵਾਦ। ਆਓ ਅੱਜ ਦੀ ਇਹਨਾਂ ਕਿ ਸੇਵਾ ਕਰੋ ਪ੍ਰਵਾਨ, ਅਤੇ ਸਾਰੀ ਸੰਗਤ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਓ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ

ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਮਹਾਨ ਬਖਸ਼ਿਸ਼ ਰਹਿਮਤ ਕੀਤੀ ਪਾਵਨ ਹਜ਼ੂਰੀ ਵਿੱਚ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਕੇ ਕੀਰਤਨ ਗੁਰੂ ਸ਼ਬਦ ਦੀਆਂ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਤੇ ਗਾਇਨ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਤਿਗੁਰ ਜੀ ਬੇਅੰਤ ਸੰਗਤਾਂ ਆਪ ਜੀ ਤੇ ਦਰ ਤੇ ਹਾਜ਼ਰੀਆਂ ਭਰ ਰਹੀਆਂ ਨੇ ਕਿਰਪਾ ਕਰਨੀ ਸਭਨਾਂ ਦੀਆਂ ਹਾਜ਼ਰੀਆਂ ਪਿਟਾਵਾਂ ਸਿਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ ਮਿਹਰ ਕਰਨੀ ਸਭਨਾ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਸਭਨਾਂ ਨੂੰ ਦਰੋਂ ਕਰੋਂ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਣੀਆਂ ਸਭਨਾਂ ਦੇ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਸਤਿਗੁਰ ਜੀ ਆਉਣ ਵਾਲਾ ਸਮਾਂ ਆਪ ਜੀ ਕੇ ਭਾਣੇ ਵਿੱਚ ਬਤੀਤ ਕਰਾਉਣਾ ਮਹਾਰਾਜ ਦਰ ਘਰ ਦੇ ਸੇਵਕ ਬਾਸੀ ਪਰਿਵਾਰ ਵੱਲੋਂ ਭਾਈ ਦਿਲਬਾਗ ਸਿੰਘ ਦੀ ਚੜ੍ਹਦੀ ਕਲਾ ਸਿਹਤਯਾਬੀ ਲਈ ਅਰਦਾਸ ਬੇਨਤੀ ਜੋਜੜੀ ਹੈ ਆਪ ਜੀ ਨੇ ਕਿਰਪਾ ਕਰਨੀ ਮਿਹਰ ਕਰਨੀ ਕੰਮ ਕਾਰਾਂ ਵਿੱਚ ਬਰਕਤਾਂ ਪਾਉਣੀਆਂ ਭਾਈ ਹਰਪ੍ਰੀਤ ਸਿੰਘ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਜੋਜੜੀ ਹੈ ਆਪ ਜੀ ਨੇ ਕਿਰਪਾ ਕਰਨੀ ਹੋਰ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਚਰਨ ਕਮਲਾਂ ਪਾਸ ਤੰਦਰੁਸਤੀ ਦੇ ਰੋਗਤਾ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਹਨ ਨਾਮ ਆਪ ਜਾਣੀ ਜਾਣ ਹੋ ਆਪ ਜੀ ਨੇ ਮਿਹਰ ਕਰਨੀ ਸਭਨਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆ ਗਿਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ ਖੁਆਰ ਹੋਏ ਸਾਂ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧੈ ਨਿਤ ਪਾਰਚ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ

जन्म पदार्थ जीत हर शरणी रहाओ।

ਭਰਨ ਪੋਖਣ ਸੰਗ ਔਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਅਗੋਚਰ ਸਵਾਮੀ

उदर नानक प्रभ अंतर जामी। वाहिगुरु जी का खालसा, वाहिगुरु जी की फतेह। परम सन्मान योग साध संगत जी, सतगुरां ने बड़ी बख्शिश की थी आप सब सतसंगत दियां इन्हां कड़ियां विच जुड़ बैठ के सतगुरु की अमृतमई बाणी दे कीर्तन ढाडी वारां ते इतिहास दे नाल सांझ बना रहे सी। असी जानते हैं कि बहुत सारिया संगत जो कि असू दे महीने की परंपरा हुई है उसके संबंध में वख वख गुरु घर नमस्कार कर जा रही ने। तो साध संगत जी, असू का महीना कोई बाहरी नहीं है बल्कि सतगुरु की बाणी ने इनू इंटरनली साढ़े अंदर की रुत की गल की है। तो पंथ दे विच एक बड़ी वड्डी दुविधा भी इस गल नू लैके है कि श्री अकाल तख्त साहब वालों जिहड़ा मूल नानक शाही कैलेंडर सी जो कि 2003 दे विच लागू होया सी, जिस नू बाद विच पोलिटिकल प्रैशर दे अधीन रद्द कर दिता गया। तो बहुत सारे गुरुद्वारे साहब जिहड़े ने उन्हां दीआं प्रबंधक कमेटियां उस गल लई कमिटड ने कि उह उस ही मूल नानक शाही कैलेंडर नू फॉलो कर दियां ने, क्योंकि उहदे विच गुरु साहब दे गुरपुरब साडे इतिहास दीआं तरीकां फिक्स ने आउण वाले 20-50 सालां तक भी। तो आपां आम एक चीज़ वेखदे हाँ कि गुरु कलगीधर महाराज का प्रकाश पुरब कदी साल विच दो वार आउंदा है ते कदी साल विच एक वार भी नहीं आउंदा। एक वार जनवरी विच मनाया जाता है, फिर उसे साल दे विच दसंबर दे विच भी आ जाता है। तो इस दुविधा नूं खत्म करन दे लई पाल सिंह पुरेवाल तुहाडे कनेडा दे एडमिंटन शहर दे निवासी सन, उन्होंने एक कैलेंडर तैयार किया सी जिहनूं आपां नानक शाही कैलेंडर कहिंदे आ। तो उहदे मुताबक आउण वाले 50-100 साल तक तरीकां बिल्कुल फिक्स हो गईआं सन, संगरांद दीआं वी कैलेंडरां दे विच जिहड़ा है उह जिहड़ा गुरु साहिब दे गुरपुरब ने उहनां नूं लै के वी। तो इस करके संगतां बेशक अपनी श्रद्धा भावना नाल गुरुद्वारा साहब विखे मत्था टेकण आउंदियां ने, सारिआं नूं जी आया। पर सतगुरु की बाणी का जिहड़ा उपदेश है असल विच जदों असीं उहनूं जीवन विच कमाउने आ, सिख जिहड़ा है उह किसे दिनां वारां तरीकां की पूजा नहीं करदा। कोई दिन वार उच्चा माड़ा नीवा चंगा नहीं हुंदा, सारे दिन जिहड़े ने इक्को जिहे ने। बाणी ने सानूं इह उपदेश दित्ता है कि सोई दिन सो सुहावड़ा, जित प्रभ आवै चित, जित दिन विसरै पार ब्रह्म फिट भलेरी रुत। जिस दिन सानू रब चेते आउंदा है उह दिन चंगा है, जिस दिन असीं रब नूं भुल जांदे आ उह दिन साडे लई माड़ा है। ईवन बाबा जी की बाणी ते वी कहिंदी है वी आखां जीवां विसरै मर जाऊं। तो सतगुरु की बाणी ने सानू इह वी आख्या वी रब नूं चेते किवें करना है, उठत बैठत सोवत ध्याईए मार्ग चलत हरे हर गाइए। तो फिर भी तुसीं चलो हाजरियां भर रहे हो, सारिआं नूं जीओ आया। असू दे महीने का जिहड़ा मूल नानक शाही कैलेंडर मुताबक जिहड़ा दिन सी ओह 15 तरीक दा सी, तो उस दिन असू दे महीने का उपदेश जिहड़ा सांझा कर दिता गया सी। तो उहदे विच वी महाराज ने गल इहो ही कीती है वी असुन प्रेम उमाहड़ा क्यों मिल गया अरजाए। वी जिवें असू दी रुत बड़ी मिठी मिठी है, पूरा महीना ही मिठी रुत दा हुंदा है। तो गल उत्थे उपदेश दी है वी मेरे मन दे विच रब दे प्रेम ने हुलारा मारिया ते मैं रब नूं किवें मिलां। इह उस उपदेश में जिक्र है, मैं संखेप जिहा सांझा कर दिना। असुन प्रेम माहड़ा क्यों मिल गया हर जाए, मन तन प्यास दर्शन घणी कोई आण मिलावै माए। मेरे मन ते तन विच अकाल पुरख दे प्रति अपने गुरु दे प्रति प्यास लग गई, ते प्यास किसी एक दिन नहीं बल्कि सदा लई लग गई जिन्ना चिर उहदा मिलाप नहीं हुंदा। तो यह जिहड़ियां रुत्तां ने यह साडे अंदर दीआं इंटरनली जिहड़ा साडा मौसम है ना, आपां अंदरों ही ठंडक वाले हुंने हाँ, अंदरों ही असीं तपश वाले हुंने हाँ। तो वेखो भावें बाहर दी रुत कई वार सर्दी वाली हुंदी है पर साडे अंदर ते हाड़ दा महीना चढ़िया हुंदा जदों आपां ईरखा नफरत काम क्रोध लोभ मोह हंकार दे विच फसदे हाँ। तो इस करके जिन्नियां इह रुत्तां ने इहदा बाहरी कैलेंडर दे नाल कोई संबंध नहीं है। तो उह साडी सहूलत लई उह चीज़ां बणियां ने सारियां ठीक है, पर यह बाणी वाली जिहड़ियां रुत्तां ने जिहड़ा 12 माह है यह साडे अंदर दी गल करदा है वी असुन प्रेम उमाहड़ा क्यों मिलिए हर जाए, मन तन प्यास दर्शन घणी कोई आण मिलावै माए। संत सहाई प्रेम के हो तिनकै लागां पाए, मैं सत संगी जना दे पैरी लग जावां। ते सत संगत आपां हर रोज़ करनी है। तो सत संगत महाराज ने आख्या विण प्रभ क्यों सुख पाईए,
ਵੇਖੋ ਅੱਸੂ ਦੇ ਮਹੀਨੇ ਤੋਂ ਬਿਨਾਂ ਸੁੱਖ ਮਿਲ ਸਕਦਾ ਹੈ, ਪਰ ਰੱਬ ਤੋਂ ਬਿਨਾਂ ਸੁੱਖ ਨਹੀਂ ਮਿਲ ਸਕਦਾ। ਮੰਨ ਲਓ ਇੱਕ ਮਿੰਟ ਲਈ ਕੈਲੰਡਰ ਵਿੱਚੋਂ ਜੇ ਅੱਸੂ ਦਾ ਮਹੀਨਾ ਨਿਕਲ ਵੀ ਜਾਵੇ ਨਾ, ਤੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਪਰ ਜੇ ਸਾਡੇ ਜੀਵਨ ਵਿੱਚੋਂ ਰੱਬ ਨਿਕਲ ਗਿਆ ਤੇ ਫਿਰ ਜਿਹੜਾ ਹੈ ਉਹ ਬਹੁਤ ਫਰਕ ਪੈਂਦਾ। ਤੋ ਅਸੀਂ ਭਾਵੇਂ ਕਈ ਵਾਰ ਅੱਸੂ ਦੇ ਮਹੀਨੇ 'ਚ ਜੀ ਰਹੇ ਹੁੰਦੇ ਹਾਂ, ਪਰ ਜਦੋਂ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਭਟਕਦੇ ਫਿਰਦੇ ਹਾਂ ਤੇ ਫਿਰ ਅਸੀਂ ਭਾਦੋਂ ਇਹ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਤੇ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਪਿਆਰ ਕਰਦੇ ਹਾਂ ਤੇ ਫਿਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਤੋ ਗੁਰੂ ਕਿਰਪਾ ਕਰੇ, ਇੱਕ ਦੋ ਤੁਹਾਨੂੰ ਜ਼ਰੂਰੀ ਬੇਨਤੀਆਂ ਨੇ ਜੀ। ਆਪਣੇ ਪਾਸ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਉਹ ਪਹੁੰਚੇ ਹੋਏ ਨੇ, ਕੱਲ੍ਹ ਤੋਂ ਉਹਨਾਂ ਦੇ ਦੀਵਾਨ ਜਿਹੜੇ ਨੇ ਉਹ ਆਰੰਭ ਹੋ ਚੁੱਕੇ ਨੇ। ਅੱਜ ਵੀ ਜਿਹੜਾ ਉਹਨਾਂ ਦਾ ਸਮਾਂ ਹੈ ਉਹ 7:30 ਵਜੇ ਤੋਂ ਲੈ ਕੇ 8:30 ਵਜੇ ਤਾਈਂ ਹੈ। ਤੋ ਆਪ ਜੀ ਜਿਹੜਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਆਪਣੇ ਪਰਿਵਾਰਾਂ ਸਮੇਤ ਸ਼ਾਮਾਂ ਨੂੰ 7:30 ਵਜੇ ਤੋਂ ਲੈ ਕੇ 8:30 ਵਜੇ ਤਾਈਂ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਬੜੀ ਚੜ੍ਹਦੀ ਕਲਾ ਵਾਲੇ ਨੇ। ਅਸੀਂ ਕਈ ਵਾਰ ਗੱਲ ਕਰਦੇ ਹੁੰਦੇ, ਇੱਥੇ ਮੇਰੇ ਵਰਗੇ ਦੀਆਂ ਚੰਗੀਆਂ ਭਲੀਆਂ ਅੱਖਾਂ ਹੈਗੀਆਂ ਨੇ, ਪਰ ਅਸੀਂ ਅੱਖਾਂ ਨਾਲ ਬਾਣੀ ਵੇਖ ਕੇ ਵੀ ਗਲਤ ਪੜ੍ਹ ਜਾਂਦੇ ਹਾਂ। ਉਹਨਾਂ ਉੱਤੇ ਸਤਿਗੁਰਾਂ ਦੀ ਕਿੰਨੀ ਕਿਰਪਾ ਹੈ, ਭਾਵੇਂ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ ਕੁਦਰਤ ਵੱਲੋਂ ਪਰਮੇਸ਼ਰ ਵੱਲੋਂ, ਪਰ ਉਹ ਫਿਰ ਵੀ ਜਿਹੜਾ ਹੈ ਬਾਣੀ ਸ਼ੁੱਧ ਜਿਹੜੀ ਹੈ ਉਹ ਪੜ੍ਹਦੇ ਨੇ, ਉਚਾਰਨ ਕਰਦੇ ਨੇ, ਕੀਰਤਨ ਕਰਦੇ ਨੇ। ਤੋ ਭਾਈ ਲਖਵਿੰਦਰ ਸਿੰਘ ਜੀ ਜਿਹੜੇ ਨੇ ਉਹ 23 ਤਰੀਕ ਤੱਕ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਨੇ, ਸ਼ਾਮੀ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ। ਸੋ ਆਪ ਜੀ ਨੇ ਪਰਿਵਾਰਾਂ ਸਮੇਤ ਪਹੁੰਚਣਾ ਜੀ। ਨਾਲ ਹੀ ਬੇਨਤੀ ਹੈ, ਗੁਰਦੁਆਰਾ ਸਾਹਿਬ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਨਵੀਂ ਇਮਾਰਤ ਦੀ ਆਰੰਭਤਾ ਕਰ ਰਿਹਾ ਹੈ। 20 ਤਰੀਕ ਨੂੰ ਜੇ ਤੁਸੀਂ ਪਿੱਛੇ ਵੇਖੋ ਤੇ ਟੈਂਟ ਲੱਗੇ ਹੋਏ ਨੇ, ਉੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਨਵੀਂ ਇਮਾਰਤ ਹੈ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਆਰੰਭ ਕੀਤੀ ਜਾ ਰਹੀ ਹੈ। ਤੋ ਇਹ ਇੱਕ ਬੜਾ ਵੱਡਾ ਕਾਰਜ ਹੈ, ਆਪ ਤੋਂ ਸਹਿਯੋਗ ਦੀ ਵੀ ਜਿਹੜੀ ਹੈ ਉਮੀਦ ਰੱਖਦੇ ਹਾਂ। ਤੋ ਪੰਥਕ ਕਾਰਜ ਹੈ, ਆਪ ਸਾਰਿਆਂ ਨੂੰ ਬੇਨਤੀ ਹੈ, ਆਪ ਜੀ ਨੇ 20 ਸਤੰਬਰ ਨੂੰ ਤਕਰੀਬਨ ਪਹਿਲਾਂ 11 ਵਜੇ ਤੋਂ ਲੈ ਕੇ 11:45 ਤੱਕ ਭਾਈ ਸਾਹਿਬ ਦਾ ਕੀਰਤਨ ਹੋਵੇਗਾ ਭਾਈ ਲਖਵਿੰਦਰ ਸਿੰਘ ਦਾ। ਫਿਰ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਤੋਂ ਅਰਦਾਸੀ ਸਿੰਘ ਭਾਈ ਜਸਵਿੰਦਰ ਸਿੰਘ ਜੀ ਜਿਹੜੇ ਨੇ ਉਹ ਅਰਦਾਸ ਬੇਨਤੀ ਕਰਕੇ ਪਿੱਛੇ ਟੱਕ ਲਾ ਕੇ ਨਵੇਂ ਗੁਰਦੁਆਰਾ ਸਾਹਿਬ ਦਾ ਜਿਹੜਾ ਹੈ ਉਹ ਸ਼ੁਭ ਆਰੰਭ ਕਰਨਗੇ। ਤੋ ਆਪ ਸਾਰਿਆਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਤੁਸੀਂ ਬਾਹਰ ਸਕਰੀਨ 'ਤੇ 3D ਜਿਹੜਾ ਗੁਰਦੁਆਰਾ ਸਾਹਿਬ ਮਾਡਲ ਹੈ ਉਹ ਬਣਨਾ ਹੈ, ਉਹ ਆਪ ਜੀ ਬਾਹਰ ਵੇਖ ਸਕਦੇ ਹੋ। ਉੱਦਾਂ ਦੀ ਇਮਾਰਤ ਜਿਹੜੀ ਹੈ ਗੁਰੂ ਨੇ ਆਪ ਆਪਣੇ ਕਾਰਜ ਹੱਥ ਦੇ ਕੇ ਕਰਾਉਣੇ ਨੇ। ਤੋ ਆਪ ਸੰਗਤਾਂ ਨੇ ਜਿਹੜਾ ਹੈ ਉਹ ਜ਼ਰੂਰ 20 ਤਰੀਕ ਨੂੰ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ। ਕੱਲ੍ਹ ਰੋਜ਼ ਤੋਂ ਲੈ ਕੇ 23 ਤਰੀਕ ਸ਼ਾਮ ਤਾਈਂ ਭਾਈ ਲਖਵਿੰਦਰ ਸਿੰਘ ਜੀ 7:30 ਵਜੇ ਤੋਂ ਲੈ ਕੇ 8:30 ਵਜੇ ਤਾਈਂ ਗੁਰਬਾਣੀ ਦੇ ਕੀਰਤਨ ਆਪ ਸੰਗਤ ਨੂੰ ਸਰਵਣ ਕਰਾਉਣਗੇ। ਤੋ ਸਾਰੀਆਂ ਸੰਗਤਾਂ ਦਾ ਧੰਨਵਾਦ, ਜਿਓ ਆਇਆਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਜਾਣ ਲੱਗਿਆਂ ਛੱਕ ਕੇ ਜਾਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ।
1: ਸਾਰਾ ਦਿਨ ਲੱਗੇ ਰਹੇ ਵਿਚਾਰੇ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੋਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਤ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ।

सो क्यों विसरै मेरी माए, साचा साहिब साचे नाय रहाउ।